FMN 102.7 MHz ਤੇ ਆਕਾਸ਼ਵਾਨੀ ਦਾ ਇਹ ਜਲੰਧਰ ਰੇਨਬੋ ਚੈਨਲ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ 6 ਵਜ ਗਏ ਨੇ ਤੇ ਲਓ ਹੁਣ ਸੁਣੋ ਸਾਡੇ ਇਸ ਮੀਟਰ ਤੇ ਪ੍ਰਸਾਰਿਤ ਹੋਣ ਵਾਲੇ ਅੱਜ ਦੇ ਖਾਸ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸਤਾ ਪ੍ਰੋਗਰਾਮ ਵੰਦਨਾ, ਠੀਕ 6:05 ਤੇ। ਸੱਤ ਵੱਜ ਕੇ 2 ਤੇ ਤੁਸੀਂ ਸੁਣੋਗੇ ਸਾਡਾ ਮਾਰਨਿੰਗ ਇਨਫੋਟੇਨਮੈਂਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਅੱਠ ਤੇ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ। ਤੁਹਾਡੀ ਹਾਰਟਬੀਟ ਨੂੰ ਪੰਜਾਬੀ ਸੌਂਗਸ ਨਾਲ ਐਨਰਜੈਟਿਕ ਬਣਾਏਗਾ ਪ੍ਰੋਗਰਾਮ ਅੱਡੀ ਟੱਪਾ, ਠੀਕ 8:40 ਤੇ। ਠੀਕ 9:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਦਿਲਾਂ ਨੂੰ ਸਕੂਨ ਦੇਣ ਵਾਲੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ ਵਿੱਚ, ਵਕਤ ਸਵੇਰੇ 10:02 ਤੇ। ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਤੁਹਾਡੀ ਪੰਜਾਬੀ ਗੀਤਾਂ ਦੀ ਫਰਮਾਇਸ਼ ਪੂਰੀ ਕਰਾਂਗੇ ਸਵੇਰੇ 11:02 ਤੇ। ਠੀਕ 12:02 ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ। ਇੱਕ ਵਜੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਹਿੰਦੀ ਫਿਲਮੀ ਗੀਤ, ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਮੇਰੇ ਜਿਹੜੇ ਦੋਸਤਾਂ ਨੂੰ ਸ਼ਾਇਰੀ ਬਹੁਤ ਪਸੰਦ ਹੈ ਉਹਨਾਂ ਲਈ 2 ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਦਿਲ ਅੱਜ ਸ਼ਾਇਰ ਹੈ। ਠੀਕ 3 ਤੁਸੀਂ ਸੁਣੋਗੇ FM ਰੇਨਬੋ ਦਿੱਲੀ ਤੋਂ ਪ੍ਰੋਗਰਾਮ ਰੇਡੀਓ ਡਾਕਟਰ। ਸ਼ਾਮੀ 4 ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਹੈਲੋ ਜਲੰਧਰ। ਯੁਵਾ ਦੋਸਤਾਂ ਦਾ ਪ੍ਰੋਗਰਾਮ ਯੁਵਾਣੀ ਤੁਸੀਂ ਸੁਣੋਗੇ ਸ਼ਾਮੀ 5-6 ਤੱਕ। ਤੁਹਾਡੇ ਚਿਹਰੇ ਤੇ ਮੁਸਕਾਨ ਲੈ ਕੇ ਆਏਗਾ ਪ੍ਰੋਗਰਾਮ ਲਵ ਯੂ ਜ਼ਿੰਦਗੀ, ਠੀਕ 6:00। ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਤੁਹਾਨੂੰ ਲੈ ਚੱਲਾਂਗੇ ਠੀਕ 7 ਤੋਂ ਲੈ ਕੇ 7:30 ਤੱਕ ਫਿਲਮੀ ਦੁਨੀਆ ਪ੍ਰੋਗਰਾਮ ਦੇ ਜ਼ਰੀਏ। ਸਾਡੇ 7 ਤੁਸੀਂ ਸੁਣੋਗੇ ਵਰਲਡ ਕੱਪ 2026 ਦੀ, ਯਾਨੀ ਫੀਫਾ ਵਰਲਡ ਕੱਪ 2026 ਦੀ ਡੇਲੀ ਹਾਈਲਾਈਟਸ। ਅੱਠ 2 ਤੇ ਤੁਸੀਂ ਪ੍ਰੋਗਰਾਮ ਇੰਜੋਏ ਕਰੋਗੇ ਨੈਟਵਾਨੀ। ਮੈਸੇਜਿਸ ਬੇਸਡ ਫਰਮਾਇਸ਼ੀ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ ਤੁਸੀਂ ਆਪਣੀ ਹਿੰਦੀ ਤੇ ਪੰਜਾਬੀ ਸੌਂਗਸ ਦੀਆਂ ਫਰਮਾਇਸ਼ਾਂ ਭੇਜ ਸਕਦੇ ਹੋ ਠੀਕ 9:02 ਤੇ। ਦਿਲਾਂ ਨੂੰ ਠੰਡਕ ਪਹੁੰਚਾਏਗਾ ਸ਼ਾਮੀ ਗਜ਼ਲ ਪ੍ਰੋਗਰਾਮ 10 ਤੋਂ 10:30 ਤੱਕ। ਰਾਤ 10:30 ਤੋਂ 11 ਤੱਕ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।

ਤੇ ਐਫਐਮ ਨਿਊਜ਼ ਹੈਡਲਾਈਨ ਤੁਸੀਂ ਸੁਣੋਗੇ ਆਪੋ ਆਪਣੇ ਟਾਈਮ ਤੇ। ਇਹ ਸਨ ਸਾਡੇ ਅੱਜ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਤੇ ਲਓ ਹੁਣ ਸਰਵਣ ਕਰੋ ਭਗਤੀ ਰਸਤਾ ਪ੍ਰੋਗਰਾਮ ਵੰਦਨਾ।

ਅਜੇ ਅਸੀਂ ਸੁਣ ਰਹੇ ਸੀ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਮਹਾਨ ਰਚਨਾ ਦੇਹ ਸ਼ਿਵਾ ਬਰਮੋਹੇ ਇਹ ਜਿਸ ਦੇ ਰਗ ਰਗ ਵਿੱਚ ਜਿਸਨੇ ਨਾ ਰਗ ਰਗ ਵਿੱਚ ਇੱਕ ਅਦਭੁਤ ਜੋਸ਼ ਅਤੇ ਵੀਰ ਰਸ ਭਰ ਦਿੱਤਾ ਹੈ। ਇਹ ਪਾਵਨ ਬੋਲ ਸਾਨੂੰ ਹਰ ਹਾਲ ਵਿੱਚ ਹੱਕ ਸੱਚ ਦੀ ਲੜਾਈ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਪ੍ਰੇਰਣਾ ਦਿੰਦੇ ਨੇ।

ਨਾਮ ਦਾ ਇਹ ਮਹਿਮਾ ਸਾਡੀ ਸਵੇਰ ਨੂੰ ਇੱਕ ਨਵੀਂ ਸਕਾਰਾਤਮਕ ਊਰਜਾ ਅਤੇ ਦਿਨ ਨੂੰ ਖੁਸ਼ੀਆਂ ਨਾਲ ਭਰ ਦਿੰਦੀ ਹੈ। ਪਰਮਾਤਮਾ ਦਾ ਨਾਂ ਹਮੇਸ਼ਾ ਲੈਂਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਦੇ ਨਾਲ ਮਨ ਵਿੱਚ ਸ਼ਾਂਤੀ ਅਤੇ ਸਕੂਨ ਭਰਦਾ ਹੈ।

ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ। ਨਾ ਧੁੱਪ ਰਹਿਣੀ ਨਾ ਛਾਂ ਬੰਦਿਆ, ਨਾ ਪਿਓ ਰਹਿਣਾ ਨਾ ਮਾਂ ਬੰਦਿਆ। ਹਰ ਸ਼ੈ ਨੇ ਆਖਿਰ

ਪਰਮਾਤਮਾ ਦੇ ਫੈਸਲੇ ਤੋਂ ਖੁਸ਼ ਰਿਹਾ ਕਰੋ। ਪਰਮਾਤਮਾ ਦੇ ਫੈਸਲੇ ਤੋਂ ਖੁਸ਼ ਰਿਹਾ ਕਰੋ, ਕਿਉਂਕਿ ਉਹ ਸਿਰਫ ਉਹੀ ਕਰਦਾ ਹੈ ਜੋ ਸਾਡੇ ਲਈ ਚੰਗਾ ਹੁੰਦਾ ਹੈ। ਪਰਮਾਤਮਾ ਕਦੇ ਉਹ ਨਹੀਂ ਕਰ ਸਕਦਾ ਜਿਹੜਾ ਸਾਡੇ ਲਈ ਚੰਗਾ ਨਾ ਹੋਵੇ, ਕਿਉਂਕਿ ਉਹ ਹਰ ਵੇਲੇ ਸਾਨੂੰ ਵੇਖ ਰਿਹਾ ਹੈ।

ਪੰਜਾਬ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਦੇ ਸਮੇਂ ਨੂੰ 1 ਜੁਲਾਈ ਤੋਂ ਪਹਿਲਾਂ ਵਾਂਗ ਸਵੇਰ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਹਾਲ ਕਰ ਦਿੱਤਾ ਗਿਆ ਹੈ। ਭਾਰਤ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਮਗਿਆਂ ਨਾਲ ਤਮਗਾ ਸੂਚੀ ਵਿੱਚ ਚੋਟੀ ਤੇ ਰਿਹਾ। ਚੰਡੀਗੜ੍ਹ 3 ਏਸ਼ੀਅਨ ਰੀਅਲ ਚੈਂਪੀਅਨਸ਼ਿਪ 2027 ਕਰਵਾਉਣ ਲਈ ਤਿਆਰ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੈਂਪੀਅਨਸ਼ਿਪ ਫਲੈਗ ਹਾਸਲ ਕੀਤਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨ। ਇਸ ਤੋਂ ਬਾਅਦ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ। ਗੁੱਡ ਮਾਰਨਿੰਗ ਜਲੰਧਰ।

ਸੂਰਜ ਦੀ ਪਹਿਲੀ ਕਿਰਨ ਨਾਲ ਹਰ ਸੁਪਨਾ ਰੋਸ਼ਨ ਹੋ ਜਾਵੇ, ਹਰ ਚਿਹਰੇ ਤੇ ਮੁਸਕਾਨ ਹੋਵੇ, ਹਰ ਦਿਲ ਖੁਸ਼ੀਆਂ ਨਾਲ ਭਰ ਜਾਵੇ। ਨਵਾਂ ਦਿਨ ਨਵੇਂ ਮੌਕੇ ਹਰ ਦਿਨ ਲੈ ਕੇ ਆਵੇ। ਰੱਬ ਕਰੇ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਖਾਸ ਹੋਵੇ ਤੇ ਯਾਦਗਾਰ ਬਣ ਜਾਵੇ। ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ 103.6 ਮੈਗਾਹਰਟਸ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸ਼੍ਰੋਤਿਆਂ ਤੇ ਜਲੰਧਰ ਦੇ ਸ਼੍ਰੋਤਿਆਂ ਨੂੰ ਮੇਰਾ ਨਿੱਘਾ ਸਵਾਗਤ ਹੈ ਜੀ। ਪ੍ਰੋਗਰਾਮ ਸਟਾਰਟ ਹੋ ਗਿਆ ਹੈ। ਗੁੱਡ ਮਾਰਨਿੰਗ ਜਲੰਧਰ। ਸੋਹਣੀ ਸੋਹਣੀ ਸਵੇਰ ਦੇ ਵਿੱਚ ਮਹਿਕਾਂ ਫੈਲਾਉਣ ਦੇ ਲਈ ਮੈਂ ਆ ਗਈ ਹਾਂ, ਤੁਹਾਡੀ ਆਪਣੀ ਦੋਸਤ ਮਹਿਕ। ਅਤੇ ਅੱਜ ਪ੍ਰੋਗਰਾਮ ਬਹੁਤ ਹੀ ਖਾਸ ਹੋਣ ਵਾਲਾ ਹੈ, ਕਿਉਂਕਿ ਬਹੁਤ ਸਾਰੀ ਇਨਫੋਰਮੇਸ਼ਨ,

ਬਹੁਤ ਸਾਰੀਆਂ ਗੱਲਾਂ ਅੱਜ ਅਸੀਂ ਕਰਾਂਗੇ, ਲੇਕਿਨ ਹਾਂ ਇੱਕ ਪਿਆਰੇ ਜਿਹੇ ਖੂਬਸੂਰਤ ਜਿਹੇ ਗੀਤ ਤੋਂ ਬਾਅਦ ਅਸੀਂ ਪ੍ਰੋਗਰਾਮ ਨੂੰ ਸਟਾਰਟ ਕਰਦੇ ਹਾਂ। ਲੇਕਿਨ ਪ੍ਰੋਗਰਾਮ ਤਾਂ ਦੇਖੋ ਸ਼ੁਰੂ ਹੋ ਗਿਆ, ਲੇਕਿਨ ਹਾਂ ਜਦ ਤੱਕ ਤੁਸੀਂ ਨਹੀਂ ਉਠੋਗੇ, ਤੁਸੀਂ ਆਪਣੀਆਂ ਅੱਖਾਂ ਨਹੀਂ ਖੋਲੋਗੇ, ਤਦ ਤੱਕ ਤਾਂ ਅਸੀਂ ਪ੍ਰੋਗਰਾਮ ਸਟਾਰਟ ਨਹੀਂ ਕਰ ਸਕਦੇ, ਹੈ ਨਾ। ਤਾਂ ਚਲੋ ਜੀ, ਖੂਬਸੂਰਤ ਜਿਹਾ ਗਾਣਾ ਖੰਮਾ ਘਣੀ ਤੁਹਾਡੇ ਲਈ ਹਾਜ਼ਰ ਹੈ।

उठ जा सिधीरे, उठ जा सिधीरे। ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਚਲੋ ਜੀ, ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਵੈਦਰ ਵੱਲ, ਕਿਉਂਕਿ ਹੁਣ ਤੁਸੀਂ ਉੱਠ ਹੀ ਗਏ ਹੋ ਤਾਂ ਬਾਹਰ ਜਾ ਕੇ ਮੌਸਮ ਵੀ ਵੇਖੋ ਕਿਹੋ ਜਿਹਾ ਹੈ। ਧੁੱਪ ਨਿਕਲੀ ਹੈ ਤੁਹਾਡੀ ਜ਼ਿੰਦਗੀ ਦੀ ਤਰ੍ਹਾਂ, ਉਹਦੇ ਵਿੱਚ ਰੌਸ਼ਨੀ ਹੈ ਜਾਂ ਫਿਰ ਥੋੜ੍ਹਾ ਜਿਹਾ ਮੌਸਮ ਜਿਹੜਾ ਹੈ ਡਗਮਗਾਇਆ ਹੋਇਆ। ਮੈਨੂੰ ਦੱਸੋ ਕੀ ਹੋਇਆ ਮੌਸਮ ਨੂੰ, ਕੀ ਮੌਸਮ ਆਪਣੀ ਮੂਡ ਦੇ ਅਕੋਰਡਿੰਗ ਚੱਲ ਰਿਹਾ? ਜਿੱਦਾਂ ਅਸੀਂ ਆਪਣੇ ਮੂਡ ਦੇ ਅਕੋਰਡਿੰਗ ਚੱਲਦੇ ਹਾਂ, ਜਦੋਂ ਸਾਰੇ ਘਰ ਸਾਡੇ ਜਿਹੜੇ ਘਰ ਵਾਲੇ ਹੁੰਦੇ ਆ ਸਾਨੂੰ ਕਹਿੰਦੇ ਆ ਰੋਟੀ ਖਾ ਲਓ, ਅਸੀਂ ਕਹਿੰਦੇ ਹਾਂ ਨਹੀਂ ਹਲੇ ਨਹੀਂ ਖਾਣੀ। ਜਦੋਂ ਪਾਪਾ ਕਹਿੰਦੇ ਆ ਆਪਣੇ ਬਿਸਤਰੇ ਨੂੰ ਅੱਛੀ ਤਰ੍ਹਾਂ ਤੈਅ ਕਰਕੇ ਰੱਖਿਆ ਕਰ, ਤਾਂ ਅਸੀਂ ਕਹਿੰਦੇ ਹਾਂ ਨਹੀਂ ਥੋੜ੍ਹੀ ਦੇਰ ਬਾਅਦ। ਜਦੋਂ ਮੰਮੀ ਕਹਿੰਦੀ ਹੈ ਆਪਣਾ ਫੋਨ ਜਿਹੜਾ ਹੈ ਨਾ ਘੱਟ ਚਲਾਇਆ ਕਰੋ, ਤਾਂ ਅਸੀਂ ਕਹਿੰਦੇ ਹਾਂ ਨਹੀਂ ਥੋੜ੍ਹੀ ਦੇਰ ਬਾਅਦ ਮੈਂ ਫੋਨ ਰੱਖ ਦਾਂਗੀ, ਕੋਈ ਗੱਲ ਨਹੀਂ। ਇਸ ਤਰੀਕੇ ਦੇ ਨਾਲ ਨਾ ਮੌਸਮ ਨੇ ਵੀ ਆਪਣੇ ਜਜ਼ਬਾਤਾਂ ਨੂੰ ਬਦਲ ਕੇ ਰੱਖਿਆ ਹੋਇਆ। ਕਦੇ ਮੀਂਹ ਹੋ ਜਾਂਦਾ, ਕਦੇ ਧੁੱਪ ਨਿਕਲ ਜਾਂਦੀ ਹੈ, ਅਤੇ ਕਦੇ ਮੌਸਮ ਇਹੋ ਜਿਹਾ ਆਉਂਦਾ ਹੈ ਕਿ ਦਿਲ ਕਰਦਾ ਹੈ ਕਿ ਯਾਰ ਬਸ ਇੱਕ ਚਾਹ ਦਾ ਕੱਪ ਹੋਵੇ ਹੱਥ ਵਿੱਚ ਅਤੇ ਨਾਲ ਹੋਵੇ ਰਸ, ਡੁਬੋ ਡੁਬੋ ਕੇ ਅਸੀਂ ਖਾਈਏ ਸਵੇਰ ਦਾ ਟਾਈਮ, ਕੋਈ ਕੰਮ ਨਹੀਂ, ਕੋਈ ਟੈਨਸ਼ਨ ਨਹੀਂ। ਲੇਕਿਨ ਫਿਲਹਾਲ ਇਹ ਸਾਡੀ ਇਮੈਜੀਨੇਸ਼ਨ ਹੈ। ਲੇਕਿਨ ਅੱਜ ਦਾ ਜਿਹੜਾ ਟੈਂਪਰੇਚਰ ਹੈ, ਮੈਕਸੀਮਮ ਟੈਂਪਰੇਚਰ ਲਗਭਗ 44°C ਹੋਏਗਾ, ਯਾਨੀ ਬਹੁਤ ਜ਼ਿਆਦਾ ਗਰਮੀ ਹੋਣ ਵਾਲੀ ਹੈ, ਅਤੇ ਮਿਨੀਮਮ ਤੋਂ ਮਿਨੀਮਮ 33°C ਹੋਣ ਵਾਲਾ ਹੈ।

ਤੇ ਦਿਨ ਭਰ ਧੁੱਪ ਜਿਹੜੀ ਹੈ ਕਾਫੀ ਜ਼ਿਆਦਾ ਤੇਜ਼ ਹੋ ਸਕਦੀ ਹੈ, ਪਰ ਸ਼ਾਮ ਵੱਲ ਮੌਸਮ ਨਾ ਬਦਲਣ ਦਾ ਆਸਾਰ ਦਿਖ ਰਹੇ ਨੇ ਕਿ ਮੌਸਮ ਆਪਣੇ ਜਜ਼ਬਾਤ ਆਪਣੀ ਜਿਹੜੀ ਥੋੜ੍ਹੀ ਜਿਹੀ ਐਕਟਿੰਗ ਦਿਖਾਏਗਾ, ਸੋ ਝੇਲ ਲੈਣਾ, ਚੱਲ ਲੈਣਾ ਉਸ ਮੌਸਮ ਨੂੰ, ਠੀਕ ਹੈ। ਫਿਲਹਾਲ ਤੁਸੀਂ ਆਪਣੇ ਸਨਸਕ੍ਰੀਮ ਲਗਾ ਕੇ ਬਾਹਰ ਜਾਣਾ ਜਦੋਂ ਵੀ ਜਾਣਾ ਹੈ, ਵਾਟਰ ਬੋਟਲ ਆਪਣੇ ਨਾਲ ਰੱਖਣਾ ਅਤੇ ਨਾਲ ਹੀ ਆਪਣੇ ਲਈ ਇੱਕ ਸ਼ਰਟ ਵੀ ਰੱਖ ਲੈਣਾ ਤਾਂ ਕਿ ਤੁਹਾਨੂੰ ਟੈਨਿੰਗ ਨਾ ਹੋ ਜਾਏ। ਚਲੋ ਜੀ, ਅਗਲਾ ਗੀਤ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਇੰਜੋਏ ਕਰਦੇ ਰਹੋ ਆਪਣਾ ਫੇਵਰੇਟ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਆਪਣੀ ਦੋਸਤ ਮਹਿਕ ਦੇ ਨਾਲ।

ਕਿਹੜੇ ਪਾਸੇ ਜਾਈਏ ਸਜਣਾ, ਕਿਹੜੇ ਪਾਸੇ ਜਾਣਾ? ਤੁਸੀਂ ਇਸ ਪਾਸੇ ਆਓ, ਕਿਉਂਕਿ ਇਸ ਪਾਸੇ ਚੱਲ ਰਿਹਾ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਅਤੇ ਇਸ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਵੀ ਮਿਲੇਗੀ, ਐਂਟਰਟੇਨਮੈਂਟ ਵੀ ਮਿਲੇਗਾ। ਤਾਂ ਇਸ ਲਈ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹੀ ਗਮ ਚੱਲ ਰਿਹਾ, ਤੁਸੀਂ ਵੀ ਸਤਿੰਦਰ ਸਰਤਾਜ ਦੇ ਜਿਹੜੇ ਲਫ਼ਜ਼ ਨੇ ਉਹਨਾਂ ਵਰਗਾ ਸੋਚ ਰਹੇ ਹੋ ਕਿ ਯਾਰ ਹੁਣ ਤਾਂ ਮੇਰੇ ਲਈ ਜ਼ਿੰਦਗੀ ਹੈ ਹੀ ਨਹੀਂ, ਮੈਂ ਕੀ ਕਰਾਂ ਕੀ ਨਾ ਕਰਾਂ। ਸੋ ਇਹੋ ਜਿਹੀ ਸੋਚ ਜਿਹੜੀ ਹੈ ਨਾ ਆਪਣੇ ਦਿਮਾਗ 'ਚੋਂ ਕੱਢ ਦਿਓ, ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਮੋਰਨਿੰਗ ਦੇ ਵਿੱਚ ਪੋਜ਼ਿਟਿਵ ਸੋਚੋਗੇ ਉਨਾ ਜ਼ਿਆਦਾ ਤੁਹਾਡਾ ਜਿਹੜਾ ਦਿਨ ਹੈ ਉਹ ਪੋਜ਼ਿਟਿਵ ਰਹੇਗਾ। ਸੋ ਨੈਗੇਟਿਵ ਗੱਲਾਂ ਅਸੀਂ ਅੱਜ ਨਹੀਂ ਸੋਚਣੀਆਂ, ਸਿਰਫ ਔਰ ਸਿਰਫ ਪੋਜ਼ਿਟਿਵ ਗੱਲਾਂ ਹੀ ਸੋਚਣੀਆਂ ਨੇ। ਚਲੋ ਜੀ, ਹੁਣ ਤੁਸੀਂ ਰੈਡੀ ਵੀ ਹੋ ਗਏ ਹੋ, ਸ਼ਾਇਦ ਉੱਠ ਗਏ ਹੋ ਜਾਂ ਚਾਹ ਪੀ ਰਹੇ ਹੋ, ਅਤੇ ਇਸ ਤੋਂ ਬਾਅਦ ਤੁਸੀਂ ਬਾਹਰ ਜਾਣਾ ਹੈ, ਡਰਾਈਵ ਕਰਨਾ ਹੈ ਨਾ। ਲੇਕਿਨ ਅਸੀਂ ਨਾ ਡਰਾਈਵ ਕਰਦੇ ਕਰਦੇ ਇਹ ਜ਼ਰੂਰ ਭੁੱਲ ਜਾਂਦੇ ਹਾਂ ਕਿ ਸਾਡੀ ਜ਼ਿੰਦਗੀ ਸਿਰਫ ਸਾਡੀ ਹੈ। ਨਹੀਂ, ਸਾਡੀ ਜ਼ਿੰਦਗੀ ਸਿਰਫ ਸਾਡੀ ਨਹੀਂ ਹੈਗੀ, ਤੁਹਾਡੇ ਆਲੇ ਦੁਆਲੇ ਜਿਹੜੇ ਤੁਹਾਡੇ ਘਰ ਵਾਲੇ ਆ, ਤੁਹਾਡੇ ਦੋਸਤ ਆ, ਉਹਨਾਂ ਦੀ ਵੀ ਜ਼ਿੰਦਗੀ ਤੁਹਾਡੇ ਨਾਲ ਜੁੜੀ ਹੁੰਦੀ ਹੈ। ਅਤੇ ਅਸੀਂ ਟ੍ਰੈਫਿਕ ਰੂਲਸ ਨੂੰ ਸੋਚਦੇ ਹਾਂ, ਇਹ ਕੀ ਰੂਲਸ ਹੈ, ਕੁਝ ਵੀ ਨਹੀਂ ਹੈਗੇ, ਪਰ ਇਹ ਤੁਹਾਡੀ ਜ਼ਿੰਦਗੀ ਦੀ ਸੁਰੱਖਿਆ ਦੇ ਰੂਲਸ ਹੈ। ਬਾਈਕ ਚਲਾ ਰਹੇ ਹੋ, ਹੈਲਮਟ ਜ਼ਰੂਰ ਪਾਓ। ਕਾਰ ਚਲਾ ਰਹੇ ਹੋ ਤਾਂ ਫਿਰ ਸੀਟ ਬੈਲਟ ਲਾਉਣਾ ਨਾ ਭੁੱਲੋ। ਮੋਬਾਈਲ ਫੋਨ 'ਤੇ ਗੱਲ ਕਰਦੇ ਹੋਏ ਡਰਾਈਵਿੰਗ ਕਰਨਾ, ਓਵਰ ਸਪੀਡਿੰਗ ਕਰਨਾ

ਹਾਂ ਜੀ ਸ਼ਹਿਰ ਯਾਨੀ ਜਲੰਧਰ ਸਿਰਫ ਇੱਕ ਸ਼ਹਿਰ ਨਹੀਂ ਹੈਗਾ, ਪੰਜਾਬ ਦਾ ਦਿਲ ਹੈ, ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ, ਹੈ ਨਾ। ਪਰ ਕੀ ਤੁਸੀਂ ਜਾਣਦੇ ਹੋ ਜਾਂ ਤੁਸੀਂ ਕਦੇ ਸੋਚਿਆ ਦੁਨੀਆ ਦੇ ਕਿੰਨੇ ਸਟੇਡੀਅਮ ਵਿੱਚੋਂ ਕ੍ਰਿਕਟ ਬੈਟ, ਹਾਕੀ ਸਟਿਕ, ਫੁੱਟਬਾਲ ਜਾਂ ਸਪੋਰਟਸ ਇਕੁਇਪਮੈਂਟ ਜਿਹੜੇ ਨੇ ਇਹ ਵਰਤਦੇ ਨੇ, ਉਹਨਾਂ ਵਿੱਚੋਂ ਬਹੁਤ ਸਾਰੇ ਜਲੰਧਰ ਦੀ ਮਿੱਟੀ ਤੋਂ ਬਣ ਕੇ ਜਾਂਦੇ ਨੇ। ਇਸ ਕਰਕੇ ਜਲੰਧਰ ਨੂੰ ਇੰਡੀਆ ਦੇ ਸਭ ਤੋਂ ਵੱਡੇ ਸਪੋਰਟਸ ਗੁੱਡਸ ਮੈਨੂਫੈਕਚਰਿੰਗ ਹੱਬਸ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪਰ ਕਹਾਣੀ ਜਿਹੜੀ ਹੈ ਨਾ ਇੱਥੇ ਨਹੀਂ ਖਤਮ ਹੁੰਦੀ। ਕਈ ਇਤਿਹਾਸਕਾਰ ਜਲੰਧਰ ਨੂੰ ਪੰਜਾਬ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਮੰਨਦੇ ਨੇ। ਇਹ ਤਾਂ ਤੁਸੀਂ ਸ਼ਾਇਦ ਜਾਣਦੇ ਹੋ, ਹੈ ਨਾ। ਇਸ ਸ਼ਹਿਰ ਦਾ ਜ਼ਿਕਰ ਪੁਰਾਣੀਆਂ ਕਥਾਵਾਂ ਅਤੇ ਇਤਿਹਾਸ ਵਿੱਚ ਵੀ ਮਿਲਦਾ। ਕੁਝ ਕਹਾਣੀਆਂ ਦੇ ਮੁਤਾਬਿਕ ਇਸਦਾ ਨਾਮ ਰਾਜਾ ਜਲੰਧਰ ਨਾਲ ਜੋੜਿਆ ਜਾਂਦਾ ਹੈ ਅਤੇ ਕੁਝ ਹੋਰਾਂ ਦੇ ਮੁਤਾਬਿਕ ਇਸ ਇਲਾਕੇ ਨੂੰ ਸਤਲੁਜ ਅਤੇ ਬਿਆਸ ਦੇ ਵਿਚਕਾਰ ਹੋਣ ਕਰਕੇ ਜਲੰਧਰ ਕਿਹਾ ਜਾਂਦਾ ਹੈ। ਅਤੇ ਹੁਣ ਜ਼ਰਾ ਅੱਖਾਂ ਬੰਦ ਕਰੋ, ਛੋਟੀ ਜਿਹੀ ਇਮੈਜੀਨੇਸ਼ਨ ਕਰਦੇ ਹਾਂ ਆਪਾਂ। ਸੁਬਾਹ ਦੀ ਹਲਕੀ ਠੰਡ, ਭਾਵੇਂ ਧੁੱਪ ਨਿਕਲੀ ਹੈ ਪਰ ਕੋਈ ਗੱਲ ਨਹੀਂ, ਤੁਸੀਂ ਇਮੈਜਿਨ ਤਾਂ ਕਰੋ। GT ਰੋਡ 'ਤੇ ਚਲਦੀ ਜ਼ਿੰਦਗੀ, ਆਸ ਪਾਸ ਲੋਕੀ, ਚਾਏ ਦੀ ਖੁਸ਼ਬੂ, ਓਏ ਹੋਏ ਹੋਏ ਹੋਏ ਹੋਏ, ਪਰਾਂਠਿਆਂ ਦਾ ਸਵਾਦ, ਵਾਹ ਜੀ ਵਾਹ, ਮਜ਼ਾ ਹੀ ਆ ਗਿਆ। ਅਤੇ ਹਰ ਪਾਸੇ ਮਿਹਨਤ ਕਰਦੇ ਲੋਕ, ਜਿਹੜੇ ਵਹੀਕਲਸ ਨੇ ਉਹ ਚੱਲ ਰਹੇ ਨੇ, ਸ਼ੋਰ ਹੀ ਸ਼ੋਰ ਹੈ ਹਰ ਪਾਸੇ ਅਤੇ ਇੱਕ ਸਕੂਨ ਹੈ। ਹਾਂ ਜੀ ਹਾਂ, ਇਹ ਹੈ ਸਾਡਾ ਜਲੰਧਰ। ਇੱਥੇ ਸਿਰਫ ਇੰਡਸਟਰੀ ਨਹੀਂ, ਕਲਚਰ ਵੀ ਧੜਕਦਾ ਹੈ। ਹਰ ਸਾਲ ਹੁੰਦਾ ਹੈ ਹਰਬਾਲਾ ਸੰਗੀਤ ਸੰਮੇਲਨ, ਜੋ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਦੇ ਸਭ ਤੋਂ ਪੁਰਾਣੇ ਫੈਸਟੀਵਲ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਤੇ ਬਾਬਾ ਸੋਡਲ ਮੇਲਾ, ਉਹ ਤਾਂ ਅਸੀਂ ਭੁੱਲ ਹੀ ਨਹੀਂ ਸਕਦੇ, ਉਹ ਵੀ ਲੱਖਾਂ ਸ਼ਰਧਾਲੂਆਂ ਨੂੰ ਆਪਣੇ ਵੱਲ ਖਿੱਚਦਾ। ਅਤੇ ਦੋਸਤੋ, ਜੇ ਤੁਸੀਂ ਜਲੰਧਰ ਤੋਂ ਤਾਂ ਯਾਦ ਰੱਖੋ, ਸ਼ਹਿਰ ਸਿਰਫ ਇਮਾਰਤ ਨਾਲ ਨਹੀਂ ਬਣਦਾ, ਸ਼ਹਿਰ ਬਣਦਾ ਹੈ ਲੋਕਾਂ ਦੇ ਸੁਪਨੇ, ਮਿਹਨਤ ਅਤੇ ਮੁਸਕਾਨ ਨਾਲ। ਸੋ ਅੱਜ ਦਾ ਦਿਨ ਸ਼ੁਰੂ ਕਰੋ ਇੱਕ ਨਵੀਂ ਸੋਚ ਨਾਲ, ਮੁਸਕੁਰਾਓ, ਮਿਹਨਤ ਕਰੋ ਅਤੇ ਆਪਣੇ ਜਲੰਧਰ ਦਾ ਨਾਮ ਹੋਰ ਵੀ ਜ਼ਿਆਦਾ ਰੋਸ਼ਨ ਕਰੋ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੁੱਡ ਮੋਰਨਿੰਗ ਜਲੰਧਰ। ਚਲੋ ਜੀ ਸ਼ੁਰੂ ਕਰਦੇ ਹਾਂ।

ਗਾਣਾ ਤਾਂ ਬਹੁਤ ਜ਼ਿਆਦਾ ਐਨਰਜੈਟਿਕ ਸੀ, ਹੈ ਨਾ? ਹੁਣ ਤਾਂ ਐਨਰਜੀ ਆ ਹੀ ਗਈ ਹੋਗੀ ਤੁਹਾਡੇ ਵਿੱਚ, ਤਾਂ ਚਲੋ ਜੇ ਇੱਕ ਇਨਫੋਰਮੇਸ਼ਨ ਵੀ ਸੁਣ ਲਓ ਫਿਰ। ਦੋਸਤੋ, ਜੇ ਤੁਹਾਡੇ ਘਰ ਵਿੱਚ ਵੀ ਇੱਕ ਪਿਆਰਾ ਜਿਹਾ ਡੋਗ ਹੈ ਤਾਂ ਅੱਜ ਦੀ ਜਿਹੜੀ ਜਾਣਕਾਰੀ ਹੈ ਨਾ ਉਹ ਤੁਹਾਡੇ ਲਈ ਹੈ, ਕਿਉਂਕਿ ਦੇਖੋ ਜਾਨਵਰ ਜਿਹੜੇ ਨੇ ਉਹ ਸਾਰਿਆਂ ਨੂੰ ਪਿਆਰੇ ਹੁੰਦੇ ਨੇ, ਅਤੇ ਖਾਸ ਕਰ ਜਿਹੜੇ ਪੈਟ ਡੋਗਸ ਹੁੰਦੇ ਨੇ ਉਹਨਾਂ ਦਾ ਅਸੀਂ ਬਹੁਤ ਜ਼ਿਆਦਾ ਖਿਆਲ ਰੱਖਦੇ ਹਾਂ। ਲੇਕਿਨ ਅੱਜ ਕੱਲ੍ਹ ਨਾ ਕਈ ਡੋਗਸ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ, ਲੇਕਿਨ ਪਤਾ ਨਹੀਂ ਲੱਗ ਰਿਹਾ ਹੋਇਆ ਕੀ ਹੈ। ਗਰਮੀ ਦੇ ਮੌਸਮ ਦੇ ਵਿੱਚ ਵੈਟਰੀਨੇਰੀਅਨਸ ਦੇ ਮੁਤਾਬਿਕ, ਯਾਨੀ ਜਿਹੜੇ ਜਾਨਵਰਾਂ ਦੇ ਡਾਕਟਰ ਹੁੰਦੇ ਨੇ ਉਹਨਾਂ ਦੇ ਮੁਤਾਬਿਕ, ਡੋਗਸ ਵਿੱਚ ਟਿਕ ਫੀਵਰ ਅਤੇ ਸਕਿਨ ਇਨਫੈਕਸ਼ਨ ਦੇ ਕੇਸਿਸ ਨਾ ਕਾਫੀ ਜ਼ਿਆਦਾ ਵੱਧ ਰਹੇ ਨੇ। ਕਈ ਕਲੀਨਿਕਸ ਵਿੱਚ ਰੋਜ਼ਾਨਾ 4 to 5 ਨਵੇਂ ਕੇਸਿਸ ਰਿਪੋਰਟ ਹੋ ਰਹੇ ਨੇ। ਟਿਕ ਇੱਕ ਛੋਟਾ ਜਿਹਾ ਨਾ ਪੈਰਾਸਾਈਟ ਹੁੰਦਾ ਹੈ ਜੋ ਡੋਗਸ ਦੇ ਸਰੀਰ ਨਾਲ ਚਿਪਕ ਜਾਂਦਾ ਹੈ ਅਤੇ ਫਿਰ ਇਨਫੈਕਸ਼ਨ ਫੈਲਾ ਦਿੰਦਾ ਹੈ। ਜੇ ਤੁਹਾਡੇ ਪੈਟ ਡੋਗ ਨੂੰ ਲਗਾਤਾਰ ਖੁਜਲੀ ਹੋ ਰਹੀ ਹੈ, ਬੁਖਾਰ ਹੋ ਰਿਹਾ ਹੈ, ਸੁਸਤੀ, ਖਾਣਾ ਘੱਟ ਖਾ ਰਿਹਾ, ਜਾਂ ਫਿਰ ਸਕਿਨ 'ਤੇ ਲਾਲ ਲਾਲ ਜਿਹੜੇ ਦਾਗ ਹੈ ਨਾ ਉਹ ਨਜ਼ਰ ਆ ਰਹੇ ਨੇ, ਤਾਂ ਇਸਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਹੈ। ਕਿਉਂਕਿ ਐਕਸਪਰਟਸ ਕਹਿੰਦੇ ਨੇ ਗਰਮੀ ਦੇ ਮੌਸਮ ਦੇ ਵਿੱਚ ਡੋਗਸ ਨੂੰ ਸਾਫ਼ ਸੁਥਰਾ ਰੱਖੋ, ਉਸਦੀ ਰੈਗੂਲਰ ਗਰੂਮਿੰਗ ਕਰੋ ਅਤੇ ਬੋਡੀ ਨੂੰ ਹਰ ਰੋਜ਼ ਚੈੱਕ ਕਰੋ ਕਿੱਥੇ ਟਿਕਸ ਤਾਂ ਨਹੀਂ ਨਜ਼ਰ ਆ ਰਹੇ। ਜੇ ਕੋਈ ਵੀ ਲਾਈਕ ਲੱਛਣ ਇੱਦਾਂ ਦੇ ਨਜ਼ਰ ਆਉਂਦੇ ਨੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਮੇਂ ਸਿਰ ਇਲਾਜ ਨਾਲ ਵੱਡੀ ਪਰੇਸ਼ਾਨੀ ਜਿਹੜੀ ਹੈ ਉਹ ਹੱਲ ਹੋ ਸਕਦੀ ਹੈ ਅਤੇ ਤੁਹਾਡਾ ਜਿਹੜਾ ਡੋਗ ਹੈ ਉਹ ਬਚ ਸਕਦਾ ਹੈ। ਅਕਸਰ ਕਿਉਂਕਿ ਸਾਡੇ ਜਿਹੜੇ ਡੋਗਸ ਹੁੰਦੇ ਨੇ ਜਾਂ ਫਿਰ ਜਿਹੜੇ ਪੈਟ ਹੁੰਦੇ ਨੇ ਉਹੀ ਕਈ ਵਾਰ ਸਾਡੇ ਖੁਸ਼ੀ ਦਾ ਕਾਰਨ ਹੁੰਦੇ ਨੇ, ਸਾਡੇ ਸਾਥੀ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਗੱਲਾਂ ਬਾਤਾਂ ਵੀ ਕਰਦੇ ਹਾਂ। ਤਾਂ ਚਲੋ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ, ਗੁੱਡ ਮਾਰਨਿੰਗ ਜਲੰਧਰ, ਸੁਣਦੇ ਹਾਂ ਅਗਲਾ ਗੀਤ।

0: ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਅਤੇ ਹੁਣ ਦੇਖੋ, ਤੁਸੀਂ ਆਪਣੇ ਵਹੀਕਲਸ ਲੈ ਕੇ ਬਾਹਰ ਨਿਕਲੋਗੇ, ਹੈ ਨਾ, ਪਰ ਤੁਹਾਡੇ ਲਈ ਇੱਕ ਛੋਟੀ ਜਿਹੀ ਜਾਣਕਾਰੀ ਮੈਂ ਤੁਹਾਨੂੰ ਦੇ ਦਾਂ। ਜੇਕਰ ਤੁਸੀਂ ਜਲੰਧਰ ਦੇ ਵਿੱਚ ਪਿੰਸ ਹੋਸਪਿਟਲ ਵੱਲ ਜਾਣਾ ਹੈ, ਜੇਕਰ ਤੁਹਾਡਾ ਕੋਈ ਪਲੈਨ ਹੈ ਆਪਣੇ ਫਰੈਂਡ ਦੇ ਨਾਲ ਜਾਣਾ ਹੈ ਜਾਂ ਫਿਰ ਤੁਸੀਂ ਜਾਣਾ ਹੈ, ਕਿਉਂਕਿ ਉੱਥੇ ਨਾ ਚੁਪਾਟੀ ਵੀ ਲੱਗਦੀ ਹੈ ਉਸ ਤੋਂ ਅੱਗੇ, ਅਤੇ ਜੇਕਰ ਉੱਥੇ ਖਾਣ ਪੀਣ ਲਈ ਤੁਸੀਂ ਜਾ ਰਹੇ ਹੋ ਤਾਂ ਫਿਰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਗੜਾ ਪਾਠਕ ਨੂੰ ਰੇਲਵੇ ਓਵਰ ਬ੍ਰਿਜ ਯਾਨੀ ROB ਨੇ ਨਿਰਮਾਣ ਕੰਮ ਕਰਕੇ ਬੰਦ ਕੀਤਾ ਹੋਇਆ ਹੈ। ਇਸ ਕਰਕੇ ਪਿੰਸ ਹੋਸਪਿਟਲ ਵੱਲ ਜਾਣ ਵਾਲੇ ਲੋਕਾਂ ਨੂੰ ਟ੍ਰੈਫਿਕ ਡਾਇਵਰਜਨ 'ਤੇ ਲੰਬਾ ਰੂਟ ਲੈਣਾ ਪੈਣਾ ਹੈ ਯਾਨੀ ਲੈਣਾ ਪੈ ਸਕਦਾ ਹੈ। ਤਾਂ ਇਸ ਪ੍ਰੋਜੈਕਟ ਦਾ ਮਕਸਦ ਭਵਿੱਖ ਵਿੱਚ ਜਿਹੜਾ ਹੈ ਟ੍ਰੈਫਿਕ ਜਾਮ ਤੋਂ ਰਾਹਤ ਦੇਣਾ ਹੈ, ਪਰ ਫਿਲਹਾਲ ਕੁਝ ਸਮੇਂ ਦੇ ਲਈ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪਵੇਗਾ, ਟ੍ਰੈਫਿਕ ਝੱਲਣਾ ਹੀ ਪਵੇਗਾ। ਅਤੇ ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਮਰੀਜ਼ ਹੈ, ਕਿਸੇ ਨੂੰ ਹੋਸਪਿਟਲ ਅਪੁਆਇੰਟਮੈਂਟ ਹੈ, ਐਮਰਜੈਂਸੀ ਟਰੈਵਲ ਕਰਨਾ ਹੈ, ਤਾਂ ਘਰ ਤੋਂ ਥੋੜ੍ਹਾ ਜਲਦੀ ਨਿਕਲੋ ਤਾਂ ਕਿ ਟ੍ਰੈਫਿਕ ਅਪਡੇਟ ਤੁਹਾਨੂੰ ਮਿਲਦੀ ਰਹੇ, ਚੈੱਕ ਕਰਦੇ ਰਹੋ, ਅਤੇ ਨਾਲ ਹੀ ਤੁਹਾਡਾ ਜਿਹੜਾ ਮਰੀਜ਼ ਹੈ ਉਹ ਵੀ ਟਾਈਮ 'ਤੇ ਹੋਸਪਿਟਲ ਪਹੁੰਚ ਜਾਏ, ਕਿਉਂਕਿ ਥੋੜ੍ਹੀ ਜਿਹੀ ਪਲੈਨਿੰਗ ਤੁਹਾਡਾ ਸਮਾਂ ਵੀ ਬਚਾ ਸਕਦੀ ਹੈ ਅਤੇ ਪਰੇਸ਼ਾਨੀਆਂ ਵੀ ਘੱਟ ਕਰ ਸਕਦੀ ਹੈ। ਇਸ ਲਈ ਅਸੀਂ ਵੀ ਥੋੜ੍ਹੀ ਪਲੈਨਿੰਗ ਕਰ ਰਹੇ ਹਾਂ ਕਿ ਪ੍ਰੋਗਰਾਮ ਨੂੰ ਕਿਵੇਂ ਅਸੀਂ ਪ੍ਰੋਪਰ ਟਾਈਮ 'ਤੇ ਤੁਹਾਨੂੰ ਗਾਣੇ ਵੀ ਸੁਣਾ ਰਹੇ ਹਾਂ, ਇਨਫੋਰਮੇਸ਼ਨ ਵੀ ਦੇਣੀ ਹੈ, ਐਂਟਰਟੇਨਮੈਂਟ ਵੀ ਦੇਣਾ ਹੈ। ਤਾਂ ਚਲੋ ਜੀ, ਅਗਲੇ ਗੀਤ ਵੱਲ ਵਧਦੇ ਹਾਂ। ਹਾਊਸਫੁੱਲ 5 ਮੂਵੀ ਦਾ ਇੱਕ ਗੀਤ, ਡਾਂਸ ਕਰਨ ਲਈ ਹੁਣ ਰੈਡੀ ਹੋ ਜਾਓ, ਕਿਉਂਕਿ ਬਹੁਤ ਹੀ ਖੂਬਸੂਰਤ ਗੀਤ ਹੈ ਅਤੇ ਮੈਂ ਤਾਂ ਨੱਚਣ ਵਾਲੀ ਹਾਂ। ਤੁਸੀਂ ਵੀ ਮੋਰਨਿੰਗ ਦੇ ਵਿੱਚ ਨਾ ਥੋੜ੍ਹਾ ਥੋੜ੍ਹਾ ਜਿਹਾ ਨੱਚ ਹੀ ਲਓ, ਥੋੜ੍ਹੀ ਐਨਰਜੀ ਹੋਰ ਆ ਜਾਏਗੀ।
1: Poo bhai poo, poo gadi poo, you like me and I like you too. Poo bhai poo, poo gadi poo, you like me and I like you too. Poo bhai poo, poo gadi poo, you like

ਫਿਲਹਾਲ ਗਾਣੇ ਦੇ ਵਿੱਚ ਵਾਈਬ ਤਾਂ ਹੈਗੀ ਹੈ, ਹੈ ਨਾ? ਮਜ਼ਾ ਆਇਆ ਗਾਣਾ ਸੁਣ ਕੇ, ਛੋਟਾ ਸੀ ਲੇਕਿਨ ਹਾਂ ਐਨਰਜੈਟਿਕ ਸੀ। ਤਾਂ ਚਲੋ ਜੀ ਜਲੰਧਰ ਵਾਪਸ ਆ ਜਾਓ। ਹੁਣ ਅੱਜ ਤਾਂ ਸੀਨਾ ਫਖਰ ਨਾਲ ਨਾ ਚੌੜਾ ਕਰਨ ਦਾ ਟਾਈਮ ਹੈ, ਕਿਉਂਕਿ ਕਿਉਂਕਿ ਲੰਡਨ ਦੀ ਧਰਤੀ 'ਤੇ ਨਾ ਜਲੰਧਰ ਦਾ ਡੰਕਾ ਵੱਜ ਗਿਆ ਹੈ। ਸੁਣ ਕੇ ਖੁਸ਼ੀ ਤਾਂ ਹੋਈ ਹੋਗੀ, ਕਿਉਂਕਿ ਪੰਜਾਬ ਦੀ ਸ਼ਾਨ ਨੂੰ ਦੁਨੀਆ ਦੇ ਮੰਚ 'ਤੇ ਇੱਕ ਵਾਰ ਫੇਰ ਤੋਂ ਬੁਲੰਦ ਕੀਤਾ ਗਿਆ। ਇਸ ਵਾਰ ਫੋਕ ਪੰਜਾਬ ਟੀਮ ਨੇ ਲੰਡਨ ਵਿੱਚ ਹੋਏ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਸਟ ਪੁਜੀਸ਼ਨ ਹਾਸਲ ਕੀਤੀ। ਅਤੇ ਸਿਰਫ ਇੱਕ ਟਰੋਫੀ ਨਹੀਂ ਹੈ, ਇਹ ਪੰਜਾਬ ਦੀ ਮਿਹਨਤ, ਜਜ਼ਬੇ ਦੇ ਵਿਰਸੇ ਦੀ ਜਿੱਤ ਵੀ ਹੈ। ਜ਼ਰਾ ਸੋਚੋ, ਜਿਹੜਾ ਹਜ਼ਾਰਾਂ ਕਿਲੋਮੀਟਰ ਦੂਰ ਲੰਡਨ ਦੀ ਧਰਤੀ ਹੈ, ਅਤੇ ਜਦੋਂ ਪੰਜਾਬ ਦੇ ਪੁੱਤਰ ਅਤੇ ਧੀਆਂ ਨੇ ਆਪਣੀ ਕਲਾ, ਆਪਣੀ ਮਿਹਨਤ ਅਤੇ ਆਪਣੀ ਟੀਮ ਸਪਿਰਿਟ ਨਾਲ ਸਭ ਦਾ ਦਿਲ ਜਿੱਤ ਲਿਆ, ਅਤੇ ਕਿਹੋ ਜਿਹਾ ਮਾਹੌਲ ਹੋਏਗਾ ਭਾਈ, ਉੱਥੇ ਭੰਗੜਾ ਪਾਇਆ ਗਿਆ ਹੈ, ਉੱਥੇ ਸਾਡੇ ਦੇ ਯਾਨੀ ਸਾਡੇ ਜਿਹੜਾ ਪੰਜਾਬ ਹੈ ਨਾ, ਇੱਕ ਇੱਕ ਬੀਟ ਉੱਥੇ ਵਜਾਈ ਗਈ ਹੈ, ਅਤੇ ਪੰਜਾਬ ਦੇ ਡੰਕੇ ਵੀ ਵੱਜੇ ਨੇ। ਜਲੰਧਰ ਵੈਸੇ ਹੀ ਸਪੋਰਟਸ ਦੀ ਨਗਰੀ ਹੈ, ਅਸੀਂ ਹੁਣੇ ਗੱਲ ਕੀਤੀ ਸੀ, ਅਤੇ ਦੁਨੀਆ ਭਰ ਵਿੱਚ ਮਸ਼ਹੂਰ ਵੀ ਹੈ, ਅਤੇ ਇੱਥੋਂ ਬਣੇ ਸਪੋਰਟਸ ਗੁੱਡਸ ਦੁਨੀਆ ਦੇ ਕਈ ਦੇਸ਼ਾਂ ਤੱਕ ਵੀ ਜਾਂਦੇ ਨੇ, ਅਤੇ ਹੁਣ ਤਾਂ ਇੱਥੋਂ ਦੇ ਲੋਕ ਆਪਣੀ ਪਰਫੋਰਮੈਂਸ ਨਾਲ ਵੀ ਇੰਟਰਨੈਸ਼ਨਲ ਲੈਵਲ 'ਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ। ਅੱਜ ਦਾ ਇਹ ਪਲ ਸਾਨੂੰ ਇਹ ਸਿਖਾਉਂਦਾ ਹੈ ਕਿ ਜੇ ਹੌਸਲਾ ਵੱਡਾ ਹੋਵੇ ਨਾ, ਤਾਂ ਪਿੰਡ ਤੋਂ ਲੰਡਨ ਤੱਕ ਦਾ ਸਫ਼ਰ ਵੀ ਛੋਟਾ ਲੱਗਦਾ ਹੈ। ਅਤੇ ਸਾਡੇ ਸਾਰੇ ਜਿਹੜੇ ਫੋਕ ਪੰਜਾਬ ਦੀ ਟੀਮ ਹੈ, ਉਹਨਾਂ ਨੂੰ ਸਾਰੀਆਂ ਸਾਡੇ ਆਕਾਸ਼ਵਾਣੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ। ਰੱਬ ਕਰੇ ਇਹਨਾਂ ਦਾ ਸਫ਼ਰ ਜਿਹੜਾ ਹੈ ਹੋਰ ਜ਼ਿਆਦਾ ਅੱਗੇ ਜਾਏ, ਅਤੇ ਸਫਲਤਾ ਦੀ ਚੋਟੀਆਂ ਨੂੰ ਹੋਰ ਜ਼ਿਆਦਾ ਉੱਚੇ ਹੋ ਕੇ ਛੂਹਣ। ਤਾਂ ਚਲੋ ਜੀ, ਜਲੰਧਰ ਤੁਸੀਂ ਸਿਰਫ ਸ਼ਹਿਰ ਨਹੀਂ ਹੋ, ਇੱਕ ਟੈਲੈਂਟ ਦੀ ਪਹਿਚਾਣ ਵੀ ਹੋ। ਤਾਂ ਹੁਣ ਖੁਸ਼ੀ ਦਾ ਮੌਕਾ ਹੈ, ਹੁਣ ਖੁਸ਼ੀ ਵਾਲਾ ਇੱਕ ਗੀਤ ਹੋ ਜਾਏ। ਮੇਰਾ ਫੇਵਰੇਟ ਗੀਤ ਹੈ ਜਿਹੜਾ ਖੁਸ਼ੀ ਦੇ ਮੌਕੇ 'ਤੇ ਅਸੀਂ ਲਾਈਦਾ ਹੁੰਦਾ ਹੈ। ਤਾਂ ਚਲੋ ਜੀ, ਇਹੀ ਗੀਤ ਸੁਣਦੇ ਹਾਂ।

ਗਈ ਆ ਗਈ ਆ ਗਈ ਜੀ, ਮੈਂ ਵੀ ਤੁਹਾਡੇ ਕੋਲ ਆ ਗਈ। ਦੇਖੋ ਕਿੰਨਾ ਐਨਰਜੈਟਿਕ ਸੌਂਗ ਸੀ, ਮਜ਼ਾ ਹੀ ਆ ਗਿਆ। ਮਤਲਬ ਕਿ ਇਹ ਇਹੋ ਜਿਹਾ ਸੌਂਗ ਹੈ ਨਾ ਆ ਰਹੀ ਜਿਸ ਬੰਦੇ ਨੂੰ ਡਾਂਸ ਦਾ ਦਿਲ ਨਾ ਵੀ ਹੋਵੇ ਨਾ, ਨੱਚਣ ਦਾ ਦਿਲ ਨਾ ਵੀ ਹੋਵੇ, ਉਸ ਬੰਦੇ ਦੇ ਵੀ ਪੈਰ ਨਾ ਥਿਰਕਣ ਲੱਗ ਪੈਂਦੇ ਨੇ। ਇਹੋ ਜਿਹਾ ਸੌਂਗ ਹੈ। ਚਲੋ ਜੀ, ਹੁਣ ਗੱਲ ਕਰਦੇ ਹਾਂ ਕਿ ਜਿਹੜੇ ਦੋਸਤ ਮੇਰੇ ਨੇ ਨਾ, ਉਹਨਾਂ ਨੇ ਸਿਵਲ ਹੋਸਪਿਟਲ ਜਾਣਾ ਹੈ ਜਾਂ ਫਿਰ ਇਲਾਜ ਕਰਵਾਉਣਾ ਹੈ, ਤਾਂ ਉਹਨਾਂ ਦੇ ਲਈ ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਹੈ। ਹੁਣ ਸਿਵਲ ਹੋਸਪਿਟਲ ਵਿੱਚ ਦਾਖਲ ਜਿਹੜੇ ਗਰਭਵਤੀ ਮਹਿਲਾਵਾਂ ਨੇ, ਉਹਨਾਂ ਦਾ ਅਲਟਰਾਸਾਊਂਡ ਬੈੱਡ 'ਤੇ ਹੀ ਕੀਤਾ ਜਾ ਸਕੇਗਾ। ਇਸ ਨਾਲ ਪੇਸ਼ੈਂਟਸ ਨੂੰ ਅਲਟਰਾਸਾਊਂਡ ਰੂਮ ਤੱਕ ਬਾਰ ਬਾਰ ਲਿਜਾਣ ਦੀ ਲੋੜ ਨਹੀਂ ਪਵੇਗੀ, ਖਾਸ ਕਰਕੇ ਉਹ ਮਹਿਲਾਵਾਂ ਜਿਨ੍ਹਾਂ ਨੂੰ ਚੱਲਣ ਫਿਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ। ਇਸ ਨਵੇਂ ਪ੍ਰਬੰਧ ਦਾ ਜਿਹੜਾ ਮਕਸਦ ਹੈ, ਪ੍ਰੈਗਨੈਂਸੀ ਦੇ ਦੌਰਾਨ ਮਾਵਾਂ ਨੂੰ ਜ਼ਿਆਦਾ ਆਰਾਮ, ਸੁਰੱਖਿਆ ਅਤੇ ਤੇਜ਼ ਮੈਡੀਕਲ ਸੇਵਾ ਦੇਣਾ। ਬਿਸਾਈਡਸ ਅਲਟਰਾਸਾਊਂਡ ਨਾਲ ਡਾਕਟਰਸ ਨੂੰ ਵੀ ਪੇਸ਼ੈਂਟ ਦੀ ਹਾਲਤ ਤੁਰੰਤ ਚੈੱਕ ਕਰਨ ਵਿੱਚ ਮਦਦ ਮਿਲੇਗੀ ਅਤੇ ਐਮਰਜੈਂਸੀ ਸਿਚੁਏਸ਼ਨ ਨੂੰ ਹੋਰ ਚੰਗੀ ਤਰ੍ਹਾਂ ਹੈਂਡਲ ਕੀਤਾ ਜਾ ਸਕੇਗਾ। ਅਤੇ ਦੋਸਤੋ, ਇਹ ਸਿਰਫ ਇੱਕ ਨਵੀਂ ਮਸ਼ੀਨ ਨਹੀਂ ਹੈਗੀ, ਇਹ ਮਾਂ ਦੇ ਬੱਚੇ ਦੀ ਸਿਹਤ ਨੂੰ ਹੋਰ ਬਿਹਤਰ ਬਣਾਉਣ ਵਾਲੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਕਦਮ ਹੈ। ਜੇ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਗਰਭਵਤੀ ਮਹਿਲਾ ਸਿਵਲ ਹੋਸਪਿਟਲ ਵਿੱਚ ਇਲਾਜ ਲੈਣ ਜਾ ਰਹੀ ਹੈ, ਤਾਂ ਇਹ ਅਪਡੇਟ ਉਹਨਾਂ ਨੂੰ ਜ਼ਰੂਰ ਦੱਸਿਓ। ਸਿਹਤ ਦਾ ਖਿਆਲ ਰੱਖੋ, ਕਿਉਂਕਿ ਤੰਦਰੁਸਤੀ ਮਾਂ ਹੀ ਜਿਹੜੀ ਹੈ ਤੰਦਰੁਸਤ ਭਵਿੱਖ ਦੀ ਨੀਂਹ ਹੁੰਦੀ ਹੈ। ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਗੁੱਡ ਮਾਰਨਿੰਗ ਜਲੰਧਰ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਹੁਣ ਜਿਹੜੀਆਂ ਤੁਹਾਡੀਆਂ ਮਾਵਾਂ ਨੇ ਤੁਹਾਡੇ ਲਈ ਖਾਣਾ ਵੀ ਬਣਾ ਰਹੀਆਂ ਹੋਣਗੀਆਂ, ਤੁਹਾਡੇ ਖਾਣੇ ਦਾ ਖਾਣਾ ਤਿਆਰ ਕਰ ਰਹੀਆਂ ਹੋਣਗੀਆਂ ਕਿ ਅੱਜ ਮੇਰਾ ਬੱਚਾ ਕੀ ਖਾਏਗਾ, ਅਗਲੀ ਵਾਰੀ ਜਿਹੜੀ ਅਸੀਂ ਉਸ ਚੰਕ ਨੂੰ ਦੇਵਾਂਗੇ ਕਿ ਅੱਜ ਤੁਹਾਡੀਆਂ ਮੰਮੀਆਂ ਤੁਹਾਡੇ ਲਈ ਕੀ ਬਣਾਉਣ, ਕਿਹੋ ਜਿਹੀ ਇਹੋ ਜਿਹੀ ਰੈਸਿਪੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਟਾਈਮ ਵੀ ਘੱਟ ਲੱਗੇ ਅਤੇ ਸਵਾਦ ਵੀ ਜ਼ਿਆਦਾ ਆਵੇ।

ਸਹੀ ਗੱਲ ਹੈ, ਜਦੋਂ ਗੱਭਰੂ ਦਾ ਨਾਂ ਗੁੱਟ 'ਤੇ ਲਿਖਾ ਹੀ ਲਿਆ ਫਿਰ ਦੁਨੀਆ ਤੋਂ ਡਰਨ ਦੀ ਕੀ ਲੋੜ ਹੈ? ਕੋਈ ਡਰਨ ਦੀ ਲੋੜ ਹੈ, ਲੋੜ ਨਹੀਂ ਹੈ। ਜੇ ਲੋੜ ਹੈਗੀ ਹੈ ਨਾ ਡਰਨ ਦੀ, ਤਾਂ ਆਪਣੀ ਮੰਮੀ ਤੋਂ ਡਰੋ, ਕਿਉਂਕਿ ਜੇਕਰ ਉਹਨਾਂ ਨੂੰ ਗੁੱਸਾ ਆ ਗਿਆ ਨਾ, ਪਤਾ ਨਹੀਂ ਅੱਜ ਤੁਹਾਨੂੰ ਕਿਹੋ ਜਿਹਾ ਖਾਣਾ ਬਣਾ ਕੇ ਦੇ ਦੇਣਗੇ। ਤਾਂ ਚਲੋ ਜੀ, ਗੁੱਡ ਮੋਰਨਿੰਗ ਜਲੰਧਰ ਦੇ ਵਿੱਚ ਹੁਣ ਗੱਲ ਕਰਦੇ ਹਾਂ ਮਾਂ ਦੇ ਹੱਥ ਦੇ ਸਵਾਦ ਦੀ, ਮਾਂ ਦੀ ਫਿਕਰ ਕਰਦੇ ਹਾਂ ਥੋੜ੍ਹੀ ਜਿਹੀ। ਦੁਨੀਆ ਦੀ ਸਭ ਤੋਂ ਵੱਡੀ ਦੌਲਤ ਤਾਂ ਮਾਂ ਹੀ ਹੁੰਦੀ ਹੈ ਨਾ, ਅਤੇ ਮੰਮੀ ਲਈ ਤਾਂ ਜਿੱਦਾਂ ਪੁੱਤਰ ਜਾ ਰਹੇ ਨੇ ਹੁਣ ਸਵੇਰ ਔਫਿਸ ਲਈ ਨਿਕਲ ਰਹੇ ਨੇ ਛੇਤੀ ਛੇਤੀ, ਅਤੇ ਕਈ ਵਾਰੀ ਹੁੰਦਾ ਬੱਚਾ ਕਹਿੰਦਾ ਕਿ ਨਹੀਂ ਨਹੀਂ ਮੰਮੀ ਮੈਂ ਨਹੀਂ ਕੁਝ ਖਾਣਾ, ਮੈਨੂੰ ਛੇਤੀ ਛੇਤੀ ਬਸ ਨਾ ਇੱਕ ਬ੍ਰੈਡ ਦੇ ਦਿਉ, ਉਹਦੇ 'ਤੇ ਬਟਰ ਲਾ ਦਿਉ, ਮੈਂ ਉਹੀ ਖਾ ਕੇ ਬਸ ਨਿਕਲ ਜਾਣਾ। ਕਈ ਬੱਚੇ ਹੱਥ 'ਚ ਫਰੂਟ ਲੈ ਕੇ ਤੁਰੇ ਫਿਰਦੇ ਨੇ, ਅਤੇ ਉਹਨਾਂ ਨੂੰ ਲੱਗਦਾ ਹੈ ਕਿ ਬ੍ਰੇਕਫਾਸਟ ਨਾ ਕਰਨ ਤਾਂ ਫਿਰ ਵੀ ਚੱਲ ਜਾਏਗਾ। ਨਹੀਂ ਚੱਲਣਾ ਜੀ, ਬ੍ਰੇਕਫਾਸਟ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਚੱਲਣਾ, ਤੁਹਾਡਾ ਪੂਰਾ ਦਿਨ ਖਰਾਬ ਹੋ ਸਕਦਾ। ਲਓ ਜੀ ਮੰਮੀ ਜੀ, ਅੱਜ ਦੇ ਬ੍ਰੇਕਫਾਸਟ ਲਈ ਕੁਝ ਹੈਲਦੀ ਜਿਹਾ ਨੋਟ ਕਰ ਲਓ। ਸਭ ਤੋਂ ਪਹਿਲਾਂ ਤਾਂ ਵੈਜੀਟੇਬਲ ਪੋਹਾ, ਹਲਕਾ ਟੇਸਟੀ ਅਤੇ ਐਨਰਜੀ ਨਾਲ ਭਰਪੂਰ ਹੈ। ਅਤੇ ਫਿਰ ਪਨੀਰ ਜਾਂ ਵੈਜੀਟੇਬਲ ਸਟੱਫਡ ਪਰਾਂਠਾ ਤੁਸੀਂ ਬਣਾ ਸਕਦੇ ਹੋ, ਨਾਲ ਦਹੀਂ ਜਾਂ ਪ੍ਰੋਟੀਨ ਵੀ ਮਿਲੇਗਾ ਅਤੇ ਪੇਟ ਵੀ ਦੇਰ ਤੱਕ ਭਰਿਆ ਰਹੇਗਾ। ਬਰਾਊਨ ਬ੍ਰੈਡ ਵੈਜੀਟੇਬਲ ਸੈਂਡਵਿਚ, ਜਿਹਦੇ ਵਿੱਚ ਤੁਸੀਂ ਕਰਨਾ ਕੁਝ ਨਹੀਂ ਹੈ, ਤੁਸੀਂ ਆਸੇ ਪਾਸੇ ਮਾਇਨੀਜ਼ ਹੁੰਦੀ ਹੈ ਨਾ, ਮਾਇਨੀਜ਼ ਉਹ ਲਾਣੀ ਹੈ, ਫਿਰ ਉਸ ਤੋਂ ਬਾਅਦ ਵੈਜੀਟੇਬਲਸ ਕੱਟ ਕੇ ਉਹਦੇ ਵਿੱਚ ਨਮਕ ਮਿਰਚ ਮਸਾਲਾ ਪਾ ਕੇ, ਵੈਜੀਟੇਬਲਸ ਦੇ ਵਿੱਚ ਕੁਝ ਵੀ ਹੋ ਸਕਦਾ, ਪਿਆਜ਼ ਹੋ ਸਕਦਾ, ਟਮਾਟਰ ਹੋ ਸਕਦਾ, ਮਸ਼ਰੂਮ ਹੋ ਸਕਦੇ ਨੇ, ਖੀਰਾ ਹੋ ਸਕਦਾ, ਮਿਕਸ ਕਰਕੇ ਅਤੇ ਆਲੇ ਦੁਆਲੇ ਕਰੀਮ ਜਾਂ ਫਿਰ ਚੀਜ਼ ਪਨੀਰ ਕੁਝ ਵੀ ਲਗਾ ਸਕਦੇ ਹੋ, ਤੁਸੀਂ ਸੌਸ ਵੀ ਲਾ ਸਕਦੇ ਹੋ। ਫਿਰ ਓਟਸ ਉਪਮਾ ਜਾਂ ਫਿਰ ਵੈਜੀਟੇਬਲ ਦਲੀਆ, ਜਿਹੜਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਬੱਚੇ ਲਈ ਬਹੁਤ ਜ਼ਿਆਦਾ ਵਧੀਆ ਵੀ ਹੁੰਦਾ ਹੈ, ਦਿਨ ਭਰ ਬੰਦੇ ਨੂੰ ਐਕਟਿਵ ਰੱਖਦਾ। ਜੇ ਘਰ ਵਿੱਚ ਕੋਈ ਨੌਨ ਵੈਜੀਟੇਰੀਅਨ ਹੈ ਤਾਂ ਉਹਦੇ ਲਈ ਐੱਗਸ ਬੋਇਲਡ ਕਰ ਦਿਉ ਜਾਂ ਫਿਰ ਓਮਲੇਟ ਬਣਾ ਦਿਉ, ਨਾ ਇੱਕ ਸੀਜ਼ਨ ਫਰੂਟ ਅਤੇ ਪਾਣੀ ਦੀ ਬੋਟਲ, ਇਹ ਵੀ ਠੀਕ ਹੈ, ਸੀਜ਼ਨਲ ਫਰੂਟ ਤੁਸੀਂ ਦੇ ਸਕਦੇ ਹੋ ਨਾਲ। ਬਸ ਇੱਕ ਛੋਟਾ ਜਿਹਾ ਨੋਟ ਵੀ ਤੁਸੀਂ ਆਪਣੇ ਬੱਚੇ ਲਈ ਰੱਖ ਸਕਦੇ ਹੋ ਟਿਫਨ ਦੇ ਵਿੱਚ, ਖਾਣਾ ਟਾਈਮ ਨਾਲ ਖਾ ਲਈ, ਆਪਣਾ ਖਿਆਲ ਰੱਖੀ, ਇਹਦੇ ਨਾਲ ਮਾਂ ਬੱਚੇ ਦਾ ਰਿਸ਼ਤਾ ਹੋਰ ਜ਼ਿਆਦਾ ਗੂੜਾ ਹੋ ਜਾਂਦਾ ਹੈ। ਤਾਂ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ। ਆਈ ਹੋਪ ਸਾਡੀਆਂ ਜਿਹੜੀਆਂ ਮੰਮੀਆਂ ਨੇ ਉਹਨਾਂ ਨੇ ਨੋਟ ਕਰ ਲਿਆ ਹੋਏਗਾ, ਲਿਸਟ ਬਣਾ ਲਈ ਹੋਏਗੀ ਕਿ ਅੱਜ ਉਹ ਕੀ ਮੋਰਨਿੰਗ ਦੇ ਵਿੱਚ ਬਣਾ ਸਕਦੇ ਨੇ। ਜੇਕਰ ਤਿਆਰੀ ਪਹਿਲਾਂ ਹੀ ਹੋ ਗਈ ਹੈ ਫਿਰ ਤਾਂ ਕੋਈ ਗੱਲ ਨਹੀਂ, ਤੁਸੀਂ ਕੱਲ੍ਹ ਲਈ ਵੀ ਨੋਟ ਕਰ ਸਕਦੇ ਹੋ। ਤਾਂ ਚਲੋ ਜੀ, ਅਗਲਾ ਗਾਣਾ ਸੁਣਦੇ ਹਾਂ ਖੂਬਸੂਰਤ ਜਿਹਾ, ਮਿਕਲ ਸਿੰਘ ਦੀ ਆਵਾਜ਼ ਦੇ ਵਿੱਚ ਹਿੱਪ ਹੌਪ।

ਤੁਸੀਂ ਹੁਣ ਕੀਤਾ 102.7 ਮੈਗਾਹਰਟਜ਼ ਤੇ 103.6 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੀ ਹੋ। ਗੁੱਡ ਮਾਰਨਿੰਗ ਜਲੰਧਰ। ਸੋਚੋ ਜੀ, ਦੁਨੀਆ ਦੇ ਹਰ ਵੱਡੇ ਬਿਜ਼ਨਸ ਦੀ ਸ਼ੁਰੂਆਤ ਨਾ ਇੱਕ ਛੋਟੀ ਜਿਹੀ ਸੋਚ ਤੋਂ ਹੁੰਦੀ ਹੈ। ਹੁੰਦੀ ਹੈ ਕਿ ਨਹੀਂ, ਮੰਨਦੇ ਹੋ ਨਾ ਇਸ ਗੱਲ ਨੂੰ? ਤੁਸੀਂ ਵੀ ਕੋਈ ਬਿਜ਼ਨਸ ਸਟਾਰਟ ਕੀਤਾ ਹੋਏਗਾ, ਸਭ ਤੋਂ ਪਹਿਲਾਂ ਛੋਟੀ ਬੁਨਿਆਦ ਰੱਖੀ ਹੋਏਗੀ, ਇੱਕ ਛੋਟੀ ਦੁਕਾਨ, ਇੱਕ ਛੋਟਾ ਵਰਕਸ਼ਾਪ, ਅਤੇ ਉਹੀ ਸੁਪਨਾ ਇੱਕ ਦਿਨ ਲੱਖਾਂ ਲੋਕਾਂ ਨੂੰ ਨਾ ਰੁਜ਼ਗਾਰ ਦਿੰਦਾ। ਅੱਜ ਅਸੀਂ ਗੱਲ ਕਰਾਂਗੇ ਉਹਨਾਂ ਛੋਟੇ ਕਾਰੋਬਾਰਾਂ ਦੀ ਜੋ ਦੇਸ਼ ਦੀ ਇਕੋਨਮੀ ਦਾ ਵੱਡਾ ਕਾਰਨ ਬਣ ਰਹੀ ਹੈ, ਯਾਨੀ ਵੱਡਾ ਹਿੱਸਾ ਇਕੋਨਮੀ ਦੇ ਵਿੱਚ ਪਾ ਰਹੀ ਹੈ। ਹਰ ਸਾਲ ਨਾ 27 ਜੂਨ ਨੂੰ, ਯਾਨੀ ਅੱਜ ਦੇ ਦਿਨ, ਪੂਰੀ ਦੁਨੀਆ ਦੇ ਵਿੱਚ ਮਾਈਕਰੋ ਸਮਾਲ ਐਂਡ ਮੀਡੀਅਮ ਸਾਈਜ਼ਡ ਐਂਟਰਪ੍ਰਾਈਜ਼ ਡੇ ਮਨਾਇਆ ਜਾਂਦਾ, ਯਾਨੀ MSME ਡੇ ਮਨਾਇਆ ਜਾਂਦਾ। ਇਸ ਦਿਨ ਦਾ ਮਕਸਦ ਛੋਟੇ ਅਤੇ ਮੱਧਮ ਜਿਹੜੇ, ਯਾਨੀ ਲਘੂ ਜਿਹੜੇ ਕਾਰੋਬਾਰ ਹੁੰਦੇ ਨੇ, ਦੇਸ਼ ਦੀ ਤਰੱਕੀ, ਰੁਜ਼ਗਾਰ ਅਤੇ ਇਕੋਨਮੀ ਵਿੱਚ ਪਾਏ ਯੋਗਦਾਨ ਨੂੰ ਸਲਾਮ ਕਰਨਾ ਹੁੰਦਾ। ਤਾਂ ਚਲੋ ਜੀ, ਅੱਜ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇਕੋਨਮੀ ਦੇ ਵਿੱਚ ਇੰਨਾ ਵੱਡਾ ਹਿੱਸਾ ਪਾਇਆ। ਯੂਨਾਈਟਿਡ ਨੇਸ਼ਨਸ ਦੇ ਨਾਲ 2027 ਵਿੱਚ ਇਸ ਦਿਨ ਨੂੰ ਅਧਿਕਾਰਿਤ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਸੀ। MSME ਕਿਸੇ ਵੀ ਦੇਸ਼ ਦੀ ਇਕੋਨਮੀ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਇਹ ਕਾਰੋਬਾਰ ਘੱਟ ਪੈਸੇ ਨਾਲ ਸ਼ੁਰੂ ਹੋ ਸਕਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਦਿੰਦੇ ਨੇ। ਪਿੰਡ ਹੋਵੇ ਜਾਂ ਸ਼ਹਿਰ, ਇਹ ਹਰ ਥਾਂ ਤਰੱਕੀ ਦਾ ਜ਼ਰੀਆ ਬਣ ਹੀ ਜਾਂਦਾ ਹੈ। ਅਤੇ MSME ਦੇ ਵਿੱਚ ਪਤਾ ਕਿਹੜੇ ਕਿਹੜੇ ਕਾਰੋਬਾਰ ਆ ਜਾਂਦੇ ਨੇ? ਇਸ ਦੇ ਵਿੱਚ ਹੈਂਡੀਕ੍ਰਾਫਟ, ਫੂਡ ਪ੍ਰੋਸੈਸਿੰਗ, ਕੱਪੜਾ ਇੰਡਸਟਰੀ, ਮਸ਼ੀਨ ਮੈਨੂਫੈਕਚਰਿੰਗ, IT ਸਰਵਿਸਿਜ਼, ਖੇਤੀ ਨਾਲ ਜੁੜੇ ਕਾਰੋਬਾਰ ਅਤੇ ਹੋਰ ਵੀ ਕਈ ਇੰਡਸਟਰੀਜ਼ ਸ਼ਾਮਿਲ ਹੁੰਦੀਆਂ ਨੇ। ਇਹ ਸਿਰਫ ਰੁਜ਼ਗਾਰ ਹੀ ਨਹੀਂ ਦਿੰਦੇ ਬਲਕਿ ਨਵੇਂ ਆਈਡੀਆਜ਼ ਅਤੇ ਇਨੋਵੇਸ਼ਨ ਨੂੰ ਵੀ ਹੌਸਲਾ ਦਿੰਦੇ ਨੇ। ਅਤੇ ਭਾਰਤ ਦੀ ਜੇਕਰ ਅਸੀਂ ਗੱਲ ਕਰੀਏ, ਭਾਰਤ ਵਿੱਚ MSME ਸੈਕਟਰ ਦਾ ਬਹੁਤ ਵੱਡਾ ਯੋਗਦਾਨ ਹੈ। ਇਹ GDP, ਐਕਸਪੋਰਟ ਅਤੇ ਰੁਜ਼ਗਾਰ ਵਿੱਚ ਅਹਿਮ ਹਿੱਸਾ ਪਾਉਂਦੇ ਨੇ। ਸਰਕਾਰ ਵੀ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ ਅਤੇ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਪ੍ਰੋਗਰਾਮ ਜਿਹੜਾ, ਇਸ ਵਰਗੀਆਂ ਯੋਜਨਾਵਾਂ ਰਾਹੀਂ ਇਸ ਸੈਕਟਰ ਨੂੰ ਮਜ਼ਬੂਤ

ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਇਸ ਸੈਕਟਰ ਨੂੰ ਕੁਝ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ, ਇਹ ਤਾਂ ਨੋਰਮਲ ਹੈ, ਕਿਉਂਕਿ ਜੇਕਰ ਤੁਸੀਂ ਕੁਝ ਕਰ ਰਹੇ ਹੋ ਰੁਕਾਵਟਾਂ ਨਾ ਆਉਣ, ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਜਿਵੇਂ ਪੈਸੇ ਦੀ ਘਾਟ ਹੋਵੇ, ਨਵੀਂ ਟੈਕਨੋਲੋਜੀ ਦੀ ਕਮੀ ਹੋਵੇ, ਜਾਂ ਫਿਰ ਵਧੀਆ ਕੰਪਨੀ ਨਾਲ ਮੁਕਾਬਲਾ ਕਰਨਾ ਹੋਵੇ। ਦੇਖੋ, ਚੈਲੇਂਜਸ ਤਾਂ ਆਉਣਗੇ, ਤੁਹਾਡਾ ਕੰਪੀਟੀਸ਼ਨ ਤਾਂ ਹਮੇਸ਼ਾ ਬਣਿਆ ਹੀ ਰਹੇਗਾ। ਮਾਰਕੀਟ ਤੱਕ ਪਹੁੰਚਣ 'ਤੇ ਸਕਿੱਲਸ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਅਤੇ ਸਕਿੱਲਡ ਵਰਕਰ ਵੀ ਚਾਹੀਦੇ ਹੁੰਦੇ ਨੇ, ਕਈ ਵਾਰ ਉਹਨਾਂ ਦੀ ਵੀ ਕਮੀ ਹੋ ਜਾਂਦੀ ਹੈ। ਪਰ ਇੱਕ ਗੱਲ ਹੈ, ਡਿਜੀਟਲ ਯੁੱਗ ਵਿੱਚ MSME ਲਈ ਨਵੇਂ ਮੌਕੇ ਵੀ ਬਣ ਰਹੇ ਨੇ। ਅੱਜ ਈ-ਕਮਰਸ, ਡਿਜੀਟਲ ਮਾਰਕੀਟਿੰਗ ਅਤੇ ਔਨਲਾਈਨ ਪੇਮੈਂਟ ਦੇ ਜ਼ਰੀਏ ਛੋਟੇ ਕਾਰੋਬਾਰ ਆਪਣੇ ਪ੍ਰੋਡਕਟਸ ਨੂੰ ਵੀ ਭਾਰਤ ਤੱਕ ਨਹੀਂ ਬਲਕਿ ਪੂਰੇ ਦੇਸ਼ ਤੋਂ ਬਾਹਰ ਵੀ ਲੈ ਕੇ ਜਾ ਰਹੇ ਨੇ। ਤੁਸੀਂ ਆਪ ਦੇਖੋਗੇ ਸੋਸ਼ਲ ਮੀਡੀਆ 'ਤੇ ਛੋਟੇ ਛੋਟੇ ਬੱਚੇ, ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ 20 ਸਾਲ ਦੇ, 16 ਸਾਲ ਦੇ ਬੱਚਿਆਂ ਨੇ ਆਪਣੇ ਬਿਜ਼ਨਸ ਸਟਾਰਟ ਕੀਤੇ ਹੋਏ ਨੇ। ਇਹ ਕੀ ਨੇ? ਇਹ MSME 'ਤੇ ਹੈ। MSME ਡੇ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਛੋਟਾ ਕਾਰੋਬਾਰ ਵੀ ਵੱਡੀ ਤਬਦੀਲ, ਯਾਨੀ ਤਬਦੀਲੀ ਲੈ ਕੇ ਆ ਸਕਦਾ ਹੈ, ਚੇਂਜਸ ਲੈ ਕੇ ਆ ਸਕਦਾ ਹੈ। ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ, ਗਰੀਬੀ ਘਟਾਉਣ ਦੇ, ਦੇਸ਼ ਦੀ ਮਦਦ ਕਰਦਾ, ਇਕੋਨਮੀ ਨੂੰ ਮਜ਼ਬੂਤ ਬਣਾਉਂਦਾ ਹੈ। ਆਓ ਅੱਜ ਦੇ ਦਿਨ ਨੂੰ ਅਸੀਂ ਸਾਰੇ ਆਂਟਰਪ੍ਰੀਨਿਓਰਸ, ਯਾਨੀ ਕਾਰੀਗਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਸਲਾਮ ਕਰੀਏ, ਜੋ ਆਪਣੀ ਮਿਹਨਤ, ਲਗਨ ਅਤੇ ਨਵੀਂ ਸੋਚ ਨਾਲ ਭਾਰਤ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾ ਰਹੇ ਨੇ। ਯਾਦ ਰੱਖੋ, ਇੱਕ ਮਜ਼ਬੂਤ MSME ਸੈਕਟਰ ਹੀ ਇੱਕ ਮਜ਼ਬੂਤ, ਆਤਮਨਿਰਭਰ ਅਤੇ ਖੁਸ਼ਹਾਲ ਭਾਰਤ ਦੀ ਨੀਂਹ ਹੁੰਦੀ ਹੈ। ਅਤੇ ਜੇਕਰ ਤੁਹਾਨੂੰ ਨਹੀਂ ਪਤਾ ਸੀ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੈ, ਤਾਂ ਫਿਰ ਤੁਸੀਂ ਵੀ ਕੋਈ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸ਼ੁਰੂਆਤ ਕਰੋ, ਕਿਉਂਕਿ ਕੱਲ੍ਹ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਹੁਣ ਵੀ ਨਹੀਂ ਜੇ ਤੂੰ ਕਰਨਾ ਭਰਾਵਾ, ਫਿਰ ਕਰੇਂਗਾ ਕਬ। ਤਾਂ ਚਲੋ ਜੀ, ਹੁਣ ਅੱਜ ਦਾ ਦਿਨ ਹੈ, ਸਾਡੇ ਦੋਸਤਾਂ ਨੂੰ ਅਸੀਂ ਸਪੋਰਟ ਵੀ ਕਰਨਾ ਹੈ, ਤਾਂ ਅਗਲਾ ਗੀਤ ਅਸੀਂ ਸੁਣਦੇ ਹਾਂ। ਹਾਂ, ਥੋੜ੍ਹਾ ਜਿਹਾ ਐਨਰਜੈਟਿਕ ਜ਼ਰੂਰ ਹੋਏਗਾ, ਕਿਉਂਕਿ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਐਨਰਜੀ ਬਣਾਈ ਰੱਖਣੀ ਹੈ, ਗੱਲਾਂ ਨਾਲ ਵੀ, ਅਤੇ ਸੌਂਗਸ ਨਾਲ ਵੀ।

ਇਹੋ ਜਿਹੀ ਇੱਕ ਖਬਰ ਆਈ ਹੈ ਜਿਹਦੇ ਵਿੱਚ ਬੰਦੇ ਨੇ ਪਤਾ ਕੀ ਕੀਤਾ ਹੈ। ਹੁਣ ਮੈਂ ਤੁਹਾਨੂੰ ਖਬਰ ਸੁਣਾਵਾਂਗੀ ਨਾ, ਤੁਸੀਂ ਵੀ ਹੱਸ ਹੱਸ ਕੇ ਨਾ, ਬਸ ਤੁਹਾਡਾ ਵੀ ਪੇਟ ਦੁੱਖ ਹੀ ਜਾਏਗਾ।

ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਨੇ ਨਾ ਆਪਣੀ ਤੀਜੀ ਪਤਨੀ ਨੂੰ ਮਨਾਉਣ ਦੇ ਲਈ ਉਸਨੇ ਪਤਾ ਕੀ ਕੀਤਾ, ਉਹ ਮੋਬਾਈਲ ਟਾਵਰ 'ਤੇ ਚੜ੍ਹ ਗਿਆ ਅਤੇ ਟਾਵਰ 'ਤੇ ਚੜ੍ਹ ਕੇ ਹਾਈ ਵੋਲਟੇਜ ਡਰਾਮਾ ਕੀਤਾ ਉਹਨੇ। ਜਦੋਂ ਤੱਕ ਪੁਲਿਸ ਅਤੇ ਰੈਸਕਿਊ ਟੀਮ ਉਸਨੂੰ ਹੇਠਾਂ ਲਾਉਣ ਦੀ ਕੋਸ਼ਿਸ਼ ਕਰਦੀ ਰਹੀ, ਉਹ ਤਾਂ ਤਮਾਸ਼ਾ ਲਗਾ ਕੇ ਹੀ ਰੱਖਿਆ। ਉਹਨੇ ਕੀ ਕੀਤਾ, ਜ਼ੋਰ ਜ਼ੋਰ ਨਾਲ ਆਵਾਜ਼ਾਂ ਮਾਰਨ ਲੱਗ ਪਿਆ ਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਤੂੰ ਇੱਥੇ ਆ ਜਾ, ਅਸੀਂ ਦੋਵੇਂ ਰਲ ਕੇ ਮਿਲ ਕੇ ਪਿਆਰ ਭਰੀ ਜ਼ਿੰਦਗੀ ਬਿਤਾਵਾਂਗੇ, ਇੱਦਾਂ ਦਾ ਕੁਛ ਨਹੀਂ ਹੋਏਗਾ, ਅਸੀਂ ਲੜਾਈ ਵੀ ਨਹੀਂ ਕਰਾਂਗੇ, ਬਹੁਤ ਕੁਝ ਉਹਨੇ ਟਾਵਰ 'ਤੇ ਚੜ੍ਹ ਕੇ ਕਿਹਾ। ਅਤੇ ਇਸ ਨਾਲ ਕੀ ਹੋਇਆ, ਬਹੁਤ ਜ਼ਿਆਦਾ ਤਮਾਸ਼ਾ ਲੱਗਿਆ। ਫਿਰ ਪੁਲਿਸ ਨੇ ਉਹਨੂੰ ਚੱਕਿਆ ਅਤੇ ਪਹਿਲਾਂ ਤਾਂ ਬਹੁਤ ਜ਼ਿਆਦਾ ਡਾਂਟ ਲਗਾਈ ਕਿ ਇਹ ਕੋਈ ਤਰੀਕਾ ਹੈ, ਟਾਵਰ 'ਤੇ ਚੜ੍ਹ ਕੇ ਕੋਈ ਇਜ਼ਹਾਰ ਕਰਦਾ ਹੈ ਅਤੇ ਕਰ ਵੀ ਰਿਹਾ ਹੈ, ਅਤੇ ਬੰਦਾ ਟਾਵਰ 'ਤੇ ਚੜ੍ਹਨ ਦੀ ਲੋੜ ਤਾਂ ਨਹੀਂ ਹੈਗੀ, ਥੱਲੇ ਉੱਤਰ ਕੇ ਆਰਾਮ ਦੇ ਨਾਲ ਗੱਲ ਵੀ ਕਰ ਸਕਦਾ। ਦੇਖੋ ਅੱਜ ਕੱਲ੍ਹ ਨਾ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਨੇ ਅਤੇ ਬਹੁਤ ਹੀ ਅਟਪਟੀਆਂ ਖਬਰਾਂ ਜਿਹੜੀਆਂ ਨੇ ਨਾ ਉਹ ਸੁਣਨ ਨੂੰ ਮਿਲਦੀਆਂ। ਪਰ ਇਹ ਤਾਂ ਗੱਲ ਹੋ ਗਈ ਇਸ ਖਬਰ ਦੀ, ਲੇਕਿਨ ਇੱਕ ਹੋਰ ਖਬਰ ਹੈ ਜਿਹੜੀ ਤੁਹਾਨੂੰ ਹੈਰਾਨ ਕਰ ਦੇਗੀ। ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਖਬਰ ਫੈਲੀ ਹੋਈ ਹੈ ਕਿ ਵਿਦੇਸ਼ ਤੋਂ ਫਿਲਹਾਲ ਇਹ ਖਬਰ ਆਈ ਹੈ ਕਿ ਇੱਕ ਸਾਇੰਟਿਸਟ ਦਾ ਕਿਡਨੈਪ ਹੋ ਗਿਆ। ਕਿਉਂ? ਕਿਉਂਕਿ ਕੁਝ ਲੋਕ ਚਾਹੁੰਦੇ ਸੀ ਕਿ ਉਹਨਾਂ ਦੀ ਜਿਹੜੀ ਬਿੱਲੀ ਹੈ ਉਹ ਮਰ ਗਈ ਹੈ, ਉਸ ਸਾਇੰਟਿਸਟ ਦੁਆਰਾ ਉਸ ਬਿੱਲੀ ਨੂੰ ਜ਼ਿੰਦਾ ਕੀਤਾ ਜਾਏ, ਕਿਉਂਕਿ ਉਹਨਾਂ ਦਾ ਉਸ ਬਿੱਲੀ ਦੇ ਨਾਲ ਕਾਫੀ ਜ਼ਿਆਦਾ ਲਗਾਵ ਹੈ। ਪਰ ਦੋਸਤੋ, ਇਹ ਸੋਚਣ ਵਾਲੀ ਗੱਲ ਹੈ, ਜੋ ਬੰਦਾ ਚਲਾ ਗਿਆ ਜਾਂ ਜੋ ਜਾਨਵਰ ਹੈ ਉਹ ਚਲਾ ਗਿਆ, ਕੀ ਉਹ ਵਾਪਸ ਮੁੜ ਕੇ ਆ ਸਕਦਾ? ਅਤੇ ਦੂਜੀ ਗੱਲ, ਤੁਸੀਂ ਬੰਦੇ ਨੂੰ ਵੀ ਅਗਲੇ ਨੂੰ ਪਰੇਸ਼ਾਨ ਕਰ ਰਹੇ ਹੋ, ਇਹ ਤਾਂ ਪਰਮਾਤਮਾ 'ਤੇ ਲਿਖਿਆ ਹੋਇਆ, ਜਿਹਨੇ ਜਾਣਾ ਹੈ ਉਹ ਤਾਂ ਚਲਾ ਹੀ ਜਾਏਗਾ। ਦੁਨੀਆ ਵਿੱਚ ਰੋਜ਼ ਕੁਝ ਨਾ ਕੁਝ ਅਜਿਹਾ ਹੁੰਦਾ ਹੀ ਹੁੰਦਾ। ਸਾਨੂੰ ਖਬਰਾਂ ਤਾਂ ਦੇ ਦਿੰਦੇ ਨੇ ਲੋਕ, ਪਰ ਖਬਰਾਂ ਸਾਡੇ ਤੱਕ ਆ ਵੀ ਜਾਂਦੀਆਂ ਨੇ, ਲੇਕਿਨ ਜਜ਼ਬਾਤਾਂ ਵਿੱਚ ਆ ਕੇ ਜਾਨ ਨੂੰ ਖਤਰੇ ਵਿੱਚ ਪਾਉਣਾ ਜਾਂ ਫਿਰ ਕਾਨੂੰਨ ਨੂੰ ਹੱਥ ਵਿੱਚ ਲੈ ਲੈਣਾ, ਇਹ ਤਾਂ ਕੋਈ ਸਮੱਸਿਆ ਦਾ ਹੱਲ ਹੁੰਦਾ ਹੀ ਨਹੀਂ। ਇਸ ਲਈ ਆਪਣਾ ਵੀ ਖਿਆਲ ਰੱਖੋ ਅਤੇ ਦੂਜੇ ਲੋਕਾਂ ਦਾ ਵੀ ਖਿਆਲ ਰੱਖੋ। ਤੁਹਾਡੀ ਗੱਲਾਂ ਤੋਂ, ਤੁਹਾਡੇ ਹਰਕਤਾਂ ਤੋਂ ਕੋਈ ਵੀ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਨਾਲ ਹੀ ਤੁਹਾਡੀ ਜ਼ਿੰਦਗੀ ਜਿਹੜੀ ਹੈ ਨਾ ਸਕੂਨ ਭਰੀ ਹੋਏਗੀ। ਤੁਸੀਂ ਆਪਣੇ ਮਤਲਬ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਜੇ ਰਲ ਮਿਲ ਕੇ ਰਹੋਗੇ ਤਾਂ ਹੀ ਤੁਸੀਂ ਖੁਸ਼ ਰਹਿ ਪਾਓਗੇ। ਫਿਲਹਾਲ ਜੇ ਪ੍ਰੋਗਰਾਮ ਚੱਲ ਰਿਹਾ ਗੁੱਡ ਮੋਰਨਿੰਗ ਜਲੰਧਰ, ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਟਿਊਨਿੰਗ ਕੀਤਾ 102.7 ਅਤੇ 103.6 ਮੈਗਾਹਰਟਜ਼ 'ਤੇ। ਅਗਲਾ ਗੀਤ ਸੁਣਦੇ ਹਾਂ ਜੀ, ਕੇਅਰ ਨਹੀਂ ਕਰਦਾ ਪ੍ਰੋਗਰਾਮ ਦੇ ਵਿੱਚ ਸੌਂਗ।

ਤੁਹਾਨੂੰ ਪੁੱਛਾਂ ਤੁਸੀਂ ਆਪਣੀ ਕੇਅਰ ਕਰਦੇ ਹੋ ਤਾਂ ਤੁਹਾਡਾ ਜਵਾਬ ਕੀ ਹੋਏਗਾ? ਜੇ ਮੈਂ ਪੁੱਛਾਂ ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਕੀ ਹੈ ਤਾਂ ਤੁਹਾਡਾ ਜਵਾਬ ਕੀ ਹੋਏਗਾ? ਸੋਨਾ, ਹੀਰੇ, ਪੈਸਾ? ਨਹੀਂ ਜੀ ਨਹੀਂ, ਸਭ ਤੋਂ ਮਹਿੰਗੀ ਚੀਜ਼ ਹੈ ਤੁਹਾਡੀ ਸਿਹਤ। ਜਦੋਂ ਸਿਹਤ ਸਾਥ ਹੋਵੇਗੀ ਤਾਂ ਹੀ ਤਾਂ ਬੰਦਾ ਆਪਣਾ ਕੋਈ ਵੀ ਸੁਪਨਾ ਪੂਰਾ ਕਰ ਸਕਦਾ ਹੈ, ਤਾਂ ਹੀ ਬੰਦਾ ਹੱਥਾਂ ਵਿੱਚ ਹੀਰੇ ਲੈ ਸਕਦਾ ਹੈ, ਪੈਸੇ ਨਾਲ ਖੇਡ ਸਕਦਾ ਹੈ, ਜਾਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਮੁਕਾਮ 'ਤੇ ਜਾ ਸਕਦਾ ਹੈ। ਪਰ ਤੁਹਾਨੂੰ ਆਪਣੀ ਸਿਹਤ ਨੂੰ ਨਾ ਕੁਝ ਕੈਪਸੂਲ ਦੇਣੇ ਪੈਣੇ ਆ। ਉਹ ਕੈਪਸੂਲਸ ਜਿਹੜੇ ਨੇ 3-4 ਹੈ, ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਛੋਟੇ ਆ, ਤੁਹਾਨੂੰ ਵੀ ਸ਼ਾਇਦ ਪਤਾ ਹੈ, ਲੇਕਿਨ ਮੈਂ ਬਸ ਤੁਹਾਨੂੰ ਯਾਦ ਕਰਾ ਰਹੀ ਹਾਂ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਜਿਹੜੀ ਬੋਡੀ ਹੈ ਉਹ 60% ਪਾਣੀ ਨਾਲ ਬਣੀ ਹੋਈ ਹੈ। ਇਸ ਕਰਕੇ ਸਵੇਰੇ ਉੱਠਦੇ ਹੀ 1-2 ਗਲਾਸ ਪਾਣੀ ਪੀਣਾ ਬੋਡੀ ਨੂੰ ਹਾਈਡਰੇਟ ਕਰਨ ਦੇ ਵਿੱਚ ਮਦਦ ਕਰਦਾ ਹੈ। ਸਿਰਫ 2 ਯਾਨੀ ਅਸੀਂ ਕਹਿ ਸਕਦੇ ਹਾਂ 20-30 ਮਿੰਟ ਦੀ ਜਿਹੜੀ ਹੈ ਤੁਸੀਂ ਵਾਕ ਕਰੋਗੇ ਤਾਂ ਤੁਹਾਡੇ ਦਿਲ ਨੂੰ ਮਜ਼ਬੂਤ ਬਣਾ ਸਕਦੀ ਹੈ, ਸਟ੍ਰੈਸ ਘਟਾ ਸਕਦੀ ਹੈ ਅਤੇ ਮੂਡ ਵੀ ਫਰੈਸ਼ ਹੁੰਦਾ ਹੈ। ਅਤੇ ਜੇ ਤੁਸੀਂ ਹਰ ਰੋਜ਼ ਸਿਰਫ 7-8 ਘੰਟੇ ਚੰਗੀ ਨੀਂਦ ਲੈ ਲੋਗੇ ਤਾਂ ਬੋਡੀ ਆਪਣੇ ਆਪ ਨੂੰ ਰਿਪੇਅਰ ਕਰਦੀ ਹੈ। ਨੀਂਦ ਵੀ ਦਵਾਈ ਦਾ ਕੰਮ ਹੀ ਕਰਦੀ ਹੈ। ਹਰ ਖਾਣੇ ਦੇ ਵਿੱਚ ਜੇਕਰ ਥੋੜ੍ਹਾ ਜਿਹਾ ਪ੍ਰੋਟੀਨ ਸ਼ਾਮਿਲ ਹੋ ਜਾਏ ਫਿਰ ਤਾਂ ਇਹ ਇੱਦਾਂ ਹੋ ਜਾਏਗਾ ਜਿਵੇਂ ਪਾਰਟੀ ਦੇ ਵਿੱਚ ਤੁਹਾਡਾ ਇਹੋ ਜਿਹਾ ਦੋਸਤ ਆ ਗਿਆ ਹੋਵੇ ਜਿਹਦੀ ਤੁਸੀਂ ਕਦੋਂ ਤੋਂ ਉਡੀਕ ਕਰ ਰਹੇ ਸੀ। ਇਸੇ ਤਰੀਕੇ ਨਾਲ ਤੁਹਾਡਾ ਜਿਹੜਾ ਪੇਟ ਹੈ ਨਾ ਉਹ ਵੀ ਪ੍ਰੋਟੀਨ ਦੀ ਉਡੀਕ ਕਰ ਰਿਹਾ, ਜਿਵੇਂ ਦਹੀਂ, ਪਨੀਰ, ਦਾਲ, ਛੋਲੇ, ਆਂਡੇ। ਪ੍ਰੋਟੀਨ ਮਸਲ ਨੂੰ ਮਜ਼ਬੂਤ ਰੱਖਦਾ ਹੈ ਅਤੇ ਦੇਰ ਤੱਕ ਪੇਟ ਭਰਿਆ ਰਹਿੰਦਾ ਹੈ। ਅਤੇ ਜੇਕਰ ਖਾਣਾ ਖਾਣ ਤੋਂ ਤੁਰੰਤ ਬਾਅਦ ਤੁਸੀਂ ਮੋਬਾਈਲ ਸਕਰੋਲ ਕਰਦੇ ਹੋ ਤਾਂ ਹਲੇ ਹੀ ਰੁਕ ਜਾਓ, ਕਿਉਂਕਿ ਮੋਬਾਈਲ ਸਕਰੋਲ ਕਰਨ ਦੇ ਨਾਲ ਤੁਹਾਡੀ ਹੈਲਥ 'ਤੇ ਇਫੈਕਟ ਪੈਂਦਾ ਹੈ ਅਤੇ ਡਾਈਜੈਸ਼ਨ ਜਿਹੜਾ ਚੰਗੀ ਆਦਤ ਨਹੀਂ ਹੁੰਦੀ ਡਾਈਜੈਸ਼ਨ ਲਈ। 5-10 ਮਿੰਟ ਤੁਸੀਂ ਹਲਕੀ ਜਿਹੀ ਵਾਕ ਕਰੋ ਅਤੇ ਪਾਣੀ ਬਿਲਕੁਲ ਵੀ ਨਹੀਂ ਪੀਣਾ ਖਾਣਾ ਖਾਣ ਤੋਂ ਬਾਅਦ, 1-2 ਘੁੱਟ ਕਾਫੀ ਨੇ, ਕਿਉਂਕਿ ਡਾਈਜੈਸ਼ਨ ਦੇ ਵਿੱਚ ਪ੍ਰੋਬਲਮ ਆਏਗੀ ਫਿਰ ਪੇਟ ਦੇ ਵਿੱਚ ਗੈਸ, ਐਸੀਡਿਟੀ, ਇਹੋ ਜਿਹੀ ਪ੍ਰੋਬਲਮਸ ਹੋ ਜਾਂਦੀਆਂ ਨੇ। ਅਤੇ ਯਾਦ ਰੱਖੋ, ਡਾਕਟਰ ਕੋਲ ਜਾਣ ਤੋਂ ਪਹਿਲਾਂ ਸਿਹਤ ਦਾ ਖਿਆਲ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ, ਤਾਂ ਆਪਣਾ ਖਿਆਲ ਖੁਦ ਰੱਖੋ। ਖੁਸ਼ ਰਹੋ, ਹੱਸਦੇ ਰਹੋ, ਖੇਡਦੇ ਰਹੋ, ਪ੍ਰੋਗਰਾਮ ਇੰਜੋਏ ਕਰਦੇ ਰਹੋ। ਗੁੱਡ ਮਾਰਨਿੰਗ ਜਲੰਧਰ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ।

ਇਸ਼ਾਰੇ ਕੰਗਣੇ ਦੇ ਤੇ ਤਰੀਕੇ ਦਿਲ ਮੰਗਣੇ ਦੇ, ਇਹ ਤਾਂ ਵੱਖਰੀ ਗੱਲ ਹੈ, ਇਹ ਤਾਂ ਚਲੋ ਦੂਰ ਦੀ ਗੱਲ ਹੈ। ਲੇਕਿਨ ਤੁਹਾਡੇ ਅਕਾਊਂਟ ਦਾ ਨੰਬਰ ਮੰਗਣਾ, ਤੁਹਾਡੇ ਫੋਨ ਦਾ ਐਕਸੈਸ ਮੰਗਣ ਦੇ ਜਿਹੜੇ ਤਰੀਕੇ ਨੇ ਨਾ, ਉਹ ਵੀ ਕਾਫੀ ਜ਼ਿਆਦਾ ਲੋਕਾਂ ਕੋਲ ਪਹੁੰਚ ਗਏ ਹੈ। ਤੁਹਾਨੂੰ ਪਤਾ ਹੀ ਹੈ ਸਾਈਬਰ ਸਿਕਿਉਰਿਟੀ ਜਿਹੜੀ ਹੈ ਉਹ ਕੀ ਕਹਿੰਦੀ ਹੈ, ਸਾਈਬਰ ਫਰੋਡ ਕਾਫੀ ਜ਼ਿਆਦਾ ਹੋ ਰਹੇ ਨੇ, ਅਤੇ ਇਸ ਦਾ ਖਿਆਲ ਕੌਣ ਰੱਖੇਗਾ? ਤੁਸੀਂ, ਅਸੀਂ ਰਲ ਮਿਲ ਕੇ ਰੱਖਾਂਗੇ। ਸੋਚੋ ਤੁਸੀਂ ਅਚਾਨਕ ਫੋਨ ਚਲਾ ਰਹੇ ਹੋ ਅਤੇ ਫੋਨ ਦਾ ਐਕਸੈਸ ਕਿਸੇ ਹੋਰ ਦੇ ਪਾਸ ਚਲ ਜਾਏ, ਅਤੇ ਤੁਸੀਂ, ਤੁਹਾਡੇ ਕੋਲ ਆਇਆ ਇੱਕ OTP ਜਾਂ ਫਿਰ ਕੋਈ ਲਿੰਕ ਆਇਆ, ਠੀਕ ਹੈ, ਉਸ ਲਿੰਕ 'ਤੇ ਤੁਸੀਂ ਕਲਿੱਕ ਕਰਦੇ ਹੋ ਅਤੇ ਤੁਸੀਂ ਵੇਖਦੇ ਹੋ ਕਿ ਲਿੰਕ ਕਲਿੱਕ ਕਰਦੇ ਹੀ ਤੁਹਾਡੇ ਅਕਾਊਂਟ 'ਚੋਂ ਪੈਸੇ ਗਾਇਬ ਹੋ ਗਏ, ਜਾਂ ਫਿਰ ਤੁਹਾਡੇ ਫੋਨ ਦਾ ਐਕਸੈਸ ਕਿਸੇ ਹੋਰ ਪਾਸੇ ਚਲਾ ਗਿਆ ਜਾਂ ਕਿਸੇ ਦੇ ਦੂਜੇ ਫੋਨ ਦੇ ਵਿੱਚ ਚਲਾ ਗਿਆ, ਅਤੇ ਉਹ ਤੁਹਾਡੀਆਂ ਫੋਨਸ ਦੀਆਂ ਚੈਟਸ ਜਾਂ ਫਿਰ ਤੁਹਾਡੀਆਂ ਫੋਟੋਜ਼, ਜਿੰਨੀ ਵੀ ਪ੍ਰਾਈਵੇਸੀ ਹੈ, ਸਾਰੀ ਦੀ ਸਾਰੀ ਕਿਸੇ ਹੋਰ ਪਾਸੇ ਚਲੀ ਗਈ ਹੈ। ਫਿਰ ਤੁਸੀਂ ਕੀ ਕਰੋਗੇ? ਯਾਦ ਰੱਖੋ, ਆਪਣੀ ਜਿੰਨੀ ਵੀ OTP ਹੈ, ਪਿੰਨ ਹੈ, CVV ਹੈ ਜਾਂ ਫਿਰ ਪਾਸਵਰਡ, ਕੋਈ ਵੀ ਬੈਂਕ ਜਾਂ ਫਿਰ IBI ਜਾਂ ਸਰਕਾਰੀ ਏਜੰਸੀ ਇਹ ਚੀਜ਼ਾਂ ਨਹੀਂ ਮੰਗਦੀ ਹੈ। ਸੋ ਜੇਕਰ ਕੋਈ ਮੰਗ ਰਿਹਾ ਤਾਂ ਹਮੇਸ਼ਾ ਯਾਦ ਰੱਖਣਾ, ਉਹ ਹਮੇਸ਼ਾ ਸਾਈਬਰ ਫਰੋਡ ਹੀ ਹੋਏਗਾ। ਅਤੇ ਜੇ ਤੁਸੀਂ ਸਾਈਬਰ ਫਰੋਡ ਦਾ ਸ਼ਿਕਾਰ ਹੋ ਵੀ ਜਾਂਦੇ ਹੋ ਤਾਂ ਘਬਰਾਓ ਨਾ, ਤੁਰੰਤ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 'ਤੇ ਕਾਲ ਕਰੋ, ਜਾਂ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ 'ਤੇ ਵੀ ਕੰਪਲੇਂਟ ਕਰਕੇ ਰਜਿਸਟਰ ਕਰ ਸਕਦੇ ਹੋ। ਜਿੰਨੀ ਜਲਦੀ ਕੰਪਲੇਂਟ ਕਰੋਗੇ ਓਨੀ ਜਲਦੀ ਪੈਸੇ ਰਿਕਵਰ ਹੋ ਜਾਣਗੇ ਅਤੇ ਤੁਹਾਡੀ ਸਿਕਿਉਰਿਟੀ ਬਣੀ ਰਹੇਗੀ। ਯਾਦ ਰੱਖੋ, ਔਨਲਾਈਨ ਸਿਰਫ ਸਮਾਰਟਫੋਨ ਹੋਣਾ ਕਾਫੀ ਨਹੀਂ ਹੈ, ਤੁਹਾਡੀ ਸੋਚ ਵੀ ਸਮਾਰਟ ਹੋਣੀ ਚਾਹੀਦੀ ਹੈ ਕਿ ਨਹੀਂ। ਅਤੇ ਜੇਕਰ ਤੁਸੀਂ ਸਮਾਰਟ ਬਣੋਗੇ ਫਿਰ ਤਾਂ ਤੁਹਾਡੀ ਮੌਜਾਂ ਹੀ ਮੌਜਾਂ ਹੋ ਜਾਣਗੀਆਂ। ਤਾਂ ਚਲੋ ਜੀ, ਅਗਲਾ ਗੀਤ ਵੀ ਸੁਣਦੇ ਹਾਂ, ਮੌਜਾਂ ਹੀ ਮੌਜਾਂ। ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਜੁੜੇ ਆਪਣੀ ਦੋਸਤ ਮਹਿਕ ਦੇ ਨਾਲ, ਟਿਊਨ ਇਨ ਕੀਤਾ ਜੀ 102.7 MHz 103.6 MHz

ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ। ਤੇ ਹੁਣ ਮੈਂ ਤੁਹਾਡੇ ਲਈ ਥੋੜੀ ਜਿਹੀ ਗੱਲ ਇਹ ਵੀ ਕਰਾਂਗੀ ਕਿ ਦੇਖੋ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਉਹ ਘਰ ਦੀ ਤਾਂ ਸ਼ਾਨ ਹੁੰਦੀਆਂ ਨੇ, ਲੇਕਿਨ ਹਾਂ ਸਮਾਜ ਦੀ ਵੀ ਵੱਡੀ ਤਾਕਤ ਹੁੰਦੀ ਹੈ। ਹੁੰਦੀ ਹੈ ਕਿ ਨਹੀਂ ਹੁੰਦੀ? ਅਸੀਂ ਸਾਰੇ ਮੰਨਦੇ ਹਾਂ ਕਿ ਅਸੀਂ ਕੁੜੀਆਂ ਬਹੁਤ ਕਾਬਿਲ ਹੁੰਦੀਆਂ ਨੇ। ਹਾਂ ਮੁੰਡੇ ਵੀ ਕਾਬਿਲ ਹੁੰਦੇ ਨੇ, ਸਾਰੇ ਹੀ ਕਾਬਿਲ ਹੁੰਦੇ ਨੇ। ਅਤੇ ਇੱਕ ਇਨਸਾਨ ਦੀ ਜਿਹੜੀ ਆਪਣੀ ਜ਼ਿੰਮੇਦਾਰੀ ਤਾਂ ਆਪਣੇ ਹੱਥ ਦੇ ਵਿੱਚ ਹੁੰਦੀ ਹੈ, ਲੇਕਿਨ ਦੂਜੇ ਦੇ ਹੱਥ ਵਿੱਚ ਵੀ ਉਸਦੀ ਜ਼ਿੰਮੇਦਾਰੀ ਹੁੰਦੀ ਹੈ। ਯਾਨੀ ਤੁਸੀਂ ਸੜਕ 'ਤੇ

ਰਹੇ ਹੋ ਤਾਂ ਆਸ ਪਾਸ ਦੇ ਜਿਹੜੇ ਲੋਕ ਹੈ ਨਾ, ਤੁਸੀਂ ਉਹਨਾਂ ਦੀ ਵੀ ਜ਼ਿੰਮੇਵਾਰੀ ਹੋ ਅਤੇ ਉਹ ਤੁਹਾਡੀ ਜ਼ਿੰਮੇਵਾਰੀ ਵੀ ਹੈ। ਸੋ ਇਸ ਲਈ ਜੇਕਰ ਤੁਸੀਂ ਘਰ ਤੋਂ ਬਾਹਰ ਨਿਕਲ ਰਹੇ ਹੋ ਤਾਂ ਆਪਣਾ ਮੋਬਾਈਲ ਜਿਹੜਾ ਹੈ ਚਾਰਜ ਕਰਕੇ ਜਾਣਾ ਹੈ, ਆਪਣੀ ਲੋਕੇਸ਼ਨ ਜਿਹੜੀ ਹੈ ਟਰੈਵਲ ਪਲੈਨ ਕਰ ਰਹੇ ਹੋ ਤਾਂ ਆਪਣੇ ਘਰਦਿਆਂ ਨੂੰ ਜ਼ਰੂਰ ਭੇਜਣੀ ਹੈ, ਜਾਂ ਫਿਰ ਕਿਸੇ ਭਰੋਸੇਮੰਦ ਇਨਸਾਨ ਨੂੰ ਤੁਸੀਂ ਭੇਜ ਸਕਦੇ ਹੋ। ਜੇ ਰਾਤ ਨੂੰ ਸਫ਼ਰ ਕਰਨਾ ਪੈ ਰਿਹਾ ਹੈ ਤਾਂ ਕੋਈ ਗੱਲ ਨਹੀਂ, ਤੁਸੀਂ ਵੈਲ ਲਿਟ ਰੋਡਸ 'ਤੇ ਪਬਲਿਕ ਟਰਾਂਸਪੋਰਟ ਜਾਂ ਫਿਰ ਟਰਸਟਿਡ ਕੈਬ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਕੈਬ ਵਿੱਚ ਬੈਠਣਾ ਜੇਕਰ ਤੁਸੀਂ ਹੈ ਤਾਂ ਫਿਰ ਵਹੀਕਲ ਨੰਬਰ ਆਪਣਾ ਘਰ ਵਾਲਿਆਂ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਜੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ, ਹਰੈਸਮੈਂਟ ਜਾਂ ਫਿਰ ਐਮਰਜੈਂਸੀ ਹੋਵੇ ਤਾਂ ਤੁਰੰਤ ਪੁਲਿਸ ਐਮਰਜੈਂਸੀ ਨੰਬਰ 112 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਮਹਿਲਾਵਾਂ ਲਈ ਵੂਮੈਨ ਹੈਲਪਲਾਈਨ ਨੰਬਰ 181 ਵੀ ਉਪਲਬਧ ਹੈ, ਜਿੱਥੇ ਤੁਸੀਂ ਮਦਦ ਅਤੇ ਸਲਾਹ ਵੀ ਲੈ ਸਕਦੇ ਹੋ। ਫਿਲਹਾਲ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਜੀ ਗੁੱਡ ਮੋਰਨਿੰਗ ਜਲੰਧਰ। ਆਈ ਹੋਪ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਜ਼ਾ ਆਇਆ ਹੋਵੇਗਾ। ਅਤੇ ਹਾਂ, ਫਿਰ ਕਿਸੇ ਦਿਨ ਹੋਰ ਮੁਲਾਕਾਤ ਹੋਏਗੀ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ। ਲੇਕਿਨ ਫਿਲਹਾਲ ਇਸ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਐਫਐਮ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਹੋਣਗੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ 'ਤੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ ਹੈ। ਵੈਨਜ਼ੂਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ ਅਤੇ ਮਰਦਾਂ ਦੇ FIH ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਹੋਣਗੇ। ਉਹ ਸੈਸ਼ਲ ਦੇ ਰਾਸ਼ਟਰੀ ਦਿਵਸ 'ਤੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਸ੍ਰੀ ਮੋਦੀ ਪਹਿਲਾਂ 2015 ਵਿੱਚ ਸੈਸ਼ਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਫੌਜ ਦੇ 2 ਜਹਾਜ਼ਾਂ ਸਮੇਤ ਭਾਰਤੀ ਰੱਖਿਆ ਬਲ ਦੀ ਇੱਕ ਟੁਕੜੀ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਏਗੀ। ਇਸ ਦੌਰੇ ਦੌਰਾਨ ਸ੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ। ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਏਗੀ। ਪ੍ਰਧਾਨ ਮੰਤਰੀ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਨਗੇ। ਭਾਰਤ ਸੈਸ਼ਲਸ ਸੰਬੰਧ ਇਤਿਹਾਸਿਕ, ਸੱਭਿਆਚਾਰਕ ਅਤੇ ਲੋਕਾਂ ਦਰਮਿਆਨ ਸੰਪਰਕ 'ਤੇ ਆਧਾਰਿਤ ਨੇ। ਇੱਕ ਮੁੱਖ ਸਮੁੰਦਰੀ ਭਾਈਵਾਲ ਵਜੋਂ ਸੈਸ਼ਲਸ ਖੇਤਰੀ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਲਈ ਭਾਰਤ ਦੇ ਮਹਾਂਸਾਗਰ ਦ੍ਰਿਸ਼ਟੀਕੋਣ ਵਿੱਚ ਇੱਕ ਮੁੱਖ ਭਾਈਵਾਲ ਹੈ। ਇਹ ਵਿਕਾਸਸ਼ੀਲ ਦੇਸ਼ਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਅਤੇ

0: ਦੇ ਖੇਤਰਾਂ ਵਿੱਚ ਦੁਵੱਲੇ ਸੰਬੰਧਾਂ ਨੂੰ ਵਧਾਉਣ ਲਈ ਉਹਨਾਂ ਦੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ CETA ਨਾਲ ਭਾਰਤ ਅਤੇ ਬਰਤਾਨੀਆ ਦੇ ਸੰਬੰਧ ਇੱਕ ਮਹੱਤਵਪੂਰਨ ਮੀਲ ਪੱਥਰ ਵੱਲ ਵਧ ਰਹੇ ਨੇ। ਲੰਡਨ ਵਿੱਚ ਇੱਕ ਵਪਾਰਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਵੱਖ ਵੱਖ ਖੇਤਰਾਂ ਤੇ ਸਨਅਤੀ ਨੁਮਾਇੰਦਿਆਂ ਨਾਲ ਗੱਲਬਾਤ ਕਰਨਾ ਬਹੁਤ ਉਤਸ਼ਾਹਜਨਕ ਰਿਹਾ। ਸ੍ਰੀ ਗੋਇਲ ਨੇ ਕਿਹਾ ਕਿ ਹਰ ਕੋਈ ਇਸ ਸਾਂਝੇ ਵਿਸ਼ਵਾਸ ਤੋਂ ਪ੍ਰੇਰਿਤ ਹੈ ਕਿ ਭਵਿੱਖ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਤੇ ਵਿਕਾਸ ਲਈ ਅਥਾਹ ਸੰਭਾਵਨਾਵਾਂ ਨੇ। ਉਹਨਾਂ ਨੇ ਭਾਰਤੀ ਤੇ ਬਰਤਾਨਵੀ ਉਦਯੋਗਾਂ ਨੂੰ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ, ਨਵੀਨਤਾ ਨੂੰ ਤੇਜ਼ ਕਰਨ ਅਤੇ ਸਾਂਝੀ ਖੁਸ਼ਹਾਲੀ ਲਈ ਵਧੇਰੇ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ CETA ਇੱਕ ਬਹੁਤ ਸੰਤੁਲਿਤ ਸਮਝੌਤਾ ਹੈ ਅਤੇ ਦੋਹਾਂ ਦੇਸ਼ਾਂ ਲਈ ਵਿਕਾਸ ਤੇ ਵਪਾਰ ਲਈ ਨਵੇਂ ਰਾਹ ਖੋਲ੍ਹੇਗਾ।
1: ब्रिटेन के साथ हुआ समझौता बहुत ही व्यापक है। ये सिर्फ टैरिफ और रूल्स ऑफ ओरिजिन तक ही सीमित नहीं है, न ही केवल सामान और सेवाओं के व्यापार के बारे में है। इसमें प्रौद्योगिकी, शिक्षा, संस्कृति और कला क्षेत्र में सहयोग भी शामिल है। इसका उद्देश्य दोनों देशों की बेहतरीन चीजों को एक दूसरे तक पहुँचाना है। ये एक निष्पक्ष, समान और बहुत संतुलित समझौता है।
0: ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਰ ਤੋਂ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਇਹ ਸੇਵਾ ਸ਼ੁਰੂ ਵਿੱਚ ਰਾਜ ਦੇ 14 ਵੱਡੇ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਜਾਏਗੀ। ਸ੍ਰੀ ਸ਼ਾਹ ਕਈ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਅਤੇ ਸਮੀਖਿਆ ਮੀਟਿੰਗਾਂ ਕਰਨ ਲਈ ਗੁਜਰਾਤ ਦੇ 3 ਦਿਨਾਂ ਦੌਰੇ 'ਤੇ ਨੇ। ਮੁੱਖ ਮੰਤਰੀ ਭੁਪਿੰਦਰ ਪਟੇਲ, ਉਪ ਮੁੱਖ ਮੰਤਰੀ ਹਰੀਸ਼ ਸੰਘਵੀ, ਸਹਿਕਾਰੀ ਖੇਤਰ ਦੇ ਨੁਮਾਇੰਦੇ ਅਤੇ 4,000 ਤੋਂ ਵੱਧ ਡਰਾਈਵਰ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਸ਼ਾਨਦਾਰੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਰਾਈਵਰਾਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਜਾਣਗੇ। ਸਹਿਕਾਰ ਟੈਕਸੀ ਕੋਆਪਰੇਟਿਵ ਲਿਮਟਿਡ ਵੱਲੋਂ ਅਮੂਲ, ਇਫਕੋ ਅਤੇ ਨਾਬਾਰਡ ਸਮੇਤ 8 ਪ੍ਰਮੁੱਖ ਸਹਿਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਭਾਰਤ ਟੈਕਸੀ ਡਰਾਈਵਰਾਂ ਨੂੰ ਸਿੱਧੇ ਤੌਰ 'ਤੇ ਵੱਧ ਤੋਂ ਵੱਧ ਵਿੱਤੀ ਲਾਭ ਪਹੁੰਚਾਉਣ ਲਈ ਜ਼ੀਰੋ ਕਮਿਸ਼ਨ ਮਾਡਲ 'ਤੇ ਕੰਮ ਕਰਦੀ ਹੈ। ਅਯੁੱਧਿਆ ਦੀ ਇੱਕ ਅਦਾਲਤ ਨੇ ਰਾਮ ਮੰਦਰ ਦਾਨ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 8 ਮੁਲਜ਼ਮਾਂ ਨੂੰ 29 ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਯੁੱਧਿਆ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ 'ਚ ਸਰਕਾਰੀ ਵਕੀਲ KC ਵਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਿਰਾਸਤ ਦੀ ਮਿਆਦ 29 ਜੂਨ ਤੱਕ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਸ੍ਰੀ ਵਰਮਾ ਨੇ ਕਿਹਾ ਕਿ ਮੁਲਜ਼ਮਾਂ ਤੋਂ 79,85,000 ਰੁਪਏ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਗਈ ਹੈ। ਇੱਕ ਮੁਲਜ਼ਮ ਸੁਭਾਸ਼ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ, ਹਾਲਾਂਕਿ ਉਹ ਸਾਜਿਸ਼ ਵਿੱਚ ਸ਼ਾਮਲ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਅਜੀਤ ਕੁਮਾਰ ਮੋਹੰਤੀ ਨੇ ਤਾਮਿਲਨਾਡੂ ਦੇ ਕਲਪੱਕਮ ਵਿੱਚ ਇੰਦਰਾ ਗਾਂਧੀ ਸੈਂਟਰ ਫਾਰ ਆਟੋਮੈਟਿਕ ਰਿਸਰਚ ਵਿਖੇ ਦੁਨੀਆ ਦੀ ਪਹਿਲੀ ਹਾਈਡਰੋਜਨ ਉਤਪਾਦਨ ਸਹੂਲਤ ਦਾ ਉਦਘਾਟਨ ਕੀਤਾ ਹੈ। ਇਹ ਸਹੂਲਤ ਫਾਸਟ ਬ੍ਰੀਡਰ ਟੈਸਟ ਰਿਐਕਟਰ ਤੋਂ ਪਰਮਾਣੂ ਤਾਪ ਦੀ ਵਰਤੋਂ ਕਰਦੇ ਹੋਏ ਇੱਕ ਕੋਪਰ ਕਲੋਰੀਨ ਥਰਮੋਕੈਮੀਕਲ ਪ੍ਰਕਿਰਿਆ ਦੁਆਰਾ ਸੰਚਾਲਿਤ ਹੈ। ਡਾਕਟਰ ਮੋਹੰਤੀ ਨੇ ਕਿਹਾ ਕਿ ਹਾਈਡਰੋਜਨ ਵਰਗੀਆਂ ਉਭਰੀਆਂ ਸਾਫ਼ ਸੁਥਰੀਆਂ ਊਰਜਾ ਤਕਨਾਲੋਜੀਆਂ ਨਾਲ ਪਰਮਾਣੂ ਊਰਜਾ ਦਾ ਏਕੀਕਰਨ ਇੱਕ ਟਿਕਾਊ ਊਰਜਾ ਭਵਿੱਖ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਹਨਾਂ ਕਿਹਾ ਕਿ ਪਰਮਾਣੂ ਊਰਜਾ ਵਿੱਚ ਕਾਰਬਨ ਮੁਕਤ ਅਤੇ ਭਰੋਸੇਮੰਦ ਬਿਜਲੀ ਪ੍ਰਦਾਨ ਕਰਨ ਦੀ ਸਮਰੱਥਾ ਹੈ। ਇਹ ਹਾਈਡਰੋਜਨ ਉਤਪਾਦਨ ਸਹੂਲਤ ਬਾਬਾ ਪਰਮਾਣੂ ਖੋਜ ਕੇਂਦਰ ਵੱਲੋਂ ਸਵਦੇਸ਼ੀ ਤੌਰ 'ਤੇ ਵਿਕਸਿਤ ਕੀਤੀ ਗਈ ਹੈ। ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਇਸ ਆਫਤ ਵਿੱਚ ਲਗਭਗ 3,000 ਲੋਕ ਜ਼ਖਮੀ ਵੀ ਹੋਏ ਨੇ। ਬਚਾਅ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ ਅਤੇ ਮਲਬੇ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਵੈਨੇਜ਼ੁਏਲਾ 'ਚ 7.2 ਅਤੇ 7.5 ਤੀਬਰਤਾ ਦੇ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਅੰਤਰਿਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਕਈ ਦੇਸ਼ਾਂ ਨੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਨੇ ਵੀ ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤਹਿਤ ਕੱਲ੍ਹ ਰਾਹਤ ਸਮੱਗਰੀ ਅਤੇ 41 ਮੈਂਬਰੀ ਬਚਾਅ ਟੀਮ ਭਾਰਤੀ ਹਵਾਈ ਫੌਜ ਦੇ 2 ਜਹਾਜ਼ਾਂ ਰਾਹੀਂ ਭੇਜੀ ਗਈ। ਰਾਹਤ ਸਮੱਗਰੀ ਵਿੱਚ ਡਾਕਟਰੀ ਅਮਲਾ, ਭਾਰਤੀ ਫੌਜ ਦੀ ਇੱਕ ਫੀਲਡ ਹਸਪਤਾਲ ਯੂਨਿਟ, ਡਾਕਟਰੀ ਉਪਕਰਨ, ਦਵਾਈਆਂ ਅਤੇ ਹੋਰ ਜ਼ਰੂਰੀ ਸਪਲਾਈ ਸ਼ਾਮਲ ਹੈ। 41 ਮੈਂਬਰੀ ਬਚਾਅ ਟੀਮ ਵਿੱਚ ਡਾਕਟਰੀ ਪੇਸ਼ੇਵਰ ਦੇ ਨਾਲ ਤਜਰਬੇਕਾਰ ਬਚਾਅ ਕਰਮਚਾਰੀ ਵੀ ਸ਼ਾਮਲ ਨੇ। ਪ੍ਰਕਿਰਤੀ ਕੀ ਬਾਤ ਆਕਾਸ਼ਵਾਣੀ ਕੇ ਸਾਥ ਲੜੀ ਦੇ ਹਿੱਸੇ ਵਜੋਂ ਅੱਜ ਛੱਤੀਸਗੜ੍ਹ ਦੇ ਗਾਰਬੇਜ ਕੈਫੇ 'ਤੇ ਇੱਕ ਚਰਚਾ ਪੇਸ਼ ਕੀਤੀ ਜਾਏਗੀ। ਅੰਬਿਕਾਪੁਰ ਨਗਰ ਨਿਗਮ ਵੱਲੋਂ ਚਲਾਇਆ ਜਾ ਰਿਹਾ ਕੈਫੇ ਪਲਾਸਟਿਕ ਦੇ ਕੂੜੇ ਦੇ ਬਦਲੇ ਭੋਜਨ ਪ੍ਰਦਾਨ ਕਰਦਾ ਹੈ। ਪ੍ਰੋਗਰਾਮ ਵਿੱਚ ਗਾਰਬੇਜ ਕੈਫੇ ਦੇ ਇੰਚਾਰਜ ਰਿਤੇਸ਼ ਸੈਣੀ ਨਾਲ ਗੱਲਬਾਤ ਕੀਤੀ ਜਾਏਗੀ। ਇਹ ਪ੍ਰੋਗਰਾਮ ਅੱਜ ਸ਼ਾਮੀ 5:10 'ਤੇ ਆਕਾਸ਼ਵਾਣੀ ਗੋਲਡ 'ਤੇ ਸੁਣਿਆ ਜਾ ਸਕਦਾ ਹੈ। ਇਹ ਨਿਊਜ਼ ਔਨ ਏਅਰ ਐਪ ਅਤੇ ਨਿਊਜ਼ ਔਨ ਏਅਰ ਓਫੀਸ਼ੀਅਲ ਯੂਟਿਊਬ ਚੈਨਲ 'ਤੇ ਵੀ ਉਪਲਬਧ ਹੋਏਗਾ। ਇਸ ਦਾ ਮੁੜ ਪ੍ਰਸਾਰਣ ਕੱਲ੍ਹ ਸਵੇਰੇ 9:10 'ਤੇ ਕੀਤਾ ਜਾਏਗਾ।
2: ਮਨ ਕੀ ਬਾਤ ਮੈਂ ਜਬ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸਕਾ ਉਲੇਖ ਕੀਆ ਉਸਕੇ ਬਾਅਦ

0: इतने बड़े प्लेटफॉर्म पे अंबिकापुर का नाम आना, उससे बहुत सारे लोग थे जो गार्बेज कैफे के बारे में जान पाए।
1: हमारे यहाँ टोटल कलेक्शन हो रहा है, प्रतिदिन 50 से 55 टन कचड़े का हम प्रोसेसिंग कर रहे हैं। विश्व के समस्त देशों तक गार्बेज कैफे वर्ड जो है वो अंबिकापुर से वहां तक पहुंच गया।
2: प्रकृति की बात आकाशवाणी के साथ।
3: ਮਰਦਾਂ ਦੇ FIH ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਲੰਡਨ ਦੇ ਲੀ ਵੈਲੀ ਹਾਕੀ ਸੈਂਟਰ ਵਿੱਚ ਪਹਿਲੇ ਕੁਆਟਰ ਵਿੱਚ ਅਬੂ ਬਕਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਪਾਕਿਸਤਾਨ ਨੂੰ ਲੀਡ ਦਿਵਾਈ। ਦੂਜੇ ਕੁਆਟਰ ਵਿੱਚ ਸੁਖਜੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਦੇ ਗੋਲਾਂ ਨੇ ਮੈਚ ਦਾ ਪਾਸਾ ਪਲਟ ਦਿੱਤਾ। ਫਿਰ ਹਾਰਦਿਕ ਸਿੰਘ, ਜੁਗਰਾਜ ਸਿੰਘ, ਅਭਿਸ਼ੇਕ ਅਤੇ ਰਾਜਕੁਮਾਰ ਪਾਲ ਨੇ ਤੀਜੇ ਕੁਆਟਰ ਵਿੱਚ 4 ਗੋਲ ਕੀਤੇ। ਦਿਲਪ੍ਰੀਤ ਸਿੰਘ ਨੇ ਚੌਥੇ ਕੁਆਟਰ ਵਿੱਚ 7ਵਾਂ ਗੋਲ ਕੀਤਾ। ਕੱਲ੍ਹ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਆਇਰਲੈਂਡ ਨੇ ਕੱਲ੍ਹ ਬੈਲਫਾਸਟ ਵਿੱਚ 2 ਮੈਚਾਂ ਦੀ 2020 ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਨੂੰ 34 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਆਇਰਲੈਂਡ ਦੀ ਭਾਰਤ ਉੱਤੇ ਪਹਿਲੀ ਜਿੱਤ ਹੈ। 183 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਭਾਰਤੀ ਟੀਮ 19 ਓਵਰਾਂ ਵਿੱਚ 148 ਦੌੜਾਂ ਹੀ ਬਣਾ ਸਕੀ। ਜੰਮੂ ਕਸ਼ਮੀਰ ਵਿੱਚ ਸਲਾਨਾ ਸ਼੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਨੇ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਤੋਂ ਪਹਿਲਾਂ ਸੁਰੱਖਿਆ ਬਲਾਂ ਵੱਲੋਂ ਗਸ਼ਤ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਪੁਲਿਸ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਅਤੇ ਸੀਮਾ ਸੁਰੱਖਿਆ ਬਲ BSF ਦੇ ਸਹਿਯੋਗ ਨਾਲ ਅਰਨੀਆਂ ਸਰਹੱਦੀ ਇਲਾਕੇ ਰਥਾਨਾ, ਸਲੇਹਰ, ਚੱਕ ਜਗਤੂ ਅਤੇ ਹੋਰ ਇਲਾਕਿਆਂ ਵਿੱਚ ਨਿਗਰਾਨੀ ਵਧਾ ਦਿੱਤੀ ਹੈ। ਜੰਮੂ ਸ਼੍ਰੀਨਗਰ ਰਾਸ਼ਟਰੀ ਸ਼ਾਹਰਾਹ 'ਤੇ ਵੀ ਚੌਕਸੀ ਵਧਾਈ ਜਾ ਰਹੀ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫ਼ਤੇ 96.30 ਕਰੋੜ ਡਾਲਰ ਵੱਧ ਕੇ 672 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਅਨੁਸਾਰ ਇਹ ਵਾਧਾ ਮੁੱਖ ਤੌਰ 'ਤੇ ਸੋਨੇ ਦੇ ਭੰਡਾਰ ਵਿੱਚ ਵਾਧੇ ਕਾਰਨ ਹੋਇਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਹੋਣਗੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ 'ਤੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪ੍ਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ ਹੈ। ਵੈਨਜ਼ੂਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਓਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ ਅਤੇ ਮਰਦਾਂ ਦੇ FIH ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
4: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਜੀ ਪੰਜਾਬੀ ਆ ਗਏ ਓਏ, ਅੱਜ ਤਾਂ ਮਜ਼ਾ ਹੀ ਆ ਜਾਏਗਾ ਕਿਉਂਕਿ ਪ੍ਰੋਗਰਾਮ ਦੇ ਵਿੱਚ ਗਾਣੇ ਇੰਨੇ ਜ਼ਿਆਦਾ ਐਨਰਜੈਟਿਕ ਭੰਗੜੇ ਵਾਲੇ ਹੋਣਗੇ ਨਾ, ਤੁਸੀਂ ਤਾਂ ਬਸ ਨੱਚਣ ਦੀ ਤਿਆਰੀ ਕਰੋ। ਟਿਊਨ ਇਨ ਕੀਤਾ ਹੈ ਜੀ 102.7 ਮੈਗਾਹਰਟਸ ਤੇ 103.6 ਮੈਗਾਹਰਟਸ ਤੇ, ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਯਾਨੀ ਕਿ ਪ੍ਰੋਗਰਾਮ ਸਟਾਰਟ ਹੋ ਗਿਆ ਅੱਡੀ ਟੱਪਾ। ਤਾਂ ਚਲੋ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਤੇ ਫਿਰ ਕੰਟੀਨਿਊ ਗੀਤ ਹੀ ਗੀਤ ਸੁਣਾਂਗੇ।

ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ 103.6 ਮੈਗਾਹਰਟਸ ਤੇ। ਹੁਣੇ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਅੱਡੀ ਟੱਪਾ ਤੇ ਹੁਣ 9 ਵਜ ਗਏ ਨੇ ਤੇ ਵੇਲਾ ਹੋ ਗਿਆ FM ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸਸ਼ੇਲਸ ਦੇ ਦੌਰੇ ਤੇ ਹੋਣਗੇ ਤੇ ਉਹ ਸਸ਼ੇਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲ ਸਮਾਰੋਹ ਵਿੱਚ ਸ਼ਾਮਿਲ ਹੋਣਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪ੍ਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ। ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਆਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਅਯੋਧਿਆ ਦੀ ਇੱਕ ਅਦਾਲਤ ਨੇ ਰਾਮ ਮੰਦਰ ਦਾਨ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ 8 ਮੁਲਜ਼ਮਾਂ ਨੂੰ 29 ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫ਼ਤੇ 96.30 ਕਰੋੜ ਡਾਲਰ ਵੱਧ ਕੇ 672 ਅਰਬ ਡਾਲਰ ਹੋ ਗਿਆ ਹੈ। ਤਿੰਨ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਲਈ

ਜਿੱਥੇ ਦਰਵਾਜ਼ੇ ਖੁੱਲਦੇ ਨੇ ਪਿਆਰ ਦੇ ਨਾਲ, ਉੱਥੇ ਰੱਬ ਵੀ ਵਸਦਾ ਹਰ ਇੱਕ ਹਾਲ ਹੈ। ਪੰਜਾਬ ਦਾ ਦਿਲ ਸਮੁੰਦਰ ਵਰਗਾ ਹੁੰਦਾ ਹੈ, ਮਹਿਮਾਨ ਆਵੇ ਤਾਂ ਘਰ ਵੀ ਤਿਉਹਾਰ ਵਰਗਾ ਹੁੰਦਾ ਹੈ। ਜੀ ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਜ਼ ਤੇ 103.6 ਮੈਗਾਹਰਟਜ਼ ਤੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਦਿਲ ਆਪਣਾ ਪੰਜਾਬੀ। ਸੋ ਅੱਜ ਦਾ ਨਾ ਖਾਸ ਟੌਪਿਕ ਹੈ ਪੰਜਾਬੀ ਮਹਿਮਾਨ ਨਵਾਜ਼ੀ। ਪੰਜਾਬੀਆਂ ਦੀ ਮਹਿਮਾਨ ਨਵਾਜ਼ੀ ਸਿਰਫ ਚਾਹ ਦਾ ਕੱਪ ਨਹੀਂ ਹੁੰਦਾ, ਇਹ ਦਿਲ ਦਾ ਰਿਸ਼ਤਾ ਹੁੰਦਾ ਹੈ। ਤੁਸੀਂ ਵੀ ਆਪਣੀ ਆਡੀਓ ਮੈਸੇਜ ਭੇਜੋ, ਦੱਸੋ ਅਤੇ ਤੁਹਾਡੀ ਘਰ ਆਏ ਮਹਿਮਾਨ ਨਾਲ ਜੁੜੀ ਸਭ ਤੋਂ ਯਾਦਗਾਰ ਕੋਈ ਯਾਦ ਹੋਵੇ ਜਾਂ ਫਿਰ ਕੋਈ ਫਨੀ ਯਾਦ ਹੋਵੇ, ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜਾਂ ਫਿਰ ਤੁਹਾਡੀ ਕਲਮ ਥਰੂ ਲਿਖੀ ਹੋਈ ਕੋਈ ਕਵਿਤਾ ਹੋਵੇ, ਜਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਸਾਡੇ ਦਿਲ ਤੱਕ ਪਹੁੰਚ ਸਕਦੀ ਹੈ। ਸਾਡਾ ਮੰਚ ਹੈ ਜੀ, ਤੁਹਾਡੀ ਰਚਨਾ ਹੈ, ਤੁਹਾਡੀ ਪਹਿਚਾਣ ਹੈ। ਆਪਣੀ ਲਿਖੀ ਕਵਿਤਾ, ਸ਼ਾਇਰੀ ਅਤੇ ਕੋਈ ਗੀਤ ਲਿਖ ਕੇ, ਬੋਲ ਕੇ, ਗਾ ਕੇ ਤੁਸੀਂ ਭੇਜ ਸਕਦੇ ਹੋ। ਲਿਖੋ, ਬੋਲੋ, ਗਾਓ, ਦਿਲ ਦੀਆਂ ਗੱਲਾਂ ਦੁਨੀਆ ਤੱਕ ਪਹੁੰਚਾਓ। ਇਹੀ ਤਾਂ ਹੈ ਸਾਡਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਤਾਂ ਚਲੋ ਜੀ, ਫਿਰ ਇੱਕ ਕੰਮ ਕਰਨਾ ਹੈ ਤੁਸੀਂ, ਉਹ ਤਾਂ ਕਰ ਲਓਗੇ, ਚਲੋ ਕਰ ਹੀ ਲਓਗੇ। 9855101027 ਇਹ ਨੰਬਰ ਵਟਸਐਪ ਨੰਬਰ ਹੈ, ਇਹਤੇ ਜਾ ਕੇ ਤੁਸੀਂ ਆਡੀਓ ਮੈਸੇਜਿਸ ਕਰਨੇ ਨੇ। ਓਕੇ ਜੀ, ਇਹਨੇ ਤੱਕ ਤੁਸੀਂ ਵਾਪਸ ਆਉਂਦੇ ਹੋ, ਅਸੀਂ ਇੱਕ ਸੋਹਣਾ ਜਿਹਾ ਗੀਤ ਸੁਣ ਲੈਂਦੇ ਹਾਂ, ਗੀਤ ਦੇ ਉਸ ਪਾਰ ਮਿਲਦੇ ਹਾਂ ਅਤੇ ਤੁਹਾਡੀ ਆਡੀਅੰਸ ਦੇ ਨਾਲ ਮਿਲਦੇ ਹਾਂ।

ਸ਼ੀਸ਼ੇ ਦਾ ਪਾਣੀ ਪੀਣ ਦੀ ਲੋੜ ਨਹੀਂ ਹੈ, ਪਾਣੀ ਨੋਰਮਲ ਹੀ ਪੀਓ, ਆਪਣੀ ਸਿਹਤ ਦਾ ਧਿਆਨ ਰੱਖੋ। ਲੇਕਿਨ ਹਾਂ, ਪਾਣੀ ਪਿਲਾਉਣਾ ਹੈ ਤਾਂ ਉਹ ਤਾਂ ਮੈਂ ਵੇਖਿਆ ਹੈ ਕਿ ਪੰਜਾਬੀ ਜਿਹੜੇ ਹੁੰਦੇ ਨੇ ਨਾ, ਉਹ ਆਪਣੇ ਮਹਿਮਾਨਾਂ ਨੂੰ ਪਾਣੀ ਪਿਲਾਉਂਦੇ ਹੈ।

ਸ਼ੀਸ਼ੇ ਦਾ ਪਾਣੀ ਪੀਣ ਦੀ ਲੋੜ ਨਹੀਂ ਹੈ, ਪਾਣੀ ਨੋਰਮਲ ਹੀ ਪੀਓ, ਆਪਣੀ ਸਿਹਤ ਦਾ ਧਿਆਨ ਰੱਖੋ। ਲੇਕਿਨ ਹਾਂ, ਪਾਣੀ ਪਿਲਾਉਣਾ ਹੈ ਤਾਂ ਉਹ ਤਾਂ ਮੈਂ ਵੇਖਿਆ ਹੈ ਕਿ ਪੰਜਾਬੀ ਜਿਹੜੇ ਹੁੰਦੇ ਨੇ ਨਾ, ਉਹ ਆਪਣੇ ਮਹਿਮਾਨਾਂ ਨੂੰ ਪਾਣੀ ਪਿਲਾਉਂਦੇ ਹੈ ਅਤੇ ਨਾਲ ਇੱਕ ਹੁੰਦਾ ਲੱਸੀ ਦਾ ਗਲਾਸ। ਓਏ ਹੋਏ ਹੋਏ ਹੋਏ, ਨਾਲ ਹੁੰਦੇ ਨੇ ਪਰਾਂਠੇ। ਮਤਲਬ ਮਹਿਮਾਨ ਨਵਾਜ਼ੀ ਦੇ ਵਿੱਚ ਕੋਈ ਕਮੀ ਪੰਜਾਬੀ ਰੱਖਦੇ ਹੀ ਨਹੀਂ ਹੈਗੇ। ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਘਰ ਵਿੱਚ ਮਹਿਮਾਨ ਬਿਨਾਂ ਚਾਹ ਦੇ ਤਾਂ ਜਾ ਹੀ ਨਹੀਂ ਸਕਦਾ। ਯਾਨੀ ਕਿ ਉਹ ਘਰ ਦੀ ਅਸੀਂ ਕਹਿ ਸਕਦੇ ਹਾਂ ਤੋਹੀਨ ਹੋ ਸਕਦੀ ਹੈ ਕਿ ਜੇਕਰ ਤੁਸੀਂ ਸਾਡੇ ਘਰ ਆਇਓ ਅਤੇ ਸਾਡੇ ਘਰ ਆ ਕੇ ਤੁਸੀਂ ਪਾਣੀ ਨਹੀਂ ਪੀਤਾ, ਤੁਸੀਂ ਲੱਸੀ ਨਹੀਂ ਪੀਤੀ, ਤੁਸੀਂ ਚਾਹ ਨਹੀਂ ਪੀਤੀ, ਇਹ ਤੁਹਾਡੀ ਨਹੀਂ ਸਾਡੀ ਤੋਹੀਨ ਹੋ ਗਈ ਹੈ। ਅਤੇ ਜਦੋਂ ਮਹਿਮਾਨ ਕਹਿੰਦਾ ਹੈ ਨਾ ਜੀ ਨਾ, ਸਾਨੂੰ ਤਾਂ ਕੁਝ ਨਹੀਂ ਚਾਹੀਦਾ, ਅਤੇ ਘਰ ਵਾਲੇ ਕਹਿੰਦੇ ਐਵੇਂ ਕਿਵੇਂ ਹੋ ਸਕਦਾ, ਤੁਸੀਂ ਸਾਡੇ ਘਰ ਆਏ ਹੋ ਅਤੇ ਤੁਸੀਂ ਘਰ ਆ ਕੇ ਵੀ ਕੁਝ ਨਾ ਖਾਓ, ਇੱਦਾਂ ਤਾਂ ਨਹੀਂ ਹੋ ਸਕਦਾ। ਅਤੇ ਕਹਿੰਦੇ ਨੇ ਪਹਿਲਾਂ ਚਾਹ ਪੀਓ, ਫਿਰ ਉਸ ਤੋਂ ਬਾਅਦ ਤੁਹਾਡੇ ਲਈ ਲੱਸੀ ਆਏਗੀ, ਅਤੇ ਲੱਸੀ ਦੇ ਉੱਤੇ ਹੋਏ ਹੋਏ ਹੁੰਦਾ ਹੈ ਪੁਦੀਨਾ ਅਤੇ ਨਾਲ ਉਹਦੇ ਵਿੱਚ ਬੂੰਦੀ, ਅਤੇ ਇੰਨੀਆਂ ਸਾਰੀਆਂ ਚੀਜ਼ਾਂ ਪਕਵਾਨ ਬਣਾ ਕੇ ਮਹਿਮਾਨ ਨਵਾਜ਼ੀ ਕੀਤੀ ਜਾਂਦੀ ਹੈ ਨਾ। ਅਤੇ ਮੈਂ ਹੁਣ ਆਪਣੇ ਦੋਸਤਾਂ ਤੋਂ ਪੁੱਛਣਾ ਚਾਹੁੰਦੀ ਹਾਂ, ਜਦੋਂ ਉਹਨਾਂ ਦੇ ਘਰ ਮਹਿਮਾਨ ਆਉਂਦੇ ਨੇ, ਉਹ ਕਿਵੇਂ ਆਪਣੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਕਰਦੇ ਨੇ। ਜਾਂ ਫਿਰ ਜਦੋਂ ਪਹਿਲਾਂ ਤੁਸੀਂ ਦੇਖੋ, ਅੱਜ ਕੱਲ੍ਹ ਮਹਿਮਾਨ ਨਵਾਜ਼ੀ ਕਿੱਦਾਂ ਹੁੰਦੀ ਹੈ, ਜਿੱਦਾਂ ਹੀ ਮਹਿਮਾਨ ਆਇਆ ਪਹਿਲਾਂ ਤਾਂ ਮੰਮੀ ਕਹਿੰਦੀ ਆਪਣੇ ਬੱਚਿਆਂ ਨੂੰ, ਉਹ ਜਾ ਉੱਧਰ ਜਾ ਕੇ ਨਾ ਵੇਖ ਕੇ ਆ ਕਿੰਨੇ ਜਣੇ ਆਏ ਆ, ਉਸ ਹਿਸਾਬ ਨਾਲ ਮੈਂ ਚਾਹ ਕੌਫੀ ਬਣਾਵਾਂਗੀ। ਪਹਿਲਾਂ ਹੁੰਦਾ ਸੀ ਕੁਝ ਹੋਰ, ਹੁਣ ਹੁੰਦਾ ਹੈ ਕੁਝ ਹੋਰ, ਤਾਂ ਇਹ ਮੈਂ ਤੁਹਾਡੀ ਜ਼ੁਬਾਨੀ ਸੁਣਨਾ ਚਾਹੁੰਦੀ ਹਾਂ। ਤਾਂ ਚਲੋ ਜੀ, ਰੈਡੀ ਹੋ ਜਾਓ ਅਤੇ ਨੰਬਰ ਨੋਟ ਡਾਊਨ ਕਰ ਲਓ, 9855101027। ਅਤੇ ਅਗਲਾ ਗੀਤ ਸੁਣਦੇ ਹਾਂ ਜੀ ਅਸੀਂ। ਇਸ ਤੋਂ ਪਹਿਲਾਂ ਹਾਂ, ਗੀਤ ਤੋਂ ਬਾਅਦ ਫਿਰ ਤੁਹਾਡੀਆਂ ਅਸੀਂ ਸੁਣਾਂਗੇ ਆਡੀਓਜ਼ ਅਤੇ ਮੈਸੇਜਿਸ।

0: ਘਰ ਦੇ ਵਿੱਚ ਮਹਿਮਾਨ ਆਵੇ ਤੇ ਇੱਕ ਕਹਾਵਤ ਨਾ ਬੋਲੀ ਜਾਵੇ, ਆਪਣੇ ਬੱਚਿਆਂ ਨੂੰ ਨਾ ਸਮਝਾਈ ਜਾਵੇ, ਇਦਾਂ ਤਾਂ ਨਹੀਂ ਹੋ ਸਕਦਾ। ਇੱਕ ਕਹਾਵਤ ਹੈ, ਘਰ ਦਾ ਦਰਵਾਜ਼ਾ ਖੁੱਲ੍ਹਾ, ਰੱਬ ਦੀ ਰਹਿਮਤ ਖੁੱਲ੍ਹੀ। ਮੈਨੂੰ ਪਤਾ ਇਹਦਾ ਮਤਲਬ ਕੀ ਹੈ, ਲੇਕਿਨ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੀ ਹਾਂ। ਤਾਂ ਚਲੋ ਜੀ, ਆਡੀਓ ਮੈਸੇਜਸ ਦੇ ਵਿੱਚ ਇਸਦਾ ਜਵਾਬ ਮੈਨੂੰ ਦਿਓ। ਘਰ ਦਾ ਦਰਵਾਜ਼ਾ ਖੁੱਲ੍ਹਾ, ਰੱਬ ਦੀ ਰਹਿਮਤ ਖੁੱਲ੍ਹੀ, ਇਹਦਾ ਮਤਲਬ ਕੀ ਹੈ? ਤੇ ਇੱਕ ਗੱਲ ਹੋਰ, ਜਦੋਂ ਘਰ ਦੇ ਵਿੱਚ ਮਹਿਮਾਨ ਆਉਂਦੇ ਨੇ ਨਾ, ਤਾਂ ਸਿਰਫ ਮਤਲਬ ਵੱਡੇ ਤਾਂ ਖੁਸ਼ ਹੋ ਹੀ ਜਾਂਦੇ ਨੇ, ਪਹਿਲਾਂ ਤਾਂ ਇਹ ਵੀ ਸੋਚਦੇ ਆ ਘਰ ਦੇ ਵਿੱਚ ਮਹਿਮਾਨ ਆਏਗਾ, ਕੰਮ ਕਰਨਾ ਹੁੰਦਾ, ਇਹ ਕਰਨਾ ਹੁੰਦਾ, ਉਹ ਕਰਨਾ ਹੁੰਦਾ। ਅਤੇ ਸਾਡੀਆਂ ਜਿਹੜੀਆਂ ਮਾਵਾਂ ਹੁੰਦੀਆਂ ਨੇ ਨਾ, ਉਹਨਾਂ ਨੂੰ ਤਾਂ ਇੱਦਾਂ ਹੀ ਲੱਗਦਾ ਹੈ ਕਿ ਘਰ ਦੇ ਵਿੱਚ ਜਦੋਂ ਮਹਿਮਾਨ ਆਏਗਾ, ਸਭ ਤੋਂ ਪਹਿਲਾਂ ਇਹੀ ਕਹੇਗਾ, ਭੈਣ ਜੀ ਤੁਸੀਂ ਤਾਂ ਚਾਦਰ ਵੀ ਨਹੀਂ ਬਦਲੀ, ਭੈਣ ਜੀ ਤੁਸੀਂ ਤਾਂ ਝਾੜੂ ਵੀ ਨਹੀਂ ਲਾਈ, ਭੈਣ ਜੀ ਬਰਤਨ ਵੀ ਇੱਦਾਂ ਹੀ ਪਏ ਹੋਏ ਆ, ਘਰ ਦੇ ਕੋਨੇ ਕੋਨੇ 'ਚ ਜਾਲੇ ਲੱਗੇ ਹੋਏ ਆ, ਹਾਏ ਹਾਏ ਤੁਸੀਂ ਤਾਂ ਵੇਖਿਆ ਹੀ ਨਹੀਂ, ਅੱਜ ਅਸੀਂ ਆਉਣਾ ਸੀ, ਮਹਿਮਾਨਾਂ ਨੇ ਆਉਣਾ ਸੀ, ਇਹ ਤੁਸੀਂ ਸਾਡੀ ਕਦਰ ਕੀਤੀ ਹੈ। ਸਾਡੀ ਮਾਵਾਂ ਨੂੰ ਇੱਦਾਂ ਲੱਗਦਾ ਹੈ ਕਿ ਘਰ ਦਾ ਮਹਿਮਾਨ ਆ ਕੇ ਸਭ ਤੋਂ ਪਹਿਲਾਂ ਇਹੀ ਕਹੇਗਾ, ਤਾਂ ਹੀ ਤਾਂ ਆਪਣੇ ਬੱਚਿਆਂ ਨੂੰ ਲਾ ਦਿੰਦੀ ਆਪਣੀਆਂ ਮਾਵਾਂ ਕਿ ਝਾੜੂ ਲਾ, ਜਿਹੜੀ ਚਾਦਰ ਹੈ ਉਹ ਵੀ ਚੇਂਜ ਕਰਨੀ ਹੈ, ਘਰ ਦੇ ਜਿਹੜੇ ਬਰਤਨ ਹੈ ਭਾਂਡੇ ਸਭ ਕੁਛ ਧਵਾ ਦਿੰਦੀਆਂ ਨੇ। ਤੁਹਾਡੇ ਘਰ ਵੀ ਇੱਦਾਂ ਹੁੰਦਾ ਹੈ ਕਿ ਨਹੀਂ ਹੁੰਦਾ? ਚਲੋ ਜੀ, ਛੇਤੀ ਛੇਤੀ ਆਡੀਓ ਮੈਸੇਜਸ ਭੇਜੋ, ਅਤੇ ਲਿਖ ਕੇ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ। ਅਤੇ ਸਾਡੇ ਕੋਲ ਆ ਵੀ ਗਏ ਨੇ ਮੈਸੇਜ, ਸੁਣਦੇ ਹਾਂ ਚਲੋ ਜੀ ਸਾਡੇ ਦੋਸਤ ਕੀ ਕਹਿੰਦੇ ਨੇ ਪਹਿਲੀ ਆਡੀਓ।
1: ਮੈਂ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਦਿਲ ਆਪਣਾ ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਸੋ ਪ੍ਰੋਗਰਾਮ ਬਹੁਤ ਹੀ ਬੁਲੰਦੀਆਂ ਨੂੰ ਛੂ ਰਿਹਾ ਹੈ, ਔਰ ਮੈਂ ਜੀ ਤੁਸੀਂ ਠੀਕ ਠਾਕ ਹੋ?
0: ਹਾਂਜੀ ਹਾਂਜੀ ਬਹੁਤ ਵਧੀਆ ਜੀ।
1: ਫਿਰ ਤੁਹਾਡੇ ਵਿਚਾਰ ਤੇ ਜਿਹੜਾ ਗੈਸਟ ਬਾਰੇ ਤੁਸੀਂ ਗੱਲ ਕੀਤੀ ਉਹਦੇ ਬਾਰੇ ਬੋਲਾਂਗਾ
0: ਜੀ।
1: ਇੱਕ ਪਾਸੇ ਰੰਗ ਬਿਰੰਗੇ ਫੁੱਲਾਂ ਨੇ ਮਹਿਕ ਖਿਲਾਰੀਏ, ਦੂਜੇ ਪਾਸੇ ਐਫਐਮ ਰੇਨਬੋ ਤੇ ਮਹਿਕ ਦੀ ਆਵਾਜ਼ ਬੰਦਾ ਝਟਪਟ ਤਿਆਰੀ ਕਰ ਲੈਂਦਾ ਜੋ ਵੀ ਕਰਦਾ, ਚਾਹ ਪਾਣੀ ਰੋਟੀ ਪਾਣੀ ਤਾਂ ਹੁੰਦਾ। ਸੋ ਅੱਜ ਕੱਲ ਜਿਹੜੀ ਆ ਮਹਿਮਾਨ ਨਵਾਜੀ ਆ ਆਪਣੇ ਘਰ ਆਉਂਦੇ, ਪਹਿਲਾਂ ਤਾਂ ਫੋਨ ਕਰਦੇ ਵੀ ਤੁਸੀਂ ਘਰ ਆ, ਆਲ ਫੈਮਿਲੀ, ਇਹ ਬੜਾ ਫਰਕ ਪੈ ਗਿਆ, ਠੀਕ ਆ। ਬਾਕੀ ਸਭ ਤੋਂ ਵੱਡੀ ਗੱਲ ਇਹ ਆਪਣੇ ਦਿਲ ਦੇ ਵਿੱਚ ਚਾਹ ਹੋਣੀ ਚਾਹੀਦੀ ਆ, ਉਹਨਾਂ ਨੂੰ ਆਪਾਂ ਪਲਕਾਂ ਦੇ ਪਾਉਣਾ, ਮੱਥੇ ਤੀੜੀ ਪਾਏ ਨਾ, ਜੇ ਆਪਾਂ ਗੈਸਟ ਦਾ ਮਤਲਬ ਸਵਾਗਤ ਕਰੀਏ ਉਹ ਕੁਛ ਗੱਲ ਹੋਰ ਤਰ੍ਹਾਂ ਦੀ ਹੋ ਜਾਂਦੀ, ਪਤਾ ਉਹਨੂੰ ਵੀ ਲੱਗ ਜਾਂਦਾ ਹਨਾ। ਜੀਆਂ ਨੂੰ ਆਪਾਂ ਕਹਿਣਾ, ਹੱਸ ਕੇ ਕਹਿਣਾ, ਚਾਹੇ ਅਗਲਾ ਘੰਟਾ ਸਟੇ ਕਰਦਾ, ਚਾਹੇ 2 ਘੰਟੇ ਸਟੇ ਕਰਦਾ, ਚਾਹੇ 15 ਮਿੰਟ, ਚਾਹੇ 20 ਮਿੰਟ, ਉਹਦੀ ਜਿਹੜੀ ਰਿਸਪੈਕਟ ਹੈ ਨਾ ਉਹ ਸਾਡਾ ਫਰਜ਼ ਬਣਦਾ, ਕਿਉਂਕਿ ਅਸੀਂ ਵੀ ਕਿਸੇ ਦੇ ਘਰ ਜਾਂਦੇ ਨਾ, ਇਸ ਕਰਕੇ ਪਿਆਰ ਦੇ ਨਾਲ ਉਹਦੀ ਜਿਹੜੀ ਆ ਇਹ ਮਹਿਮਾਨ ਦੀ ਜਿਹੜੀ ਨਵਾਜੀ ਕੀਤੀ ਜਾਵੇ, ਪਿਆਰ ਦੇ ਨਾਲ ਬਿਠਾਇਆ ਜਾਵੇ, ਚਾਹ ਪਾਣੀ ਜੋ ਕੁਛ ਵੀ ਉਹ ਤਾਂ ਘਰ ਦੇ ਵਿੱਚ ਹੁੰਦਾ ਹੁੰਦਾ, ਇਹ ਸਾਡਾ ਫਰਜ਼ ਬਣਦਾ। ਹਾਂ, ਜਿਹੜੀ ਦਿਲੋਂ ਅੰਦਰੋਂ ਚਾਹ ਹੈ ਨਾ ਹੱਸ ਕੇ ਗੱਲ ਕਰਨੀ, ਉਹ ਬੰਦਾ ਪੜ੍ਹ ਲੈਂਦਾ ਉਸ ਵੇਲੇ, ਹਾਂ ਇਹ ਮੈਨੂੰ ਕਿੰਨਾ ਕੁ ਚਾਹੁੰਦਾ, ਉੱਥੋਂ ਪਤਾ ਲੱਗ ਜਾਂਦਾ, ਠੀਕ ਹੈ। ਘਰ ਦੇ ਜਿੱਦਾਂ ਕਹਿੰਦੇ ਭਾਗ ਡਿਊਟੀ ਤੇ ਦਿਸ ਪੈਂਦੇ ਨਾ, ਇਸ ਕਰਕੇ ਮੱਥੇ ਪੱਟਣੀ ਆਪਾਂ ਪਾਉਣਾ ਕਿਸੇ ਨੂੰ, ਜੋ ਵੀ ਮੇਰੇ ਰਿਸ਼ਤੇਦਾਰ ਆਉਂਦਾ, ਚਾਹੇ ਕੋਈ ਚਿਰ ਬਾਅਦ ਆਉਂਦਾ, 2 ਮਹੀਨੇ 4 ਮਹੀਨੇ ਬਾਅਦ, ਆਪਾਂ ਤਾਂ ਕਹਿੰਦੇ ਵੀ ਤੁਸੀਂ ਫੋਨ ਕਰਕੇ ਆਓ ਤੇ ਸਾਰੇ ਮਿਲ ਕੇ ਬੈਠ ਕੇ 1-2 ਘੰਟੇ ਗੱਲ ਕਰਦੇ, ਤੇ ਉਹ ਬਹੁਤ ਵਧੀਆ ਚੱਲੇਗਾ। ਥੈਂਕ ਯੂ ਵੈਰੀ ਮੱਚ।
0: ਵਾਹ ਜੀ ਵਾਹ, ਗੱਲ ਤਾਂ ਤੁਸੀਂ ਬਿਲਕੁਲ ਸੋਹਣੀ ਕੀਤੀ ਹੈ ਕਿ ਪਹਿਲਾਂ ਫੋਨ ਕਰਕੇ ਨਹੀਂ ਆਉਂਦੇ ਸੀ ਤੇ ਹੁਣ ਫੋਨ ਕਰਕੇ ਆਉਂਦੇ। ਪਹਿਲਾਂ ਦੱਸ ਦਿੰਦੇ ਅਸੀਂ ਮਹਿਮਾਨ ਹਾਂ, ਅਸੀਂ ਆ ਰਹੇ ਹਾਂ, ਤੁਹਾਡੇ ਰਿਲੇਟਿਵਸ ਜਿਹੜੇ ਨੇ, ਰਿਲੇਟਿਵਸ ਜਿਹੜੇ ਨੇ ਉਹ ਆ ਰਹੇ ਨੇ, ਅਤੇ ਹੁਣ ਤਾਂ ਗੱਲ ਵੱਖਰੀ ਹੈ। ਪਹਿਲਾਂ ਤਾਂ ਕੁਝ ਹੋਰ ਹੀ ਮਾਹੌਲ ਹੁੰਦਾ ਸੀ, ਸਾਰੇ ਬੈਠ ਕੇ ਚਾਹ ਪਕੌੜੇ ਇੰਜੋਏ ਕਰਦੇ ਸੀ। ਤਾਂ ਚਲੋ ਜੀ, ਅਗਲੀ ਜਿਹੜੀ ਆਡੀਓ

0: ਅਸੀਂ ਸੁਣ ਲੈਂਦੇ ਹਾਂ।
1: ਜੀ, ਕਾਮਯਾਬੀ ਸੁਬਹ ਕੇ ਜੈਸੀ ਹੋਤੀ ਹੈ।
0: ਵਾਹ ਜੀ ਵਾਹ।
1: ਕਾਮਯਾਬੀ ਸੁਬਹ ਕੇ ਜੈਸੀ ਹੋਤੀ ਹੈ, ਮੰਗਣੇ ਪਰ ਨਹੀਂ ਜਾਗਣੇ ਪਰ ਮਿਲਤੀ ਹੈ। ਹਾਂਜੀ ਮਹਿਕ ਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਮੈਂ ਬਲਵਿੰਦਰ ਸਰਾਂ, ਪਿੰਡ ਮੋਰ ਜਨ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਬੋਲ ਰਿਹਾ। ਹਾਂਜੀ, ਇਹ ਸੁਬਹਾ ਦਾ ਛੋਟਾ ਸ਼ੇਅਰ ਸੀਗਾ ਜੀ। ਇੱਕ ਸ਼ੇਅਰ ਹੋਰ ਅੱਜ ਕਰਦੇ ਜੀ।
0: ਇਰਸ਼ਾਦ ਜੀ,
1: ਕਭੀ ਕਿਸੀ ਕੀ ਭਾਵਨਾਓਂ ਕੇ ਸਾਥ ਮਤ ਖੇਲੋ, ਕਭੀ ਕਿਸੀ ਕੀ ਭਾਵਨਾਓਂ ਕੇ ਸਾਥ ਮਤ ਖੇਲੋ, ਹੋ ਸਕਤਾ ਹੈ ਆਪ ਖੇਲ ਜੀਤ ਜਾਏ। ਹੋ ਸਕਤਾ ਹੈ ਆਪ ਖੇਲ ਜੀਤ ਜਾਏ, ਪਰ ਇਹ ਪੱਕਾ ਹੈ ਕਿ ਉਸ ਇਨਸਾਨ ਸੇ ਆਪ ਹਮੇਸ਼ਾ ਕੇ ਲੀਏ ਹਾਰ ਜਾਓਗੇ। ਉਸ ਇਨਸਾਨ ਸੇ ਆਪ
0: ਹਮੇਸ਼ਾ ਕੇ ਲੀਏ
1: ਹਾਰ ਜਾਓਗੇ। ਹਾਂਜੀ, ਬਸ ਅੱਜ ਇੰਨਾ ਕੀ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਅਤੇ ਸਹੀ ਗੱਲ ਹੈ, ਜੇਕਰ ਇੱਕ ਗੱਲ ਹੈ, ਜੇਕਰ ਬਾਤ ਜ਼ਰੂਰੀ ਹੈ ਤਾਂ ਬੰਦਾ ਭੁੱਲ ਜਾਓ, ਜੇ ਬੰਦਾ ਜ਼ਰੂਰੀ ਹੈ ਤਾਂ ਉਹ ਗੱਲ ਭੁੱਲ ਜਾਓ, ਆਪਣੇ ਆਪ ਸਾਰੀਆਂ ਚੀਜ਼ਾਂ ਸੋਰਟ ਆਊਟ ਹੋ ਜਾਂਦੀਆਂ ਨੇ। ਤਾਂ ਚਲੋ ਜੀ, ਅਗਲਾ ਮੈਸੇਜ ਜਿਹੜਾ ਹੈ, ਆਡੀਓ ਮੈਸੇਜ ਸਾਡੇ ਕੋਲ ਆ ਗਿਆ, ਉਹ ਵੀ ਸੁਣ ਲੈਂਦੇ ਹਾਂ।
2: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ, ਮੈਂ ਕਿਹਾ ਮੈਡਮ ਜੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ, ਤੁਹਾਡੀ ਸਾਰੀ ਟੀਮ ਨੂੰ।
0: ਸਤਿ ਸ਼੍ਰੀ ਅਕਾਲ ਜੀ।
2: ਜਲੰਧਰ ਤੋਂ ਕੁਛ ਲਾਈਨਾਂ ਲੈ ਕੇ ਆਇਆ
0: ਜੀ।
2: ਉੱਤੋਂ ਮੂੰਹ ਦੇ ਮਿੱਠੇ ਨੇ ਤੇ ਅੰਦਰੋਂ ਖਾਂਦੇ ਖਾਰ, ਦਿਸਦੇ ਨੇ ਬਗਲੇ ਭਗਤ ਜਿਵੇਂ ਕਰਦੇ ਨੇ ਮੌਕੇ ਤੇ ਵਾਰ। ਅੱਜ ਕੱਲ ਦੇ ਦੋਸਤ ਇਹੋ ਜਿਹੇ, ਉਹਨਾਂ ਤੋਂ ਦੁਸ਼ਮਣ ਚੰਗੇ ਨੇ ਯਾਰ, ਉੱਤੋਂ ਮੂੰਹ ਦੇ ਮਿੱਠੇ ਨੇ ਤੇ ਅੰਦਰੋਂ ਖਾਂਦੇ ਖਾਰ। ਦੋ ਦੋਸਤਾਂ ਦੀ ਯਾਰੀ ਦੀ ਸੁਣਾਵਾਂ ਤੁਹਾਨੂੰ ਦਾਸਤਾਨ, ਖਾਣਾ ਪੀਣਾ ਇਕੱਠਾ ਸੀ ਤੇ ਇੱਕ ਸੀ ਉਹਨਾਂ ਦੀ ਜਵਾਨ, ਬੜੀ ਗੂੜੀ ਦੋਸਤੀ ਸੀ ਪੈ ਗਈ ਵਿੱਚ ਦਰਾਰ, ਦੋਸਤੀ ਨੂੰ ਦਾਗ ਲੱਗ ਗਿਆ ਜਦੋਂ ਆਈ ਮਹਿਬੂਬਾ ਵਿਚਕਾਰ, ਦੁਸ਼ਮਣੀ ਹੋਏਗੀ ਦੋਵਾਂ ਵਿੱਚ ਜਦੋਂ ਹੋਈ ਤਕਰਾਰ, ਇੱਕ ਦੂਜੇ ਤੇ ਦੋਸ਼ ਲਾਇਆ ਕਹਿੰਦੇ ਬਣਿਆ ਤੂੰ ਗਰਦਾਰ, ਮਲਤਾਨੀ ਉੱਤੋਂ ਮੂੰਹ ਦੇ ਮਿੱਠੇ ਨੇ ਤੇ ਅੰਦਰੋਂ ਖਾਂਦੇ ਕਾਰ, ਦੋਸਤੀ ਦੇ ਵਿੱਚ ਜ਼ਿੰਦਗੀ ਬਰਬਾਦ ਕਰ ਗਈ ਇੱਕ ਮੁਟਿਆਰ, ਜ਼ਿੰਦਗੀ ਮਲਤਾਨੀ ਜੀ ਬਰਬਾਦ ਕਰ ਗਈ ਇੱਕ ਮੁਟਿਆਰ। ਥੈਂਕ ਯੂ, ਧੰਨਵਾਦ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਇਹ ਤਾਂ ਦੇਖੋ ਗੱਲ ਹੈ, ਦੋ ਦੋਸਤਾਂ ਦੇ ਵਿੱਚ ਜਦੋਂ ਮੁਟਿਆਰ ਆਏਗੀ ਲੜਾਈ ਤਾਂ ਹੋਏਗੀ, ਪਰ ਕੋਈ ਗੱਲ ਨਹੀਂ ਜੀ, ਦੋਸਤੀ ਜਿਹੜੀ ਹੈ ਅਗਰ ਅੰਡਰਸਟੈਂਡਿੰਗ ਹੋਵੇ ਤਾਂ ਦੋਸਤੀ ਬਰਕਰਾਰ ਰੱਖੀ ਜਾ ਸਕਦੀ ਹੈ। ਫਿਲਹਾਲ ਸਾਡੇ ਦੋਸਤਾਂ ਨੇ ਕਾਫੀ ਸਾਰੇ ਮੈਸੇਜਸ ਸਾਨੂੰ ਭੇਜ ਦਿੱਤੇ ਨੇ, ਆਡੀਓਜ਼ ਵੀ ਕਾਫੀ ਸਾਰੀ ਭੇਜ ਦਿੱਤੀ ਹੈ, ਲੇਕਿਨ ਹੁਣ ਸੁਣਦੇ ਹਾਂ ਇੱਕ ਛੋਟਾ ਜਿਹਾ ਗੀਤ, ਅਤੇ ਗੀਤ ਦੇ ਉਸ ਪਾਰ ਅਸੀਂ ਬਾਕੀ ਮੈਸੇਜਿਸ ਨੂੰ ਵੀ ਪੜ੍ਹਾਂਗੇ। ਤਾਂ ਚਲੋ ਜੀ, ਗੀਤ ਸੁਣਦੇ ਹਾਂ, ਅਤੇ ਜਾਣਾ ਕਿਤੇ ਨਹੀਂ ਹੈ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਜੀ। ਕਿਹੜਾ ਦਿਲ ਆਪਣਾ ਪੰਜਾਬੀ।

0: ਹਾਂ ਦੋਸਤੋ, ਤੁਸੀਂ ਟਿਊਨ ਕੀਤਾ 102.7 ਮੈਗਾਹਰਟਸ ਤੇ। ਮੈਂ ਤੁਹਾਡੀ ਆਪਣੀ ਦੋਸਤ ਮਹਿਕ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ। ਤੇ ਸਾਡੇ ਨਾਲ ਦੋਸਤ ਜਿਹੜੇ ਹੈ ਉਹਨਾਂ ਨੇ ਮੈਸੇਜਸ ਭੇਜ ਦਿੱਤੇ ਨਾ, ਤਾਂ ਚਲੋ ਜੀ ਪੜ੍ਹਦੇ ਹਾਂ ਕਿਹਦੀ ਵੇਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਮੈਸੇਜ ਆਇਆ ਜੀ, ਇਸ ਤੋਂ ਬਾਅਦ ਆਡੀਓ, ਉਸ ਤੋਂ ਬਾਅਦ ਮੈਸੇਜਿਸ ਆਏ ਨੇ। ਰਾਮ ਪਿਆਰੀ ਰਾਣੀ, ਗੁਰਮੀਤ, ਦੀਪਾ ਪਿੰਡ, ਕਰਮਗੜ੍ਹ, ਛੱਤਰਾਂ ਤੋਂ ਮੈਸੇਜ ਭੇਜ ਰਹੇ ਹਾਂ ਜੀ। ਅਤੇ ਲਿਖਿਆ ਹੈ ਵਿਚਾਰ, ਅੱਜ ਦਾ ਵਿਚਾਰ ਉਹਨਾਂ ਨੇ ਭੇਜਿਆ, ਹਰ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ। ਸਹੀ ਗੱਲ ਹੈ ਜੀ, ਬੀਤੇ ਕੱਲ੍ਹ ਨੂੰ ਭੁੱਲ ਕੇ ਅੱਗੇ ਵੱਧ ਜਾਓ, ਮਿਹਨਤ, ਸਬਰ ਅਤੇ ਵਿਸ਼ਵਾਸ ਕਦੇ ਵੀ ਅਰਥ ਨਹੀਂ ਜਾਂਦੇ। ਇਹ ਤਾਂ ਬਹੁਤ ਹੀ ਸੋਹਣੀ ਗੱਲ ਕੀਤੀ ਹੈ। ਅਗਲਾ ਇਹਨਾਂ ਨੇ ਭੇਜਿਆ, ਕਦੇ ਵੀ ਕਿਸੇ ਦੀ ਮਜਬੂਰੀ ਦਾ ਮਜ਼ਾਕ ਨਾ ਬਣਾਓ, ਵਕਤ ਬਦਲਦੇ ਦੇਰ ਨਹੀਂ ਲੱਗਦੀ, ਅੱਜ ਜੋ ਹਾਲਾਤ ਕਿਸੇ ਹੋਰ ਦੇ ਹਨ, ਕੱਲ੍ਹ ਉਹ ਤੁਹਾਡੇ ਵੀ ਹੋ ਸਕਦੇ ਨੇ, ਇਸ ਲਈ ਹਮੇਸ਼ਾ ਇਨਸਾਨੀਅਤ ਨਾਲ ਪੇਸ਼ ਆਓ। ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਗਲਾ ਜਿਹੜਾ ਮੈਸੇਜ ਹੈ ਉਹ ਸਾਨੂੰ ਭੇਜਿਆ ਹੈ ਮਾਰਕੀਟ ਬਠਿੰਡਾ ਤੋਂ, ਸਾਨੂੰ ਮੈਸੇਜ ਆਇਆ ਜੀ ਅਮਰਜੀਤ ਜੱਸਲ ਜੀ ਨੇ ਮੈਸੇਜ ਭੇਜਿਆ। ਲਿਖਿਆ ਹੈ ਘਰ ਵੀ ਨਾ ਮਿਲਿਆ ਅਤੇ ਨਾਲ ਜਹਾਨ ਵੀ ਨਾ ਮਿਲਿਆ, ਘਰ ਵੀ ਨਾ ਮਿਲਿਆ ਅਤੇ ਨਾਲ ਜਹਾਨ ਵੀ ਨਾ ਮਿਲਿਆ, ਜਿੰਨਾ ਕਿਤੇ ਬਣਦਾ ਸੀ ਮਾਣ ਵੀ ਨਾ ਮਿਲਿਆ, ਅਤੇ ਤੂੰ ਮਿਲ ਜਾਂਦਾ ਗੱਲ ਬੜੀ ਦੂਰ ਦੀ, ਮੈਨੂੰ ਤੇਰੇ ਨਾਮ ਦਾ ਇਨਸਾਨ ਵੀ ਨਾ ਮਿਲਿਆ। ਓ ਵਾਹ ਜੀ ਵਾਹ। ਅਤੇ ਅਗਲਾ ਸਾਡੇ ਕੋਲ ਪੰਜਾਬੀ ਦੇ ਵਿੱਚ ਕੁਝ ਭੇਜਿਆ ਸਾਡੇ ਦੋਸਤ ਨੇ। ਅਤੇ ਲਿਖਿਆ ਹੈ ਥੋਡਾ, ਥੋਡਾ ਉਹ ਖੇਡ ਹੁੰਦਾ ਜਿਹੜਾ ਹਿਮਾਚਲ ਪ੍ਰਦੇਸ਼ ਦੀ ਇੱਕ ਪਰੰਪਰਾਗਤ ਮਾਰਸ਼ਲ ਆਰਟ 'ਤੇ ਆਧਾਰਿਤ ਖੇਡ ਹੈ। ਇਸ ਵਿੱਚ ਤੀਰ ਅੰਦਾਜ਼ੀ ਦੇ ਨਾਲ ਨਾਲ ਨਾਚ ਅਤੇ ਸੰਗੀਤ ਦੇ ਤੱਤ ਵੀ ਸ਼ਾਮਲ ਹੁੰਦੇ ਨੇ। ਇਹ ਮੁੱਖ ਤੌਰ 'ਤੇ ਰਾਜ ਦੇ ਮੇਲਿਆਂ ਅਤੇ ਤਿਉਹਾਰਾਂ ਵਿੱਚ ਦੌਰਾਨ ਖੇਡੀ ਜਾਂਦੀ ਹੈ। ਅਤੇ ਇਸ ਖੇਡ ਦੇ ਵਿੱਚ ਮੁੱਖ ਗੱਲ ਇਹ ਹੈ, ਇਸ ਨੂੰ ਮਹਾਭਾਰਤ ਕਾਲ ਨਾਲ ਜੋੜਿਆ ਹੋਇਆ ਮੰਨਿਆ ਜਾਂਦਾ ਹੈ, ਜਿੱਥੇ ਕੌਰਵਾਂ ਅਤੇ ਪਾਂਡਵਾਂ ਦੇ ਵੰਸ਼ਜ ਅੱਜ ਵੀ ਪਰੰਪਰਾਗਤ ਤੌਰ 'ਤੇ ਇੱਕ ਦੂਜੇ ਦੇ ਖਿਲਾਫ ਇਸ ਖੇਡ ਵਿੱਚ ਮੁਕਾਬਲਾ ਕਰਦੇ ਸੀ। ਦੋ ਵਿਰੋਧੀ ਟੀਮਾਂ ਵਿੱਚ ਘੇਰੇ ਵਿੱਚ ਨੱਚਦੇ ਹੋਏ ਅੱਗੇ ਵੱਧਦੀ ਹੈ। ਇਸ ਲਈ ਇਸ ਵਿੱਚ ਇੱਕ ਟੀਮ ਦੂਜੀ ਟੀਮ ਦੇ ਪੈਰਾਂ 'ਤੇ ਜੋ ਮੋਟੇ ਕੱਪੜਿਆਂ ਨਾਲ ਸੁਰੱਖਿਅਤ ਹੁੰਦੇ ਨੇ ਤੀਰ ਚਲਾਉਣ ਦੀ ਕੋਸ਼ਿਸ਼ ਕਰਦੀ ਹੈ। ਇਹ ਖੇਡ ਜਿਹੜੀ ਹੈ ਨਾ ਬੜੀ ਸੋਹਣੀ ਮੈਨੂੰ ਤਾਂ ਲੱਗੀ, ਤੁਸੀਂ ਸੁਣ ਕੇ ਦੇਖ ਹੀ ਰਹੇ ਹੋ, ਪਤਾ ਲੱਗ ਹੀ ਰਹੇਗਾ ਕਿੰਨੀ ਇੰਟਰਸਟਿੰਗ ਖੇਡ ਹੈ ਨਾ। ਇਸ ਖੇਡ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਤੀਰਅੰਦਾਜ਼ੀ ਵਿੱਚ ਬਹੁਤ ਜ਼ਿਆਦਾ ਨਿਪੁੰਨ ਹੋਣਾ ਪੈਂਦਾ ਹੈ। ਅਤੇ ਇਹ ਜਿਹੜਾ ਮੈਸੇਜ ਹੈ ਇਹ ਸਾਨੂੰ ਭੇਜਿਆ ਹੈ ਜੀ ਤਹਿਸੀਲ ਤੋਂ, ਸਾਨੂੰ ਮੈਸੇਜ ਆਇਆ ਹੈ ਸ਼ਿਮਲਾ ਹਿਮਾਚਲ ਪ੍ਰਦੇਸ਼ ਤੋਂ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਨੂੰ ਮੈਸੇਜ ਭੇਜਿਆ। ਤਾਂ ਚਲੋ ਜੀ ਅਗਲਾ ਅਸੀਂ ਆਡੀਓ ਮੈਸੇਜ ਸੁਣ ਲੈਂਦੇ ਹਾਂ। ਸਾਡੇ ਦੋਸਤਾਂ ਨੇ ਸਾਨੂੰ ਆਡੀਓਜ਼ ਜਿਹੜੀ ਆ ਭੇਜਣੀ ਸ਼ੁਰੂ ਕਰ ਦਿੱਤੀ ਹੈ। ਚਲੋ ਜੀ ਵੇਟ ਕਾਹਦੀ ਕਰ ਰਹੇ ਹਾਂ ਆਪਾਂ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ ਸ਼ਨੀਵਾਰ ਦੀ ਨਮਸਕਾਰ ਆਖਦਾ ਇਹ ਸਵੀਕਾਰ ਕਰਿਆ ਜੀ।
0: ਨਮਸਕਾਰ ਜੀ।
1: ਆਪਣਾ ਪੰਜਾਬੀ ਪ੍ਰੋਗਰਾਮ ਦੇਸ਼ ਵਿੱਚ ਕੀ ਵਿਦੇਸ਼ਾਂ ਵਿੱਚ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕਿਆ ਹੈ
0: ਜੀ।
1: ਸਾਰੇ ਹੀ ਕਰਦੇ ਨੇ 9 ਵਜਣ ਦਾ ਇੰਤਜ਼ਾਰ ਤੇ ਹੱਸਦਾ ਮੁਸਕਰਾਉਂਦਾ ਤੇ ਕੁਤਕੁਤਾਰੀਆਂ ਕੱਢਦਾ ਸ਼ਨੀਵਾਰ ਲੈ ਕੇ ਮੈਂ ਹਾਂ ਤਿਆਰ ਬਰ ਤਿਆਰ। ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਮਹਿਕ ਧੀ ਰਾਣੀ ਆਪਣੀਆਂ ਮਹਿਕਾਂ ਖਿਲਾਰਦੇ ਪਏ ਨੇ
0: ਤੇ
1: ਇਹਨਾਂ ਮਹਿਕਾਂ ਦੇ ਵਿੱਚ ਆਪਣੀ ਹਸਾਉਣ ਵਾਲੀ ਮਹਿਕ ਲੈ ਕੇ ਮੈਂ ਆ ਗਿਆ ਹਾਂ। ਆਪ ਮੈਨੂੰ ਆਪਣੇ ਕੰਨ ਉਧਾਰੇ ਦਿਓ ਜੀ।
0: ਦੇ ਦਿੱਤੇ ਜੀ।
1: ਆਪਣੇ ਬੰਦੇ ਨੂੰ ਪੁੱਛਦੀ ਪਈ ਏ
0: ਜੀ,
1: ਜੋ ਤੁਮ ਕਹੋ ਪਸੰਦ ਵਹੀ ਬਾਤ ਕਹੇਂਗੇ, ਤੁਮ ਦਿਨ ਕੋ ਅਗਰ ਰਾਤ ਕਹੋ ਰਾਤ ਕਹੇਂਗੇ, ਇਸ ਗਾਣੇ ਦਾ ਕੀ ਮਤਲਬ ਹੈ ਜੀ? ਬੰਦਾ ਬੋਲਿਆ, ਇਸ ਕਵਿਤਾ ਚ ਕਵੀ ਕਹਿ ਰਿਹਾ ਹੈ ਹੇ ਪ੍ਰੀਏ ਤੇਰੇ ਮੂੰਹ ਕਿਹੜਾ ਲੱਗੇ। ਹਾਂਜੀ, ਘਰ ਵਾਲੇ ਨੇ ਆਪਣੀ ਪੇਕੇ ਗਈ ਜਨਾਨੀ ਨੂੰ ਫੋਨ ਤੇ ਆਖਿਆ। ਉਹ ਪਹਿਲਾਂ ਤਾਂ ਪੇਕੇ ਜਾਣ ਤੋਂ ਲੜਦੀ ਸੀ
0: ਤੇ
1: ਹੁਣ ਉੱਥੇ ਬੈਠੀ ਵੀ ਮੇਰੇ ਨਾਲ ਲੜੀ ਜਾਂਦੀ ਏ। ਅੱਗੋਂ ਘਰ ਵਾਲੀ ਬੋਲੀ, ਓਏ ਹੋਮਵਰਕ ਨਹੀਂ ਕਰਨਾ ਹੈਗਾ, ਲਓ ਕਰ ਲਓ ਗੱਲ। ਚਾਰ ਬੱਚਿਆਂ ਦੀ ਮਾਂ ਨੇ ਆਪਣੇ ਬੱਚਿਆਂ ਨੂੰ ਸਾਹਮਣੇ ਬਿਠਾਇਆ ਤੇ ਆਖਿਆ, ਦੇਖੋ ਬੱਚਿਓ ਮੈਂ

0: ਲੈ ਗਏ। ਬੱਚੇ ਬੋਲੇ, ਕਿਹੜਾ ਫੈਸਲਾ ਮੰਮੀ ਜੀ? ਜਿਹੜਾ ਬੱਚਾ ਮੇਰੀ ਗੱਲ ਮੰਨੇਗਾ, ਮੇਰੇ ਹੁਕਮ ਦੀ ਪਾਲਣਾ ਕਰੇਗਾ, ਮੇਰੇ ਅੱਗੇ ਚੂੰ ਤੱਕ ਨਹੀਂ ਕਰੇਗਾ, ਮੈਂ ਉਹਨੂੰ ਇਨਾਮ ਦਿਆਂਗੀ। ਸਾਰੇ ਬੱਚੇ ਇੱਕੋ ਆਵਾਜ਼ ਚ ਬੋਲੇ, ਇਹ ਤੇ ਜਿਆਦੀ ਹੈਗੀ ਏ। ਮਾਂ ਬੋਲੀ, ਕੀ ਮਤਲਬ? ਬੱਚੇ ਬੋਲੇ, ਸਾਰੇ ਇਨਾਮ ਸਾਡੇ ਪਾਪਾ ਜੀ ਨੂੰ ਮਿਲ ਜਾਇਆ ਕਰਨਗੇ। ਲੋ ਕਰ ਲੋ ਘਿਓ ਨੂੰ ਭਾਂਡਾ। ਕਿਸੇ ਬੁੱਧੀਜੀਵੀ ਕੋਲੋਂ ਕਿਸੇ ਨੇ ਪੁੱਛਿਆ, ਅਮੀਰ ਤੇ ਗਰੀਬ ਚ ਕੀ ਫਰਕ ਹੁੰਦਾ ਹੈ ਜੀ?
1: ਕੀ ਫਰਕ ਹੁੰਦਾ?
0: ਬੁੱਧੀਜੀਵੀ ਬੋਲਿਆ, ਅਮੀਰ ਆਪਣੇ ਕੁੱਤੇ ਨੂੰ ਬੱਚਾ ਕਹਿੰਦੇ ਨੇ
1: ਜੀ,
0: ਤੇ ਗਰੀਬ ਆਪਣੇ ਬੱਚੇ ਨੂੰ ਕੁੱਤਾ ਕਹਿੰਦੇ ਨੇ। ਹਾਂਜੀ, ਇਹ ਜਿਹੜੇ ਸ਼ਾਇਰ ਲੋਕ ਨੇ, ਇਹ ਜਦੋਂ ਵੀ ਸ਼ਾਇਰੀ ਕਰਦੇ ਨੇ ਜਾਂ ਸ਼ੇਰ ਲਿਖਦੇ ਨੇ,
1: ਹਾਂਜੀ,
0: ਇਹ ਸਮਾਜ ਦਾ ਆਈਨਾ ਹੁੰਦੇ ਨੇ। ਕਈ ਵਾਰੀ ਸਮਾਜ ਦੀਆਂ ਗੱਲਾਂ ਤੇ ਕਈ ਵਾਰੀ ਆਪਣੇ ਉੱਤੇ ਬੀਤੀਆਂ ਗੱਲਾਂ ਨੂੰ ਵੀ ਇਹ ਸ਼ਾਇਰੀ ਵਿੱਚ ਲਿਆ ਕੇ ਆਉਂਦੇ ਨੇ।
1: ਇੱਕ
0: ਸ਼ਾਇਰ ਮੁਸ਼ਾਇਰੇ ਚ ਸ਼ੇਰ ਪੜ੍ਹਦਾ ਪਿਆ ਸੀ, ਦਿਲ ਆ ਗਿਆ ਮੇਰਾ ਤੇਰੇ ਤੇ, ਲੱਖ ਦੀ ਲਾਹਨਤ ਮੇਰੇ ਤੇ, ਜਿਹੜੀ ਗੱਲ ਸ਼ੁਰੂ ਉਹਦੀ ਅੱਖ ਤੋਂ ਹੋਈ, ਮੁੱਕੀ ਆਣ ਕੇ ਸਿਹਰੇ ਤੇ, ਲੱਖ ਦੀ ਲਾਹਨਤ ਮੇਰੇ ਤੇ, ਸਾਰੇ ਦਿਨ ਦੀ ਚਿਕ ਚਿਕ ਪਿਕ ਪਿਕ ਮੇਰੇ ਹੀ ਪੱਲੇ ਪਾ ਦਿੰਦੀ ਏ, ਮੇਰੀ ਬੀਵੀ ਤੇ ਡਾਕਟਰ ਬਣ ਕੇ ਮੈਨੂੰ ਟੀਕਾ ਲਾ ਦਿੰਦੀ ਏ, ਪੁੱਛਦੀ ਏ ਦਿਲ ਆਇਆ ਸੀ ਮੇਰੇ ਤੇ, ਉਹ ਮੈਂ ਕਿਹਾ ਲੱਖ ਦੀ ਲਾਹਨਤ ਮੇਰੇ ਤੇ। ਪੰਜਾਬੀਆਂ ਦੀ ਬੱਲੇ ਬੱਲੇ ਹਰ ਪਾਸੇ ਹੁੰਦੀ ਏ, ਕਿਉਂਕਿ ਅਸੀਂ ਖੁਸ਼ ਦਿਲ ਵੀ ਆ ਤੇ ਖੁਸ਼ੀ ਦਾ ਮੌਕਾ ਵੀ ਦਿੰਦੇ ਆ।
1: ਸਹੀ ਗੱਲ ਹੈ।
0: ਮੇਰੇ ਵੱਡੇ ਭਰਾ ਜੀ ਭਤੀਜੇ ਨਾਲ ਕੈਨੇਡਾ ਗਏ, ਜਾਂਦੇ ਹੀ ਉਹਨਾਂ ਦਾ ਫੋਨ ਮੈਨੂੰ ਆ ਗਿਆ, ਵੀਰੇ ਇਹ ਤੇ ਕੰਟਰੀ ਬਹੁਤ ਹੀ ਵਧੀਆ ਹੈਗਾ। ਮੈਂ ਆਖਿਆ, ਵੀਰ ਜੀ ਤੁਸੀਂ ਤੇ ਹਾਲੇ ਪਹੁੰਚੇ ਹੀ ਹੋ ਤੇ ਤੁਸੀਂ ਕੈਨੇਡਾ ਦਾ ਹਿਸਾਬ ਵੀ ਲਾ ਲਿਆ ਕਿ ਕੰਟਰੀ ਵਧੀਆ ਹੈਗਾ। ਵੀਰ ਜੀ ਬੋਲੇ, ਓਏ ਵੀਰਿਆ ਸਾਹਮਣੇ ਸਨੋ ਮਤਲਬ ਬਰਫ਼ ਪੈਣ ਡਈ ਏ ਤੇ ਪਿੱਛੇ ਠੇਕਾ ਹੈਗਾ ਏ। ਲੋ ਹੋ ਗਈ ਨਾ ਪੰਜਾਬੀਆਂ ਦੀ ਬੱਲੇ ਬੱਲੇ, ਸਦਾ ਖੁਸ਼ ਰਹੋ, ਹੱਸਦੇ ਵੱਸਦੇ ਰਹੋ, ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।
1: ਬਹੁਤ ਬਹੁਤ ਸ਼ੁਕਰੀਆ ਜੀ ਉਦੇ ਚੰਦਰ ਤੇ, ਤੁਸੀਂ ਤਾਂ ਸੱਚੀ ਪ੍ਰੋਗਰਾਮ ਦੇ ਵਿੱਚ ਨਾ ਰੌਣਕ ਲਾ ਦਿੱਤੀ। ਮੈਂ ਤਾਂ ਇਹੀ ਵੇਟ ਕਰ ਰਹੀ ਸੀ ਕਿ ਤੁਸੀਂ ਥੋੜ੍ਹਾ ਜਿਹਾ ਤਾਂ ਸਾਹ ਲਓਗੇ, ਲੇਕਿਨ ਤੁਹਾਡੇ ਜਿਹੜੇ ਜੋਕ ਸੀ ਸੱਚੀ ਮੈਨੂੰ ਤਾਂ ਬੜੀ ਹੱਸੀ ਆਈ। ਆਈ ਹੋਪ ਲਿਸਨਰਸ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਵੀ ਮਜ਼ਾ ਆਇਆ ਹੋਏਗਾ। ਤਾਂ ਚਲੋ ਜੀ ਅਗਲਾ ਅਸੀਂ ਆਡੀਓ ਸੁਣਦੇ ਹਾਂ।
2: ਲੋ ਦਿਲ ਆਪਣਾ ਪੰਜਾਬੀ, ਦਿਲ ਸੇ ਦਿਲ ਤੱਕ, ਪੰਜਾਬੀਆਂ ਦੇ ਦਿਲ ਹੋਣ ਤੇ ਵੱਡੇ ਨਾ ਹੋਣ ਇਹ ਤੇ ਹੋ ਹੀ ਨਹੀਂ ਸਕਦਾ।
1: ਬਿਲਕੁਲ,
2: ਪੰਜਾਬੀ ਦੇ ਘਰ ਮਹਿਮਾਨ ਆਵੇ ਤੇ ਉਹਦੀ ਸੇਵਾ ਭਾਵਨਾ ਚ ਕਮੀ ਰਹਿ ਜਾਵੇ ਇਹ ਤੇ ਹੋ ਹੀ ਨਹੀਂ ਸਕਦਾ।
1: ਬਿਲਕੁਲ।
2: ਮੈਡਮ ਜੀ ਵੈਰੀ ਗੁੱਡ ਮਾਰਨਿੰਗ, ਅੱਜ ਦਾ ਟੋਪਿਕ ਦਿਲੋਂ ਛਾ ਗਿਆ।
1: ਗੁੱਡ ਮਾਰਨਿੰਗ ਤੋਂ
2: ਹੀ ਅਸੀਂ ਤਾਂ ਫੋਨ ਦੇ ਵਿੱਚ ਇੱਕ ਦੂਜੇ ਦੀ ਇੰਨੀ ਜ਼ਿਆਦਾ ਰਿਸਪੈਕਟ ਕਰਕੇ ਇੰਨੀ ਮਹਿਮਾਨ ਨਵਾਜ਼ੀ ਕਰ ਦਿੰਦੇ ਹਾਂ ਤੇ ਘਰ ਆਇਆ ਤੇ ਦਿਲ ਤੇ ਦਿਲ ਤੇ ਅੱਖਾਂ ਉਹਦੇ ਵਿਛਾ ਦੇ ਦੀਆਂ ਕਿ ਸ਼ੁਕਰ ਹੈ ਸਾਡੇ ਘਰ ਕੋਈ ਅੱਜ ਆਉਣ ਲੱਗਾ ਵਾ। ਘਰ ਦੀ ਸਾਫ਼ ਸਫਾਈ ਤਾਂ ਚਲੋ ਰੋਜ਼ ਹੀ ਹੁੰਦੀ ਹੈ, ਉਹਨਾਂ ਦੀ ਮਹਿਮਾਨ ਨਵਾਜ਼ੀ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ। ਬਸ ਮੇਰੀ ਤਾਂ ਇਹੀ ਹੁੰਦੀ ਹੈ ਕਿਚਨ ਦੇ ਵਿੱਚ ਕਿ ਬਈ ਉਹਨਾਂ ਦਾ ਮੂੰਹ ਤੇ ਮੇਰੀਆਂ ਅੱਖਾਂ ਇੱਕ ਬਰਾਬਰ ਚੱਲਦੀਆਂ ਨੇ ਕਿ ਉਹਨਾਂ ਦੀ ਕੋਈ ਕਮੀ ਨਾ ਰਹਿ ਜਾਵੇ। ਪੂਰੀ ਤਰ੍ਹਾਂ ਤਿਆਰੀ ਕਰੀਦੀ ਹੈ, ਜੇ ਪਤਾ ਵਾ ਜੇ ਅਚਾਨਕ ਵੀ ਆ ਜਾਣ ਫਿਰ ਵੀ ਦੋ ਚੀਜ਼ਾਂ ਤੇ ਬਣੀਆਂ ਹੀ ਹੁੰਦੀਆਂ ਘਰ ਦੇ ਵਿੱਚ। ਰੋਟੀ ਖਿਲਾਏ ਬਗੈਰ ਨਹੀਂ ਭੇਜਣਾ, ਪਾਣੀ ਚਾਹ ਪਾਣੀ ਪਿਲਾਏ ਬਗੈਰ ਨਹੀਂ ਭੇਜਿਆ। ਹਜੇ ਕੱਲ ਹੀ ਮੇਰੀ ਫਰੈਂਡ ਦੀ ਸਿਸਟਰ ਆਈ ਹੈ ਪਿੰਡ ਤੋਂ
1: ਤੇ
2: 8 ਦਿਨ ਉਹ ਆਪਣੀ ਸਿਸਟਰ ਵੱਲ ਰਹੀ ਹੈ ਤੇ ਮੇਰੇ ਵੱਲ ਉਹ ਕੱਲ ਆਏ ਨੇ ਤੇ ਕਹਿੰਦੇ ਅਸੀਂ ਤਾਂ ਦੁੱਧ ਸੋਡਾ ਪੀਣਾ ਵਾ ਤੇ ਮੈਂ ਜੀ ਦੁੱਧ ਸੋਡਾ ਬਣਾ ਕੇ ਉਹਨਾਂ ਨੂੰ ਪਿਲਾਇਆ ਤੇ ਉਹ ਹੈਰਾਨ ਹੋ ਗਏ। ਇੰਨੇ ਵਿੱਚ ਉਹ ਖੁਸ਼ ਹੋ ਗਏ, ਕਹਿੰਦੇ ਚਾਹ ਨੀ ਪੀਣੀ, ਅਸੀਂ ਦੁੱਧ ਸੋਡਾ ਹੀ ਪੀ ਕੇ ਜਾਣਾ ਵਾ, ਕਿਉਂਕਿ ਮੈਂ ਗੱਲ ਕੀਤੀ ਸੀ ਕਿ ਸਾਡੇ ਘਰ ਦੁੱਧ ਸੋਡਾ ਵੀ ਬਣਦਾ ਵਾ ਗੁਲਾਬੀ ਬੋਤਲ ਵਾਲਾ, ਸ਼ਾਇਦ ਮੇਰੇ ਵੀਰਾਂ ਭੈਣਾਂ ਨੇ ਪੀਤਾ ਹੋਵੇ, ਤੁਸੀਂ ਵੀ ਪੀਤਾ ਹੋਵੇ। ਮੈਡਮ ਜੀ
1: ਮੈਂ ਪੀਤਾ ਨਹੀਂ ਫਿਲਹਾਲ,
2: ਬਾਕੀ ਤੁਸੀਂ ਆਏ ਤਾਂ ਅੱਜ ਬੜੇ ਦਿਨਾਂ ਬਾਅਦ ਹੋ, ਪਤਾ ਨੀ ਕਿਤੇ ਟੂਰ ਲਗਾਉਣ ਚਲੇ ਗਏ, ਪਤਾ ਨੀ ਮਹਿਮਾਨ ਨਵਾਜ਼ੀ ਕਰਾਉਣ ਚਲੇ ਗਏ ਤੇ ਸਾਰੇ ਦੋਸਤਾਂ ਨੂੰ ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਅੱਜ ਮੈਂ ਟੋਪਿਕ ਪਹਿਲੇ ਲੱਲਿਆ ਤੇ ਵੀਰਾਂ ਨੂੰ ਬਾਅਦ ਵਿੱਚ ਕੀਤਾ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ ਕਪੂਰਥਲਾ ਤੇ। ਆਓ ਕਦੀ ਮੌਕਾ ਦਿਓ ਮਹਿਮਾਨ ਨਵਾਜ਼ੀ ਦਾ, ਫਿਰ ਦੱਸੀਏ ਪੰਜਾਬੀ ਦੇ ਦਿਲ ਕਿੰਨੇ ਵੱਡੇ ਨੇ।
1: ਸਹੀ ਗੱਲ ਹੈ ਜੀ ਕਿਰਨ ਨਰੂਲਾ ਜੀ, ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ। ਅਤੇ ਮੈਂ ਕਿਤੇ ਟੂਰ 'ਤੇ ਤਾਂ ਨਹੀਂ ਗਈ ਸੀ, ਹਾਂ, ਲੇਕਿਨ ਕੰਮ ਕਾਜ ਦੇ ਵਿੱਚ ਕਾਫੀ ਜ਼ਿਆਦਾ ਬਿਜ਼ੀ ਸੀ। ਫਿਲਹਾਲ ਮੈਂ ਜ਼ਰੂਰ ਤੁਹਾਡੇ ਹੱਥ ਦਾ ਇਹ ਜਿਹੜਾ ਦੁੱਧ ਸੋਡਾ ਹੈ ਨਾ, ਇਹ ਜ਼ਰੂਰ ਪੀਣਾ ਚਾਹਵਾਂਗੀ, ਕਿਉਂਕਿ ਮੈਂ ਪਹਿਲਾਂ ਸੱਚੀ ਨਹੀਂ ਪੀਤਾ ਅਤੇ ਮੈਨੂੰ ਸੁਣਨ ਦੇ ਵਿੱਚ ਕਾਫੀ ਇੰਟਰਸਟਿੰਗ ਲੱਗਿਆ। ਤਾਂ ਚਲੋ ਜੀ ਹੁਣ ਅਗਲੀ ਤੁਸੀਂ ਰੈਸਿਪੀ ਵੀ ਦੱਸ ਸਕਦੇ ਹੋ ਕਿ ਇਹ ਜਿਹੜਾ ਦੁੱਧ ਸੋਡਾ ਹੈ

0: ਇਹ ਬਣਦਾ ਕਿੱਦਾਂ ਹੈ। ਤਾਂ ਅਗਲਾ ਆਡੀਓ ਮੈਸੇਜ ਜਿਹੜਾ ਅਸੀਂ ਸੁਣ ਲੈਂਦੇ ਹਾਂ ਸਾਡੇ ਦੋਸਤ ਤੋਂ।
1: ਮਾਨਯੋਗ ਮੈਡਮ ਜੀ ਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦਿਲ ਆਪਣਾ ਪੰਜਾਬੀ ਨਾਲ ਪ੍ਰੋਗਰਾਮ FM ਰੈਂਬੋ ਦੇ ਜਰੀਏ ਜੁੜੇ ਹੋਏ ਨੇ, ਸਾਰੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
1: ਸਾਰਿਆਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ
0: ਜੀ,
1: ਸਾਰਿਆਂ ਦੇ ਹੀ ਵਿਚਾਰ ਕੁਝ ਨਾ ਕੁਝ ਸਿਖਾ ਕੇ ਜਾਂਦੇ ਨੇ। ਸਾਰਿਆਂ ਦਾ ਦਿਲੋਂ ਧੰਨਵਾਦ ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਮੈਡਮ ਜੀ ਲਾਜਵਾਬ, ਤੁਹਾਡਾ ਵੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ
0: ਜੀ।
1: ਤੇ ਮੈਡਮ ਜੀ ਅੱਜ ਤੁਸੀਂ ਵਿਸ਼ਾ ਮਹਿਮਾਨਾਂ ਬਾਰੇ, ਤੇ ਪਹਿਲਾਂ ਮਹਿਮਾਨ ਜਿਹੜੇ ਸਨ ਉਹ ਚਿੱਠੀਆਂ ਲਿਖ ਕੇ ਆਉਂਦੇ ਹੁੰਦੇ ਸਨ, ਕਈ ਵਾਰੀ ਮਹਿਮਾਨ ਆ ਕੇ ਚਲੇ ਵੀ ਜਾਂਦੇ ਹਨ, ਕਈ ਕਈ ਦਿਨ ਰਹਿਣਾ ਤੇ ਆ ਕੇ ਚਲੇ ਜਾਣਾ ਤੇ ਚਿੱਠੀ ਬਾਅਦ ਚ ਆਉਂਦੀ ਹੁੰਦੀ ਸੀ
0: ਜੀ।
1: ਤੇ ਅੱਜ ਕੱਲ ਦੇ ਮਹਿਮਾਨ ਤੇ ਕੁਝ ਘੰਟਿਆਂ ਦੇ ਨੇ, ਦੋ ਚਾਰ ਘੰਟਿਆਂ ਦੇ ਫੋਨ ਕਰਕੇ ਆਏ ਤੇ ਚਲੇ ਗਏ, ਤੇ ਇਸ ਕਰਕੇ ਮਹਿਮਾਨ ਬਾਜੀ ਤੇ ਪਹਿਲਾਂ ਹੁੰਦੀ ਸੀ।
0: ਸਹੀ ਗੱਲ ਹੈ।
1: ਤੇ ਅੱਜ ਦੇ ਸਮੇਂ ਵਿੱਚ ਪਹਿਲਾਂ ਪੁਰਾਣੇ ਬਜ਼ੁਰਗ ਜਿਹੜੇ ਕਹਿੰਦੇ ਹੁੰਦੇ ਸੀ, ਕਹਿੰਦੇ ਸੀ ਮਹਿਮਾਨ ਜਦੋਂ ਆਵੇ, ਕੋਈ ਪ੍ਰਾਹੁਣਾ ਆਵੇ ਤੇ ਉਹਨੂੰ ਦਰਵਾਜ਼ੇ ਤੋਂ ਅੱਗੋਂ ਲੈ ਕੇ ਆਓ, ਤੇ ਉਸ ਤੋਂ ਬਾਅਦ ਜਦੋਂ ਜਾਣ ਲੱਗੇ ਉਹਨੂੰ ਘਰ ਦੇ ਦਰਵਾਜ਼ੇ ਤੀਕਰ ਛੱਡ ਕੇ ਆਓ। ਸਭ ਤੋਂ ਵੱਡੀ ਮਹਿਮਾਨ ਨਵਾਜ਼ੀ ਇਹੀ ਹੁੰਦੀ ਸੀ
0: ਜੀ।
1: ਤੇ ਅੱਜ ਤੇ ਸਭ ਕੁਝ ਚੇਂਜ ਹੋ ਗਿਆ, ਸਭ ਕੁਝ ਬਦਲ ਗਿਆ ਹੈ। ਤੇ ਸਾਰਿਆਂ ਦੇ ਵਿਚਾਰ ਜਸਵੀਰ ਦੁੱਲਾ ਜੀ, ਉਦੇ ਚੰਦਰ ਜੀ, ਰਖੜਾ ਜੀ, ਕਿਰਨ ਰੁੱਲਾ ਜੀ ਤੇ ਮੁਲਤਾਨੀ ਜੀ, ਤੇ ਸਾਰਿਆਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਨੇ। ਸਾਰਿਆਂ ਦੇ ਵਿਚਾਰਾਂ ਦਾ ਦਿਲੋਂ ਧੰਨਵਾਦ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸ਼ਹੀਦੋ ਮੰਡੀ ਜ਼ਿਲ੍ਹਾ ਚੀਨ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਜੀ ਜਸਵੀਰ ਜੀ, ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਜਿਹੜਾ ਮਹਿਮਾਨ ਹੈ ਉਹਨੂੰ ਲੈ ਕੇ ਵੀ ਆਉਣਾ ਅਤੇ ਫਿਰ ਦਰਵਾਜ਼ੇ ਤੱਕ ਛੱਡ ਕੇ ਵੀ ਆਉਣਾ। ਅਤੇ ਇੱਕ ਗੱਲ ਮੈਂ ਇਹ ਵੀ ਨੋਟਿਸ ਕੀਤੀ ਹੈ ਕਿ ਜਦੋਂ ਪਹਿਲਾਂ ਮਹਿਮਾਨ ਆਉਂਦੇ ਸੀ ਨਾ ਤਾਂ ਦਰਵਾਜ਼ੇ ਦੇ ਵਿੱਚ ਤੇਲ ਵੀ ਪਾਇਆ ਜਾਂਦਾ ਸੀ। ਇਹ ਜਿਹੜੀ ਰਸਮ ਕਹੀਏ ਅਸੀਂ ਜਾਂ ਫਿਰ ਇਹ ਜਿਹੜੀ ਪਰੰਪਰਾ ਹੈ, ਇਹਦੇ ਬਾਰੇ ਜੇ ਕੋਈ ਲਿਸਨਰ ਸਾਨੂੰ ਦੱਸਣਾ ਚਾਹੁੰਦਾ ਹੋਵੇ ਤਾਂ ਉਹ ਵੀ ਦੱਸ ਸਕਦਾ ਹੈ। ਬਾਕੀ ਉਹਨਾਂ ਦੇ ਵਿੱਚ ਜੇਕਰ ਕੋਈ ਟੈਲੈਂਟ ਹੈ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਨੇ। ਅਤੇ ਨੰਬਰ ਨੋਟ ਡਾਊਨ ਕਰ ਲਓ ਜੀ, 9855101027। ਅਤੇ ਮਿਲਦੇ ਹਾਂ ਜੀ ਗੀਤ ਦੇ ਉਸ ਪਾਰ, ਜਾਣਾ ਕਿਤੇ ਨਹੀਂ ਹੈ ਕਿਉਂਕਿ ਮੈਸੇਜਿਸ ਦੀ ਬਹਾਰ ਜਿਹੜੀ ਉਹ ਲੱਗੀ ਹੋਈ ਹੈ।

0: ਪੰਜਾਬੀਆਂ ਦੀ ਸ਼ਾਨ, ਪੰਜਾਬੀਆਂ ਦਾ ਅਰਮਾਨ, ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਅਤੇ ਮੈਂ ਤੁਹਾਡੀ ਆਪਣੀ ਦੋਸਤ ਮਹਿਕ। ਤੁਸੀਂ ਟਿਊਨ ਕੀਤਾ ਹੈ ਜੀ 102.7 ਮੈਗਾਹਰਟਜ਼ ਅਤੇ 103.6 ਮੈਗਾਹਰਟਜ਼ 'ਤੇ। ਸਾਡੇ ਇੱਕ ਦੋਸਤ ਦਿਲਾਵਰ ਖਾਨ ਅਤੇ ਹਸੀਨਾ ਬਾਨੋ ਜੀ ਨੇ ਸਾਨੂੰ ਇੱਕ ਮੈਸੇਜ ਭੇਜਿਆ ਹੈ ਜਿਹਦੇ ਵਿੱਚ ਲਿਖਿਆ ਹੈ ਜੀ, ਮੁਹੱਬਤ ਜਿਹੜਾ ਹੁੰਦਾ ਹੈ ਨਾ, ਉਹ ਰੂਹ ਦਾ ਸਕੂਨ ਹੁੰਦਾ, ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੁੰਦਾ, ਜੋ ਬਿਨਾਂ ਕਹੇ ਸਮਝ ਜਾਏ ਨਾ। ਹਜ਼ਾਰੋਂ ਅਣਕਹੀਆਂ ਗੱਲਾਂ ਵਿੱਚੋਂ ਵੀ ਕੋਈ ਬਾਤ ਜਿਹੜੀ ਹੈ, ਸਾਡੀ ਗੱਲ ਹੈ, ਉਹ ਸਮਝ ਲੈਂਦਾ, ਉਸਨੂੰ ਮੁਹੱਬਤ ਕਹਿੰਦੇ ਨੇ। ਇਬਾਦਤ ਹੈ ਇਹ, ਕੋਈ ਜਿਸਮ ਦੀ ਤਲਬ ਨਹੀਂ ਹੈਗੀ। ਗੱਲ ਤਾਂ ਬਿਲਕੁਲ ਸਹੀ ਕਹੀ ਹੈ ਜੀ। ਅਗਲਾ ਜਿਹੜਾ ਹੈ, ਲੋਹਾ ਬਾਜ਼ਾਰ ਮਲੇਰਕੋਟਲਾ, ਰਾਕੇਸ਼ ਕੁਮਾਰ ਜੀ ਨੇ ਸਾਨੂੰ ਇਹ ਮੈਸੇਜ ਭੇਜਿਆ ਹੈ, ਅਤੇ ਮੈਸੇਜ ਅਸੀਂ ਪੜ੍ਹਦੇ ਹਾਂ। ਮੈਸੇਜ ਦੇ ਵਿੱਚ ਲਿਖਿਆ ਹੈ ਜੀ, ਇੱਕ ਚੁਟਕਲਾ ਹੈ, ਅਤੇ ਚੁਟਕਲੇ 'ਤੇ ਗੌਰ ਕਰਿਓ। ਇੱਕ ਮੱਖੀ ਦਾ ਵਿਆਹ ਮੱਛਰ ਦੇ ਨਾਲ ਹੋ ਗਿਆ, ਇੱਕ ਮੱਖੀ ਦਾ ਵਿਆਹ ਮੱਛਰ ਦੇ ਨਾਲ ਹੋ ਗਿਆ, ਅਤੇ ਅਗਲੀ ਸਵੇਰ ਮੱਖੀ ਰੋ ਰਹੀ ਸੀ। ਕਿਉਂ ਰੋ ਰਹੀ ਸੀ ਪਤਾ? ਦੂਜੀ ਮੱਖੀ ਨੇ ਪੁੱਛਿਆ, ਭੈਣ ਤੂੰ ਕਿਉਂ ਰੋਈ ਜਾਂਦੀ ਹੈ? ਅਤੇ ਮੱਖੀ ਕਹਿੰਦੀ, ਰਾਤ ਪਤਾ ਕੀ ਹੋਇਆ, ਅਸੀਂ ਨਾ ਇੱਕ ਖੁਸ਼ਬੂ ਵਾਲੀ ਮਸ਼ੀਨ ਕੋਲ ਬੈਠ ਗਏ, ਉੱਥੇ ਆਪਾਂ ਨਾ ਗੱਲਾਂ ਬਾਤਾਂ ਕਰ ਰਹੇ ਸੀ, ਅਤੇ ਤੇਰਾ ਜੀਜਾ ਮੱਛਰ ਮਰ ਗਿਆ। ਹੁਣ ਭਰਾਵਾ, ਮੱਖੀ ਮੱਛਰ ਦੇ ਨਾਲ ਵਿਆਹ ਕਰਾਏਗੀ ਤਾਂ ਇੱਦਾਂ ਹੀ ਹੋਏਗਾ, ਹੋਰ ਕੀ ਹੋਏਗਾ। ਚਲੋ ਜੀ, ਅਗਲਾ ਮੈਸੇਜ। ਮੇਰਾ ਵੀ ਗਲਾ ਖਰਾਬ ਹੋ ਗਿਆ, ਦੇਖੋ। ਕੋਈ ਗੱਲ ਨਹੀਂ, ਅਸੀਂ ਅਗਲਾ ਮੈਸੇਜ ਪੜ੍ਹਦੇ ਹਾਂ। ਅਗਲਾ ਮੈਸੇਜ ਹੈ, ਸਾਡੇ ਦੋਸਤ ਨੇ ਲਿਖਿਆ ਹੈ, ਮਹਿਕ ਮੈਡਮ ਜੀ ਨਮਸਕਾਰ, ਆਪਨੇ ਤੋਂ ਸੁਬਹਾ ਸੁਬਹਾ ਹਰ ਤਰਫ ਮਹਿਕ ਹੀ ਮਹਿਕ ਫੈਲਾ ਦੀ ਹੈ। ਓਕੇ ਜੀ, ਬਹੁਤ ਬਹੁਤ ਸ਼ੁਕਰੀਆ, ਅਤੇ ਤੁਹਾਡਾ ਸਵਾਗਤ ਹੈ। ਕੈਂਟ ਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਹੈ, ਬਾਤ ਚੱਲ ਰਹੀ ਹੈ ਜੀ ਮਹਿਮਾਨ ਕੇ ਆਨੇ ਕੀ, ਤੋ ਮਹਿਕ ਜੀ ਮਹਿਮਾਨ ਤੋ ਰੱਬ ਕਾ ਰੂਪ ਹੋਤੇ ਹੈ, ਔਰ ਪੰਜਾਬੀ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਨੇ ਪੰਜਾਬ ਦੇ ਵਿੱਚ ਆਪਣੇ ਮਹਿਮਾਨਾਂ ਦਾ। ਅਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਵੀ ਤੁਹਾਡਾ ਸਵਾਗਤ ਹੈ। ਅਨੀਤਾ ਰਾਜਪੂਤ, ਬੋਬੀ ਰਾਜਪੂਤ ਅਤੇ ਕਸਤੂਰਬਾ ਨਗਰ ਜਲੰਧਰ ਤੋਂ, ਕੈਂਟ FM ਰੇਨਬੋ, ਦਿਲ ਸੇ ਦਿਲ ਤੱਕ। ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਪੜ੍ਹਦੇ ਹਾਂ, ਸਾਡੇ ਦੋਸਤ ਨੇ ਭੇਜਿਆ ਹੈ, ਲੋਗੋ ਕੇ ਨਿੰਦਾ ਸੇ ਪਰੇਸ਼ਾਨ ਹੋ ਕਰ ਆਪਣਾ ਰਾਸਤਾ ਮਤ ਬਦਲਨਾ, ਕਿਉਂ? ਕਿਉਂਕਿ ਸਫਲਤਾ ਸ਼ਰਮ ਸੇ ਨਹੀਂ ਸਾਹਸ ਸੇ ਮਿਲਤੀ ਹੈ। ਗੱਲ ਤਾਂ ਬਿਲਕੁਲ ਸਹੀ ਹੈ, ਜੇਕਰ ਤੁਸੀਂ ਲੋਕਾਂ ਦੇ ਬਾਰੇ ਸੋਚਦੇ ਰਹੋਗੇ ਤਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਕਿੱਦਾਂ ਜੀਓਗੇ? ਉਹ ਜਿਹੜੇ ਚਾਰ ਲੋਕ ਨੇ ਨਾ, ਉਹਨਾਂ ਨੂੰ ਖੁਦ ਹੀ ਨਹੀਂ ਯਾਦ ਰਹਿੰਦਾ, ਆਪ ਹੀ ਨਹੀਂ ਯਾਦ ਰਹਿੰਦਾ, ਉਹ ਕਿਹੜੀਆਂ ਚਾਰ ਗੱਲਾਂ ਚਾਰ ਲੋਕਾਂ ਦੇ ਵਿੱਚ ਬਹਿ ਕੇ ਗੱਲ ਕਰਦੇ ਨੇ। ਸੋ ਉਹਨਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ। ਅਤੇ ਅਗਲਾ ਮੈਸੇਜ ਵੀ ਅਸੀਂ ਪੜ੍ਹਦੇ ਹਾਂ ਜੀ, ਲਿਖਿਆ ਹੈ, ਭਾਰਤੀ ਸੰਸਕ੍ਰਿਤੀ ਮੇ ਮਹਿਮਾਨੋ ਕੋ ਭਗਵਾਨ ਕਾ ਦਰਜਾ ਦਿਆ ਜਾਤਾ ਹੈ, ਜਿਸਕੇ ਲੀਏ ਅਤਿਥੀ ਦੇਵੋ ਭਵ ਕੀ ਪਰੰਪਰਾ ਸਦੀਓ ਪੁਰਾਣੀ ਹੈ। ਬਿਲਕੁਲ ਜੀ, ਅਤੇ ਮਹਿਮਾਨ ਨਵਾਜ਼ੀ ਦਾ ਮਤਲਬ ਇਹਨਾਂ ਨੇ ਸਾਨੂੰ ਲਿਖ ਕੇ ਭੇਜਿਆ ਹੈ, ਮਹਿਮਾਨ ਨਵਾਜ਼ੀ ਕੇ ਸਤਿਕਾਰ ਆਦਰ ਔਰ ਸੇਵਾ ਕਰਨੇ ਕੀ ਪ੍ਰਕਿਰਿਆ ਕੋ ਹੀ ਮਹਿਮਾਨ ਨਵਾਜ਼ੀ ਕਿਹਾ ਜਾਂਦਾ ਹੈ। ਸਹੀ ਗੱਲ ਹੈ ਜੀ, ਇਹ ਮੈਸੇਜ ਭੇਜਣ ਵਾਲੇ ਨੇ ਸਾਨੂੰ ਆਪਣਾ ਨਾਂ ਨਹੀਂ ਭੇਜਿਆ, ਪਰ ਕੋਈ ਗੱਲ ਨਹੀਂ ਜੀ, ਅਸੀਂ ਪਹਿਲਾਂ ਇੱਕ ਆਡੀਓ ਵੀ ਸੁਣ ਲੈਂਦੇ ਹਾਂ। ਆਡੀਓ ਦੇ ਵਿੱਚ ਸਾਡੇ ਦੋਸਤ ਨੇ ਕੀ ਕਿਹਾ ਹੈ।
1: ਮਹਿਕ ਬੇਟਾ ਜੀ,
0: ਜੀ
1: ਸਾਨੂੰ ਤੇ ਸਾਡੀ ਛੋਟੀ ਭੈਣ ਕਿਰਨ ਨੂਰਲਾ ਜੀ ਤੇ ਤਮਾਮ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
1: ਆਪਣਾ ਪੰਜਾਬੀ ਬਹੁਤ ਪੁੱਛਿਆ ਜਾ ਰਿਹਾ, ਹਮੇਸ਼ਾ ਸਲਾਮਤ ਰਹੇ
0: ਜੀ।
1: ਸੋ ਮੈਂ ਕਿ ਅਕਸਰ ਪੰਜਾਬ ਦੀ ਗੱਲ ਕਰਦੇ ਹਾਂ, ਕੱਲ ਵੀ ਵੈਸੇ ਛੋਟ ਜਿਹੀ ਗੱਲ ਚੱਲੀ ਸੀ।
0: ਹਾਂਜੀ,
1: ਤਾਂ 10 ਨੇ ਮੈਸੇਜ ਭੇਜਿਆ ਪਰ ਸਾਈਟ ਤੇ ਕਰਤਾ ਗਿਆ, ਚਲੋ ਖੈਰ। ਪੰਜਾਬ ਸਾਨੂੰ ਮਾਣ ਹੈ, ਇਸਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਔਰ ਉਹਨਾਂ ਦਾ ਆਸ਼ੀਰਵਾਦ ਹੈ ਸਾਡੇ ਸਾਰਿਆਂ ਦੇ ਸਿਰੇ ਬਣਿਆ ਰਹੇ
0: ਜੀ।

0: ਪੰਜਾਬ ਨਾਮ ਤਾਂ ਤਦ ਪਿਆ ਜਦ ਕਿ ਪੰਜ ਦਰਿਆ ਬਣੇ ਇਹ ਬਣਾਏ ਗਏ ਆ, ਪਰ ਇਸ ਤੋਂ ਪਹਿਲਾਂ ਅਗਰ ਆਪਾਂ ਹਜ਼ਾਰਾਂ ਸਾਲ ਇਤਿਹਾਸ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਸ ਧਰਤੀ ਤੇ ਪਾਣੀ ਹੀ ਪਾਣੀ ਸੀ। ਉਸ ਟਾਈਮ ਇਸ ਧਰਤੀ ਦਾ ਨਾਮ ਪਨਾਬ ਸੀ, PANAB,
1: ਪਨਾਬ।
0: ਤਾਂ ਫਿਰ ਦਰਿਆ ਬਣਾਇਆ ਗਿਆ ਤਾਂ ਪੰਜਾਬ ਬਣਿਆ ਗਿਆ। ਸੋ ਇਹ ਜਾਣਕਾਰੀ ਸ਼ੇਅਰ ਕਰ ਰਿਹਾ। ਸੋ ਮੇਰੇ ਬਚਪਨ ਦੇ ਜਿਸ ਦੋਸਤ ਡਾਕਟਰ ਮਨਜੀਤ ਸਿੰਘ ਰਾਮਾ ਮੰਡੀ ਤੋਂ, ਉਹ ਵੀ ਕੱਲ੍ਹ ਤੋਂ ਇਸ ਸ਼ੋਅ 'ਚ ਸ਼ਾਮਿਲ ਹੋਏ ਆ, ਸਵਾਗਤ ਕਰਦੇ ਉਹਨਾਂ ਦਾ।
1: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੀ ਦੋਸਤ ਦਾ ਵੀ।
0: ਡਾਕਟਰ ਫੈਮਿਲੀ ਆ ਉਹ, ਮੇਰੇ ਬਚਪਨ ਦੇ ਜਿਸ ਦੋਸਤ ਹੈ ਜੀ, ਉਹ ਸਾਡੇ ਦੋਸਤ ਪੁਰਾਣੇ ਦੋਸਤ ਅੱਜ ਕੱਲ੍ਹ ਕਈ ਸ਼ਾਮਿਲ ਨਹੀਂ ਹੋ ਰਹੇ, ਪਤਾ ਨਹੀਂ ਕੀ ਗੱਲ ਹੈ, ਸੋ ਜ਼ਰੂਰ ਸ਼ਾਮਿਲ ਹੋਣ। ਸੋ ਅੱਜ ਦਾ ਲਾਫਟਰ ਸੈਟਰਡੇ ਲੈ ਕੇ ਸਾਡੇ ਉਦਰ ਚੰਦਰ ਜੀ ਪਹੁੰਚ ਰਹੇ ਆ। ਸੋ ਸਾਰਿਆਂ ਦੀ ਤੰਦਰੁਸਤੀ ਮੰਗਦਾ ਹੋਇਆ, ਸਾਰੇ ਦੀ ਆਵਾਜ਼ ਰਹੋ, ਖੁਸ਼ ਰਹੋ, ਤੰਦਰੁਸਤ ਹੋ। ਮੈਂ ਜਸਵੀਰ ਸਿੰਘ ਦੂੜਾ, ਧੰਨਵਾਦ।
1: ਜੀ ਤੁਸੀਂ ਵੀ ਹੱਸਦੇ ਰਹੋ, ਵੱਸਦੇ ਰਹੋ, ਫੁੱਲਾਂ ਦੀ ਤਰ੍ਹਾਂ ਖਿੜਦੇ ਰਹੋ, ਮਹਿਕਦੇ ਰਹੋ। ਅਤੇ ਬਹੁਤ ਸੱਚੀ ਮੈਨੂੰ ਚੰਗਾ ਲੱਗਿਆ ਅੱਜ ਸਾਡੇ ਦੋਸਤਾਂ ਨੇ ਕਾਫੀ ਸਾਰੇ ਮੈਸੇਜਸ ਭੇਜੇ ਨੇ। ਅਤੇ ਹੁਣੇ ਸਾਡੇ ਕੋਲ ਨਾ ਹੁਣ ਤੋਂ 10 ਵਜੇ ਤੱਕ 17 ਮਿੰਟ ਬਾਕੀ ਹੈ। ਦੇਖੋ ਦੇਖੋ ਦੇਖੋ, ਲੰਘ ਗਿਆ 1 ਮਿੰਟ ਵੀ ਲੰਘ ਗਿਆ, ਅਤੇ ਹੁਣ ਸਾਡੇ ਕੋਲ ਸਿਰਫ 16 ਮਿੰਟ ਬਾਕੀ ਹੈ। ਦੇਖਦੇ ਹਾਂ ਕਿੰਨੇ ਸਾਡੇ ਮਿੱਤਰ ਦੋਸਤ ਨੇ ਜਿਹੜੇ ਸਾਨੂੰ ਆਡੀਓ ਮੈਸੇਜਸ ਭੇਜਣਗੇ, ਮੈਸੇਜਸ ਭੇਜਣਗੇ। ਅਤੇ ਅੱਜ ਦਾ ਤੁਹਾਨੂੰ ਪਤਾ ਹੀ ਹੈ, ਸਾਡੇ ਜਿਹੜੇ ਮਹਿਮਾਨ ਹੈ ਆਉਂਦੇ ਨੇ ਤਾਂ ਕੀ ਕਿਹੋ ਜਿਹੇ ਉਹਨਾਂ ਨੂੰ ਵੀ ਫੀਲ ਹੁੰਦਾ ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਤੁਸੀਂ ਕੀ ਸੋਚ ਕੇ ਜਾਂਦੇ ਹੋ। ਕਿਸ ਦੇਖੋ ਮਹਿਮਾਨ ਜਿਹੜੇ ਹੁੰਦੇ ਨੇ ਨਾ, ਉਹ ਵੀ ਕਈ ਤਰੀਕੇ ਦੇ ਹੁੰਦੇ ਨੇ। ਇੱਕ ਹੁੰਦੇ ਆ ਜਿਹੜਾ ਸਿਰਫ ਖਾਣ ਜਾਂਦਾ ਹੈ, ਦੂਜਾ ਜਿਹੜਾ ਮਿਲਣ ਜਾਂਦਾ ਹੈ, ਤੀਜਾ ਜਿਹੜਾ ਬਹੁਤ ਜ਼ਿਆਦਾ ਬੋਰ ਹੋ ਗਿਆ, ਟਾਈਮ ਪਾਸ ਜਿਹੜਾ ਹੈ ਉਹ ਕਰਨ ਜਾਂਦਾ ਹੈ। ਕਈ ਤਰੀਕੇ ਦੇ ਮਹਿਮਾਨ ਹੁੰਦੇ ਨੇ। ਤੁਸੀਂ ਮੈਨੂੰ ਦੱਸੋ, ਤੁਸੀਂ ਕਿਹੜੇ ਵਾਲੇ ਮਹਿਮਾਨ ਹੋ ਜਿਹੜੇ ਆਪਣੇ ਦੋਸਤਾਂ ਨੂੰ ਮਿਲਣ ਜਾਂਦੇ ਹੋ, ਜਾਂ ਫਿਰ ਉਹਨਾਂ ਦੇ ਘਰ ਦਾ ਰਾਸ਼ਨ ਜਿਹੜਾ ਹੈ ਉਹ ਖਤਮ ਕਰਨ ਜਾਂਦੇ ਹੋ। ਇਹ ਗੱਲ ਹੁਣ ਤੁਸੀਂ ਮੈਨੂੰ ਆਡੀਓ ਮੈਸੇਜਿਸ ਦੇ ਜ਼ਰੀਏ ਜ਼ਰੂਰ ਦੱਸਣਾ। ਨੰਬਰ ਨੋਟ ਡਾਊਨ ਕਰ ਲਓ ਜੀ, 9855101027। ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ, ਆਪਣੀ ਦੋਸਤ ਮਹਿਕ ਦੇ ਨਾਲ। ਟਿਊਨ ਇਨ ਕੀਤਾ ਹੈ ਜੀ 102.7 ਅਤੇ 103.6 ਮੈਗਾਹਰਟਜ਼ 'ਤੇ।

ਕਈ ਤਾਂ ਇਹੋ ਜਿਹੇ ਮਹਿਮਾਨ ਵੀ ਹੁੰਦੇ ਨੇ ਜਿਨ੍ਹਾਂ ਦੀ ਕੋਈ ਜਾਣ ਪਹਿਚਾਣ ਹੀ ਨਹੀਂ ਹੁੰਦੀ, ਜਿਨ੍ਹਾਂ ਦਾ ਸਾਨੂੰ ਹੀ ਨਹੀਂ ਪਤਾ ਹੁੰਦਾ ਕਿ ਕੌਣ ਹੈ ਬੰਦਾ। ਅਤੇ ਪਹਿਲਾਂ ਟਾਈਮ ਦੇ ਵਿੱਚ ਕੀ ਹੁੰਦਾ ਸੀ, ਪਹਿਲਾਂ ਇੱਦਾਂ ਹੀ ਤਾਂ ਹੁੰਦਾ ਸੀ, ਉਹ ਕਿੱਥੇ ਦਾ ਹੈ, ਤੂੰ ਕਿੱਥੇ ਰਹਿਣ ਵਾਲਾ ਹੈ, ਸਿਰਫ ਇੰਨਾ ਪੁੱਛਦੇ ਸੀ। ਬੰਦਾ ਘਰ ਦੇ ਵਿੱਚ ਆਉਂਦਾ ਅਤੇ ਕਹਿੰਦਾ ਮੈਂ ਦੂਰ ਦੁਰਾੜੇ ਦਾ ਬੰਦਾ ਹਾਂ, ਤੁਹਾਡਾ ਰਿਸ਼ਤੇਦਾਰ ਹਾਂ, ਤੁਹਾਡੇ ਚਾਚੇ ਦੇ, ਮਾਮੇ ਦੇ, ਤਾਏ ਦੇ, ਮੁੰਡੇ ਦਾ ਦੋਸਤ ਹਾਂ। ਅਤੇ ਫਿਰ ਉਹ ਇੱਦਾਂ ਰਿਸ਼ਤੇਦਾਰੀ ਜਿਹੜੀ ਹੈ ਉਹ ਬਣ ਜਾਂਦੀ ਸੀ। ਅਤੇ ਹੁਣ ਪੁੱਛੋ ਤੁਸੀਂ ਕੋਈ ਤੁਹਾਡੇ ਘਰ ਵਿੱਚ ਆ ਜਾਏ ਤਾਂ ਤੁਸੀਂ ਪਹਿਲਾਂ ਇੰਨੀ ਸਾਰੀ ਤਹਿਕੀਕਾਤ ਕਰੋਗੇ, ਅੱਛਾ ਇੱਦਾਂ ਵੀ ਹੁੰਦਾ, ਰੁਕੋ ਪਹਿਲਾਂ ਮੈਂ ਫੋਨ ਕਰਕੇ ਪੁੱਛਦਾ ਹੈ ਸੱਚੀ ਤੁਸੀਂ ਸਾਡੇ ਰਿਸ਼ਤੇਦਾਰ ਹੋ ਵੀ ਕਿ ਨਹੀਂ ਹੋ। ਓਬਵੀਅਸਲੀ ਗੱਲ ਹੈ, ਜ਼ਮਾਨਾ ਬੜਾ ਖਰਾਬ ਹੈ ਅਤੇ ਇੰਨਾ ਤਾਂ ਬੰਦੇ ਨੂੰ ਅਵੇਅਰ ਰਹਿਣਾ ਹੀ ਪਏਗਾ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਫਿਰ ਤੋਂ ਵਾਪਸ ਆ ਗਏ ਹਾਂ ਅਸੀਂ। ਦਿਲ ਆਪਣਾ ਪੰਜਾਬੀ ਦੇ ਵਿੱਚ ਸਾਡੇ ਦੋਸਤਾਂ ਨੇ ਮੈਸੇਜਸ ਭੇਜੇ ਨੇ, ਪੜ੍ਹਦੇ ਹਾਂ ਕੀ ਲਿਖਿਆ ਹੈ। ਮੈਡਮ ਜੀ ਨਮਸਕਾਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਅਤਿਥੀ ਕੇ ਸਮਾਨ ਕੇ ਲੀਏ ਹਮ ਉਸਕੋ ਛੋੜਨੇ ਜਾਤੇ ਹੈ, ਉਨਕੋ ਘਰ ਪੇ ਛੋੜਨੇ ਜਾਤੇ ਹੈ, ਸੋਰੀ ਘਰ ਸੇ ਬਾਹਰ ਛੋੜਨੇ ਜਾਤੇ ਹੈ। ਯਦੀ ਕੋਈ ਪੜੋਸੀ ਆ ਜਾਏ ਉਸਕੋ ਨਹੀਂ ਛੋੜਨੇ ਜਾਤੇ, ਕਿਉਂਕਿ ਵਹਿ ਤੋ ਘਰ ਕੇ, ਘਰ ਕੀ ਤਰ੍ਹਾਂ ਹੀ ਹੋਤਾ ਹੈ, ਕਭੀ ਵੀ ਆ ਜਾ ਸਕਤਾ ਹੈ। ਲੇਕਿਨ ਮਹਿਮਾਨ ਕੋ ਐਸਾ ਮਹਿਸੂਸ ਨਹੀਂ ਕਰਵਾਤੇ ਕਿ ਵੋ ਬੰਦਾ ਇਤਨੀ ਦੂਰ ਸੇ ਆਇਆ ਹੈ ਔਰ ਹਮਾਰੇ ਸੇ ਬਾਤੇ ਕਰਨੇ, ਮਿਲਨੇ ਕੇ ਲੀਏ ਆਇਆ ਹੈ, ਤੋ ਉਸਕਾ ਸਤਿਕਾਰ ਕਰਨਾ ਤਾਂ ਬਣਦਾ ਹੈ। ਇਹ ਸਾਡੇ ਦੋਸਤ ਨੇ ਸਾਨੂੰ ਭੇਜਿਆ ਹੈ, ਮਿਰਜ਼ਾਪੁਰ ਕੁਰਕਸ਼ੇਤਰ ਸੇ ਯਸ਼ਪਾਲ ਦੀਮਾਨ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ ਅਤੇ ਲਿਖਿਆ ਹੈ ਕਿ ਮਹਿਮਾਨਾਂ ਦਾ ਆਦਰ ਤਾਂ ਕਰਨਾ ਹੀ ਚਾਹੀਦਾ ਹੈ, ਸਾਡੀ ਜਿਹੜੀ ਪਰੰਪਰਾ ਇਹ ਵੀ ਇਹੀ ਕਹਿੰਦੀ ਹੈ, ਅਤਿਥੀ ਦੇਵੋ ਭਵੋ। ਤਾਂ ਚਲੋ ਜੀ ਅਗਲਾ ਮੈਸੇਜ ਪੜ੍ਹਦੇ ਹਾਂ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਅਗਲਾ ਮੈਸੇਜ ਹੈ, ਹਸੀ ਆਪਕੀ ਕੋਈ ਚੁਰਾ ਨਾ ਪਾਏ। ਓ ਹੋ ਹੋ, ਹਸੀ ਆਪਕੀ ਕੋਈ ਚੁਰਾ ਨਾ ਪਾਏ, ਆਪਕੋ ਕਭੀ ਕੋਈ ਰੁਲਾ ਨਾ ਪਾਏ। ਸੱਚੀ ਮੈਨੂੰ ਇਹੀ ਚਾਹੀਦਾ ਹੈ, ਕੋਈ ਸਾਨੂੰ ਰੁਲਾ ਨਾ ਪਾਵੇ। ਖੁਸ਼ੀਓ ਕਾ ਦੀਪ ਐਸੇ ਜਲੇ ਜ਼ਿੰਦਗੀ ਮੇਂ ਕਿ ਕੋਈ ਤੂਫਾਨ ਵੀ ਉਸੇ ਬੁਝਾ ਨਾ ਪਾਏ। ਇਸ ਤੋਂ ਜ਼ਿਆਦਾ ਪਰਸਨ ਨੂੰ ਜ਼ਿੰਦਗੀ ਦੇ ਵਿੱਚ ਕੀ ਹੀ ਚਾਹੀਦਾ ਹੈ, ਇੱਕ ਖੁਸ਼ੀ ਚਾਹੀਦੀ ਹੈ, ਸਕੂਨ ਚਾਹੀਦਾ ਹੈ, ਅਤੇ ਇਹ ਨਹੀਂ ਚਾਹੀਦਾ ਕਿ ਕੋਈ ਵੀ ਉਸਨੂੰ ਰੁਵਾਵੇ। ਇਹ ਮੈਸੇਜ ਸਾਨੂੰ ਭੇਜਿਆ ਸੁਨੀਲ ਕੁਮਾਰ, ਜੰਮੂ ਕਸ਼ਮੀਰ ਡਿਸਟ੍ਰਿਕਟ ਸੰਭਾ ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਅਗਲਾ ਮੈਸੇਜ ਹੈ, ਅੱਜ ਦਾ ਇਨਸਾਨ ਮੋਬਾਈਲ ਦੀ ਬੈਟਰੀ ਦੀ ਚਿੰਤਾ ਜ਼ਿਆਦਾ ਕਰਦਾ ਹੈ। ਬਿਲਕੁਲ ਸਹੀ ਗੱਲ ਹੈ, ਪਰ ਮਾਪਿਆਂ ਦੀ ਸਿਹਤ ਦੀ ਚਿੰਤਾ ਘੱਟ ਕਰਦਾ। ਲੋਕ ਸਾਰੀ ਰਾਤ ਔਨਲਾਈਨ ਰਹਿਣ ਦਾ ਰਿਕਾਰਡ ਬਣਾਉਂਦੇ ਨੇ, ਪਰ ਮਾਪਿਆਂ ਨਾਲ ਜਦੋਂ 2 ਮਿੰਟ ਗੱਲ ਕਰਨ ਦਾ ਸਮਾਂ ਨਹੀਂ ਕੱਢ ਪਾਉਂਦੇ, ਜਦੋਂ ਮਾਪੇ ਕਹਿੰਦੇ ਨੇ ਸਾਡੇ ਨਾਲ ਬਹਿ ਕੇ ਵੀ ਗੱਲਾਂ ਕਰ ਲਓ, ਥੋੜ੍ਹਾ ਜਿਹਾ ਸਾਡਾ ਵੀ ਹਾਲ ਪੁੱਛ ਲਓ, ਤਾਂ ਔਖੇ ਹੋ ਕੇ ਜਵਾਬ ਵੀ ਦਿੰਦੇ ਨੇ। ਜਦੋਂ ਤੱਕ ਮਾਪੇ ਜ਼ਿੰਦਾ ਨੇ ਨਾ, ਉਹਨਾਂ ਦਾ ਸਤਿਕਾਰ ਕਰੋ, ਨਹੀਂ ਤਾਂ ਪੂਰੀ ਦੁਨੀਆ ਦੀ ਭੀੜ ਵਿੱਚ ਰਹਿ ਕੇ ਵੀ ਤੁਸੀਂ ਇਕੱਲੇ ਹੀ ਰਹੋਗੇ। ਚੌਹਾਨ ਫਰੋਮ ਅੰਮ੍ਰਿਤਸਰ ਤੋਂ ਸਾਨੂੰ ਇਹ ਮੈਸੇਜ ਆਇਆ, ਚੌਹਾਨ ਜੀ ਨੇ ਸਾਨੂੰ ਮੈਸੇਜ ਭੇਜਿਆ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਪਹਿਲਾਂ ਤਾਂ ਆਪਣਾ ਪੂਰਾ ਨਾਂ ਵੀ ਲਿਖ ਲਿਆ ਕਰੋ, ਮੈਸੇਜ ਤੁਸੀਂ ਬਹੁਤ ਸੋਹਣਾ ਭੇਜਿਆ ਹੈ ਕਿ ਸਹੀ ਗੱਲ ਹੈ, ਆਪਣੇ ਪੇਰੈਂਟਸ ਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਅਤੇ ਸਾਰਾ ਦਿਨ ਫੋਨ ਦੇ ਵਿੱਚ ਹੀ ਨਹੀਂ ਲੱਗਿਆ ਰਹਿਣਾ ਚਾਹੀਦਾ, ਕਿਉਂਕਿ ਦੇਖੋ ਸਮਾਂ ਨਿਕਲ ਜਾਏਗਾ, ਇੱਕ ਦਿਨ ਸਾਰੇ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਗੇ, ਫਿਰ ਸਾਨੂੰ ਰਿਗਰੈਟ ਹੋਏਗਾ ਕਿ ਕਾਸ਼ ਉਸ ਵੇਲੇ ਅਸੀਂ ਉਹ ਸਮਾਂ ਜਿਹੜਾ ਯੂਟੀਲਾਈਜ਼ ਕਰ ਲੈਂਦੇ, ਕਾਸ਼ ਆਪਣੇ ਪੇਰੈਂਟਸ ਨਾਲ ਸਮਾਂ ਬਿਤਾ ਲੈਂਦੇ। ਇਸ ਲਈ ਆਪਣੇ ਪੇਰੈਂਟਸ ਨੂੰ ਟਾਈਮ ਦਿਆ ਕਰੋ, ਇਨਫੈਕਟ ਘਰ ਦੇ ਹਰ ਮੈਂਬਰ ਨੂੰ ਓਨਾ ਹੀ ਟਾਈਮ ਦਿਆ ਕਰੋ, ਕਿਉਂਕਿ ਹਰ ਕਿਸੇ ਦੀ ਆਪਣੀ ਆਪਣੀ ਵੈਲਿਊ ਹੈ ਅਤੇ ਹਰ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਓਨਾ ਹੀ ਅਹਿਮੀਅਤ ਰੱਖਦਾ ਹੈ। ਤਾਂ ਚਲੋ ਜੀ ਗੀਤ ਸੁਣਦੇ ਹਾਂ, ਅਤੇ ਹਲੇ ਵੀ ਸਾਡੇ ਕੋਲ 8 ਮਿੰਟ ਹੈ, ਮੈਂ ਵੇਟ ਕਰ ਰਹੀ ਹਾਂ, ਸਾਡੇ ਦੋਸਤ ਸਾਨੂੰ ਮੈਸੇਜਿਸ ਭੇਜ ਰਹੇ ਨੇ।

ਹਲਦੀ ਹਲਦੀ ਹਲਦੀ ਸਾਨੂੰ ਕਿਹੜੀ ਗੱਲ ਦੀ ਜਲਦੀ ਬਾਈ, ਜਲਦੀ ਤਾਂ ਹੋਣੀ ਹੈ ਨਾ, ਕਿਉਂਕਿ ਅਗਲੇ ਜਿਹੜੇ ਐਂਕਰ ਨੇ ਉਹ ਸਾਡੀ ਸਟੂਡੀਓ ਦੇ ਵਿੱਚ ਆ ਗਏ ਨੇ ਅਤੇ ਕਹਿ ਰਹੇ ਨੇ ਕਿ ਹੁਣ ਦੇ ਦਿਓ, ਬਸ ਕਰੋ, ਸਾਨੂੰ ਵੀ ਮਾਈਕ 'ਤੇ ਬੋਲਣ ਦਾ ਮੌਕਾ ਦਿਓ। ਬਿਲਕੁਲ, ਕਿਉਂਕਿ ਅਗਲਾ ਪ੍ਰੋਗਰਾਮ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਹੈ। ਫਿਲਹਾਲ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ, ਆਪਣੀ ਦੋਸਤ ਮਹਿਕ ਦੇ ਨਾਲ। ਅਤੇ ਇੱਕ ਆਖਰੀ ਮੈਸੇਜ ਜਿਹੜਾ ਹੈ ਸਾਡੇ ਦੋਸਤ ਨੇ ਕਿੰਨੇ ਭੇਜਿਆ ਜੀ, ਸੁਖਦੇਵ ਸਿੰਘ, ਨਰਿੰਦਰ ਕੌਰ ਅਤੇ ਸੰਨੀ ਮੰਨੀ ਕਾਕਾ ਜੀ ਨੇ ਸਾਨੂੰ ਇਹ ਆਡੀਓ ਨਹੀਂ ਮੈਸੇਜ ਜਿਹੜਾ ਹੈ ਭੇਜਿਆ ਹੈ, ਅਤੇ ਪੜ੍ਹ ਲੈਂਦੇ ਹਾਂ। ਮੁਸੀਬਤ ਵੇਲੇ ਜਦੋਂ ਹੰਝੂਆਂ ਦੀ ਥਾਂ ਅਰਦਾਸ ਹੋਵੇ, ਸਹੀ ਗੱਲ ਹੈ, ਮੁਸੀਬਤ ਵੇਲੇ ਜਦੋਂ ਹੰਝੂਆਂ ਦੀ ਅਰਦਾਸ ਹੋਵੇ, ਡਰ ਦੀ ਥਾਂ ਆਪਣੇ ਗੁਰੂ 'ਤੇ ਅਟੂਟ ਵਿਸ਼ਵਾਸ ਹੋਵੇ, ਫਿਰ ਚਮਤਕਾਰ ਹੁੰਦੇ ਨੇ, ਮੈਜਿਕ ਹੁੰਦਾ ਹੈ, ਅਤੇ ਤੁਹਾਡੀ ਜ਼ਿੰਦਗੀ ਦੇ ਸਾਰੇ ਜਿੰਨੇ ਵੀ ਦੁੱਖ ਹੈ ਉਹ ਦੂਰ ਹੋ ਜਾਂਦੇ ਨੇ। ਬਿਲਕੁਲ ਸਹੀ ਗੱਲ ਹੈ ਜੀ, ਅਤੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ। ਤੁਸੀਂ ਹੱਸਦੇ ਰਹੋ, ਵੱਸਦੇ ਰਹੋ ਅਤੇ ਫੁੱਲਾਂ ਦੇ ਵਾਂਗ ਖਿੜਦੇ ਰਹੋ। ਬਸ ਪੰਜਾਬੀਆਂ ਦੀ ਇਹੀ ਤਾਂ ਸ਼ਾਨ ਹੈ, ਕੋਈ ਵੀ ਦੁੱਖ ਆ ਜਾਏ ਅਤੇ ਬੰਦੇ ਦੇ ਚਿਹਰੇ 'ਤੇ ਨਾ ਬਿਲਕੁਲ ਵੀ ਸ਼ਿਕੰਜ ਨਹੀਂ ਆਉਂਦਾ, ਇੱਕ ਵੀ ਅਸੀਂ ਕਹਿ ਸਕਦੇ ਹਾਂ ਕਿ ਮੱਥੇ 'ਤੇ ਬਲ ਵੀ ਨਹੀਂ ਆਉਂਦੇ, ਹਰ ਚੀਜ਼ ਦਾ ਮੁਕਾਬਲਾ ਹੱਸ ਕੇ ਕਰਦੇ ਨੇ। ਤਾਂ ਚਲੋ ਜੀ, ਮੈਂ ਤੁਹਾਡੀ ਆਪਣੀ ਦੋਸਤ ਮਹਿਕ, ਮੈਨੂੰ ਚਾਹੀਦੀ ਹੈ ਤੁਹਾਡੇ ਤੋਂ ਇਜਾਜ਼ਤ। ਮਿਲਦੇ ਹਾਂ ਕਿਸੇ ਹੋਰ ਦਿਨ ਕਿਸੇ ਹੋਰ ਖੂਬਸੂਰਤ ਜਿਹੇ ਪ੍ਰੋਗਰਾਮ ਦੇ ਵਿੱਚ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ੇਲਸ ਦੇ ਦੌਰੇ ਉੱਤੇ ਹੋਣਗੇ। ਉਹ ਸੈਸ਼ੇਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ। ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਆਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਅਯੁੱਧਿਆ ਦੀ ਇੱਕ ਅਦਾਲਤ ਨੇ ਰਾਮ ਮੰਦਰ ਦਾਨ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ 8 ਮੁਲਜ਼ਮਾਂ ਨੂੰ 29 ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫ਼ਤੇ 96 ਕਰੋੜ 30 ਲੱਖ ਡਾਲਰ ਵੱਧ ਕੇ 672 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਤੇਜ਼ ਹੋ ਗਈਆਂ ਨੇ। ਪੰਜਾਬ ਦੇ ਮੁੱਖ

ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਸਿਆਸਤ ਉੱਪਰ ਉੱਠਣ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਮਰਦਾਂ ਦੇ FIH ਪ੍ਰੋ ਲੀਗ ਹਾਕੀ ਟੂਰਨਾਮੈਂਟ ਵਿੱਚ ਭਾਰਤ ਨੇ ਲੰਘੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ।

ਦੋਸਤੋ ਆਰਜੇ ਰਣਜੀਤ ਆ ਚੁੱਕਾ ਹੈ ਐਫਐਮ ਰਿੰਬੋ ਦੇ ਵਿਹੜੇ ਵਿੱਚ ਤੇ ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਗੀਤ ਬਹਾਰ ਦੇ ਨਾਲ। ਅਗਲੇ ਇੱਕ ਘੰਟੇ ਤੱਕ ਤੁਸੀਂ ਜੁੜੇ ਹੋਵੋਗੇ ਹਿੰਦੀ ਫਿਲਮੀ ਗੀਤਾਂ 'ਤੇ ਅਧਾਰਿਤ ਇਸ ਪ੍ਰੋਗਰਾਮ ਨਾਲ। ਸੋਹਣੀਆਂ ਸੋਹਣੀਆਂ ਗੱਲਾਂ ਵੀ ਹੋਣਗੀਆਂ। ਆਰਜੇ ਰਣਜੀਤ ਤੁਹਾਡਾ ਦਿਲ ਲਾਈ ਰੱਖੇਗਾ ਇੱਕ ਘੰਟਾ ਨਹੀਂ ਘੱਟੋ ਘੱਟ ਤਾਂ 2 ਵਜੇ ਤੱਕ ਤਾਂ ਹਾਂ ਵੱਖ ਵੱਖ ਸੈਗਮੈਂਟਸ ਦੇ ਥਰੂ। ਚੁੱਪਕੇ ਸੇ ਸੁਣ ਇਸ ਪਲ ਕੀ ਧੁਨ, ਮਿਸ਼ਰ ਕਸ਼ਮੀਰ ਦਾ ਇੱਕ ਸੋਹਣਾ ਗੀਤ, ਸੋਹਣੀ ਫਿਲਮ ਜਿਹਦੇ ਵਿੱਚ ਕੰਮ ਕੀਤਾ ਹੈ ਅਦਾਕਾਰਾ ਪ੍ਰੀਤੀ ਜੈਂਟਾ ਅਤੇ ਨਾਲ ਸੀ ਰਿਤਿਕ ਰੋਸ਼ਨ ਆਪਣੇ ਹੈਂਡਸਮ ਬੁਆਏ। ਅਤੇ ਹੁਣ ਜਿਹੜਾ ਮੇਰੇ ਤੋਂ ਅਗਲਾ ਗੀਤ ਹੈ ਉਹ ਬਹੁਤ ਸੋਹਣਾ ਹੈ। ਮੈਂ ਕਹਿੰਦਾ ਕਿ ਤੁਸੀਂ ਕਹੋਗੇ ਕਿ ਇਹ ਕਿੱਥੋਂ ਲਿਆਉਂਦਾ ਹੈ ਗੀਤ, ਕਿਉਂਕਿ ਜਿੱਦਾਂ ਦਾ ਪਹਿਲਾਂ ਅਸੀਂ ਗੀਤ ਸੁਣ ਕੇ ਹਟੇ ਹਾਂ ਇੱਦਾਂ ਦਾ ਹੀ ਉਹਦੇ 'ਤੇ ਨਰਾਇਣ ਅਤੇ ਅਲਗਾ ਜਾਗਣੀ ਦੀਆਂ ਆਵਾਜ਼ਾਂ ਦੇ ਵਿੱਚ ਸੋਹਣਾ ਜਿਹਾ ਗੀਤ ਸੁਣਨਾ ਹੈ ਅਤੇ ਨਾਲ ਜੁੜੇ ਰਹਿਣਾ ਹੈ, ਸਟੇ ਟਿਊਨ ਰੱਖਣਾ ਹੈ ਐਫ ਐਮ ਰੇਨਬੋ।

ਦੋਸਤੋ ਦਿਲ ਤੁਹਾਡਾ ਚੁਰਾਇਆ ਹੋਇਆ ਹੈ। ਆਰ ਜੇ ਰਣਜੀਤ ਨੇ ਸੋਹਣੇ ਸੋਹਣੇ ਗੀਤਾਂ ਦੇ ਨਾਲ ਮੁਹੱਬਤੇ ਮੂਵੀ ਤੋਂ ਗੀਤ ਸੁਣ ਕੇ ਹਟੇ ਹੋ ਤੁਸੀਂ। ਲਤਾ ਮੰਗੇਸ਼ਕਰ, ਉਦਿਤ ਨਾਰਾਇਣ ਦੀਆਂ ਆਵਾਜ਼ਾਂ ਦੇ ਵਿੱਚ ਜਤਿਨ ਲਲਿਤ ਦਾ ਸੋਹਣਾ ਜਿਹਾ ਮਿਊਜ਼ਿਕ, ਦੇਖੋ ਕਿੰਨੇ ਸੋਹਣੇ ਸੋਹਣੇ ਗੀਤ ਹੈ। ਗੀਤ ਬਹਾਰ ਦੇ ਵਿੱਚ ਫਿਲਮੀ ਗੀਤ ਚੱਲ ਰਹੇ ਆ ਅਤੇ ਗੱਲ ਕਰ ਰਹੇ ਸੀ ਅਸੀਂ ਟ੍ਰੈਫਿਕ ਦੀ, ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਹਮੇਸ਼ਾ ਕਰਦੇ ਰਹਿਣਾ ਹੈ। ਜਦੋਂ ਵੀ ਤੁਸੀਂ ਦੇਖੋ ਕਿ ਰੈੱਡ ਲਾਈਟ ਹੋ ਗਈ ਹੈ ਅਤੇ ਕ੍ਰੋਸ ਨਹੀਂ ਕਰਨੀ, ਜੋ ਮਰਜ਼ੀ ਹੋ ਜਾਵੇ, ਚਾਹੇ ਤੁਸੀਂ ਲੇਟ ਹੋ, ਚਾਹੇ ਤੁਸੀਂ ਕਿਸੇ ਵੀ ਕੰਡੀਸ਼ਨ ਦੇ ਵਿੱਚ ਹੋ, ਕਿਉਂਕਿ ਇਹ ਹੋ ਸਕਦਾ ਹੈ ਕਿ ਤੁਹਾਡੀ ਗਲਤੀ ਕਰਕੇ ਤੁਹਾਡਾ ਨੁਕਸਾਨ ਵੀ ਵੱਡੇ ਪੱਧਰ 'ਤੇ ਹੋ ਸਕਦਾ ਹੈ ਅਤੇ ਜਿਹੜਾ ਤੁਹਾਡੇ ਨਾਲ ਟਕਰਾਏਗਾ ਅੱਗਿਓਂ ਟ੍ਰੈਫਿਕ ਦੇ ਰੂਪ ਵਿੱਚ ਅੱਗੇ ਕਿਤੇ ਹੋਰ ਜਾ ਰਿਹਾ, ਜਾਂ ਗ੍ਰੀਨ ਲਾਈਟ ਜਿਨ੍ਹਾਂ ਦੀ ਹੈਗੀ ਆ ਉਹ ਜਾ ਰਹੇ ਆ, ਉਹਨਾਂ ਦਾ ਵੀ ਨੁਕਸਾਨ ਹੋਏਗਾ। ਟ੍ਰੈਫਿਕ ਨਿਯਮਾਂ ਦਾ ਹਮੇਸ਼ਾ ਧਿਆਨ ਰੱਖਣਾ ਹੈ। ਟ੍ਰੈਫਿਕ ਨਿਯਮਾਂ ਦੇ ਨਾਲ ਨਾਲ ਇਹ ਵੀ ਰੱਖਣਾ ਹੈ ਧਿਆਨ ਕਿ ਜਦੋਂ ਤੁਸੀਂ ਰੈੱਡ ਲਾਈਟ 'ਤੇ ਖੜ੍ਹੇ ਹੋ ਅਤੇ ਜੈਬਰਾ ਕ੍ਰੋਸ ਲਾਈਨ ਦੇ ਪਿੱਛੇ ਖੜ੍ਹਨਾ ਹੈ, ਉੱਥੇ ਵੀ ਦੋ ਲਾਈਨਸ ਬਣੀਆਂ ਹੁੰਦੀਆਂ ਨੇ ਬੈਕ ਸਾਈਡ 'ਤੇ, ਉਹ ਤੋਂ ਪਿੱਛੇ ਆਪਣਾ ਵਹੀਕਲ ਰੱਖਣਾ ਹੈ, ਤਾਂ ਹੀ ਤੁਸੀਂ ਮੰਨੇ ਜਾਓਗੇ ਕਿ ਤੁਸੀਂ ਰੈੱਡ ਲਾਈਟ ਦੀ ਵੀ ਵਧੀਆ ਚੰਗੇ ਢੰਗ ਨਾਲ ਪਾਲਣਾ ਕੀਤੀ ਹੈ। ਅਤੇ ਹੁਣ ਜਿਹੜਾ ਅਗਲਾ ਗੀਤ ਹੈ ਉਹ ਹੈ ਫਿਲਮ ਕਵੀ ਖੁਸ਼ੀ ਕਵੀ ਗਮ, ਸੋਨੂ ਨਿਗਮ ਅਤੇ ਅਲਕਾ ਜਾਗਣਿਕ ਦੀਆਂ ਆਵਾਜ਼ਾਂ ਦੇ ਵਿੱਚ। ਗੱਲ ਕਰਾਂਗੇ ਇਸ ਗੀਤ ਤੋਂ ਬਾਅਦ ਅਲਕਾ ਜਾਗਣਿਕ ਜੀ ਬਾਰੇ ਵੀ, ਅਤੇ ਸੁਣਦੇ ਰਹੋ, ਸਟੇ ਟਿਊਨ ਰੱਖੋ ਆਪਣਾ ਫੇਵਰੇਟ ਚੈਨਲ, ਕਿਹੜਾ ਭਲਾ, ਓਹ ਦੱਸਣ ਦੀ ਲੋੜ ਹੈ, ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਆਪਣਾ ਐਫ ਐਮ ਰੇਨਬੋ।

ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਇੱਕ ਵਾਰ ਤੁਹਾਡਾ ਫਿਰ ਸਵਾਗਤ ਹੈ। ਆਰਜੇ ਰਣਜੀਤ ਦੇ ਨਾਲ ਜੁੜੇ ਹੋਏ ਹੋ, ਸੋਹਣੇ ਸੋਹਣੇ ਗੀਤ ਚੱਲ ਰਹੇ ਆ। ਗੱਲ ਕੀਤੀ ਸੀ ਅਸੀਂ ਅਲਕਾ ਜਾਗਣਿਕ ਬਾਰੇ ਗੱਲ ਕਰਾਂਗੇ। ਅਲਕਾ ਜਾਗਣਿਕ, ਜਿਨ੍ਹਾਂ ਨੂੰ ਹਾਲ ਹੀ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਵੱਲੋਂ ਪਦਮ ਭੂਸ਼ਣ ਜਿਹੜਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ, ਅਵਾਰਡ ਉਹਨਾਂ ਨੂੰ ਮਿਲਿਆ ਹੈ। ਪਰ ਇਸ ਅਵਾਰਡ ਦੇ ਨਾਲ ਨਾਲ ਹੋਰ ਵੀ ਬੜੀਆਂ ਗੱਲਾਂ ਸਾਹਮਣੇ ਆਈਆਂ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਦਰ ਨਾਰਾਇਣ ਦੇ ਨਾਲ ਇਹੋ ਜਿਹੀ ਜੋੜੀ, ਅਲਕਾ ਜਾਗਣਿਕ ਅਤੇ ਉਦਰ ਨਾਰਾਇਣ ਦੀਆਂ ਆਵਾਜ਼ਾਂ ਦੇ ਵਿੱਚ, ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਹਿੱਟਸ ਦਿੱਤੇ ਨੇ ਫਿਲਮੀ ਗੀਤਾਂ ਦੇ ਵਜੋਂ। ਉਸ ਤੋਂ ਇਲਾਵਾ ਆਪਣੇ ਸਿੰਗਲ ਸੋਲੋ ਸੌਂਗ ਵੀ ਉਹਨਾਂ ਨੇ ਗਾਏ ਹੈ। ਪਰ ਬੜੀ ਇੱਕ ਹੈਰਾਨੀ ਦੀ ਗੱਲ ਆਈ ਹੈ ਕਿ 2 ਸਾਲ ਪਹਿਲਾਂ ਉਹ ਇੱਕਦਮ ਯਕਦਮ ਜਦੋਂ ਬਿਮਾਰ ਪੈ ਗਏ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸੁਣਨ ਦੀ ਜਿਹੜੀ ਹੈ ਉਹਦੀ ਸਮਰੱਥਾ ਉਹ ਗੁਆ ਬੈਠੇ। ਅਤੇ ਸੁਰਾਂ ਦੀ ਮਲਿਕਾ ਜਿਹੜੀ ਹੈ ਅਲਕਾ ਜਾਗਣਿਕ, ਜਦੋਂ ਉਹ 2 ਸਾਲ ਬਾਅਦ ਉਦੋਂ ਦੇਖਿਆ ਗਿਆ ਉਹਨਾਂ ਨੂੰ, ਜਦੋਂ ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ, ਤਾਂ ਗੱਲ ਵੀ ਸਾਹਮਣੇ ਆਈ ਕਿ ਉਹ ਇੰਝ ਕਿਉਂ ਥੋੜ੍ਹਾ ਜਿਹਾ ਲੱਗ ਰਹੇ ਆ ਕਿ ਬਿਮਾਰ ਨੇ। ਉਹ ਵੀਲ ਚੇਅਰ ਦੇ ਉੱਤੇ ਆਏ ਸੀਗੇ ਉਹ ਪ੍ਰੈਜ਼ੀਡੈਂਟ ਹਾਊਸ ਤੱਕ, ਅਤੇ ਉਸ ਤੋਂ ਬਾਅਦ ਗੱਲਾਂ ਸਾਹਮਣੇ ਆਈਆਂ ਕਿ ਉਹ ਇੱਕ ਅਜਿਹੀ ਬਿਮਾਰੀ ਦੇ ਨਾਲ ਪੀੜਿਤ ਹੋ ਗਏ ਕਿ ਜਿਸਦਾ ਉਹਨਾਂ ਨੂੰ ਕੋਈ ਸਿਮਟਮਸ ਨਹੀਂ ਪਹਿਲਾਂ ਸਾਹਮਣੇ ਆਇਆ, ਅਤੇ ਯਕਦਮ ਇਹ ਗੱਲ ਹੋ ਗਈ ਜਿਸ ਕਰਕੇ ਉਹ ਸੰਗੀਤ ਦੇ ਕੋਲੋਂ ਕਾਫੀ ਦੂਰ ਹੋ ਗਏ। ਸੈਂਕੜੇ ਜਿਹੜੇ ਮਸ਼ਹੂਰ ਗੀਤ ਦੇਣ ਵਾਲੀ ਅਲਕਾ ਜਾਗਣਿਕ ਦੇ ਬਾਰੇ ਜਦੋਂ ਇਹ ਪਤਾ ਲੱਗਾ, ਮੀਡੀਆ ਦੇ ਵਿੱਚ ਰਿਪੋਰਟਸ ਆਈਆਂ, ਤਾਂ ਹਰ ਇੱਕ ਸੰਗੀਤ ਨੂੰ ਪਿਆਰ ਕਰਨ ਵਾਲਾ, ਅਲਕਾ ਜਾਗਣਿਕ ਦੇ ਗਾਣਿਆਂ ਨੂੰ ਪਿਆਰ ਕਰਨ ਵਾਲਾ, ਗੀਤਾਂ ਨੂੰ ਪਿਆਰ ਕਰਨ ਵਾਲਾ ਇਸ ਗੱਲ ਨੂੰ ਲੈ ਕੇ ਹੈਰਾਨ ਵੀ ਹੋਇਆ, ਪਰੇਸ਼ਾਨ ਵੀ ਹੋਇਆ, ਕਿਉਂਕਿ ਅਸੀਂ ਉਹਨਾਂ ਦਾ ਮਿਊਜ਼ਿਕ ਨੂੰ, ਉਹਨਾਂ ਦੇ ਗਾਏ ਹੋਏ ਗੀਤਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਅਤੇ ਹੁੰਦਾ ਵੀ ਹੈ, ਕਿਉਂਕਿ ਜਦੋਂ ਇੰਨੀ ਸੁਰਾਂ ਦੀ ਵੱਡੀ ਮਲਿਕਾ ਜੇ ਕਹਿ ਲਈਏ, ਉਸ ਦੇ ਨਾਲ ਇਹੋ ਜਿਹਾ ਕੁਛ ਹੋਇਆ ਹੈ, ਤਾਂ ਹਰ ਇੱਕ ਨੂੰ ਦੁੱਖ ਲੱਗਦਾ ਹੈ। ਅਤੇ ਦੁੱਖ ਤਾਂ ਸਾਨੂੰ ਕਿਸੇ ਦੇ ਆਪਣੇ ਦੇ ਹੋਣ 'ਤੇ ਵੀ, ਕੋਈ ਖਾਸ ਦੋਸਤ ਹੋਵੇ, ਰਿਸ਼ਤੇਦਾਰ ਹੋਵੇ, ਭੈਣ ਭਰਾ ਹੋਵੇ, ਉਹਦਾ ਵੀ ਲੱਗਦਾ। ਪਰ ਜਦੋਂ ਤੁਸੀਂ ਕਿਸੇ ਨੂੰ ਉੱਦਾਂ ਚਾਹੁੰਦੇ ਹੋ, ਉਹਦੀ ਕਲਾ ਕਰਕੇ ਚਾਹੁੰਦੇ ਹੋ, ਤਾਂ ਉਹ ਸ਼ਾਇਦ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ ਹੈ। ਅਸੀਂ ਇਹੀ ਦੁਆ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ ਕਿ ਸੁਰਾਂ ਦੀ ਮਲਿਕਾ ਜਲਦ ਤੋਂ ਜਲਦ ਜਿਹੜੀ ਹੈ ਸਿਹਤਯਾਬ ਹੋ ਕੇ ਅਤੇ ਦੁਬਾਰਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਵਾਪਸ ਆਵੇ। ਅਤੇ ਮੈਂ ਵੀ ਗਾਣੇ ਵੱਲ ਮੁੜ ਰਿਹਾ ਹਾਂ, ਕਿਉਂਕਿ ਮੇਰੇ ਤੋਂ ਵੀ ਅਲਕਾ ਜਾਗਣਿਕ ਦੀ ਆਵਾਜ਼, ਅਲਕਾ ਜਾਗਣਿਕ ਅਤੇ ਉਦਰ ਨਾਰਾਇਣ ਦੀਆਂ ਆਵਾਜ਼ਾਂ ਦੇ ਵਿੱਚ ਇੱਕ ਹੋਰ ਸੋਹਣਾ ਨਗਮਾ ਹੈ ਕੋਲ, ਗੀਤ ਹੈ ਮੇਰੇ ਕੋਲ ਤੇਰੇ ਨਾਂ ਮੂਵੀ ਤੋਂ। ਅਤੇ ਸਟੇ ਟਿਊਨ ਰੱਖਣਾ ਹੈ FM ਰੇਨਬੋ, ਅਤੇ ਆਪ ਤਾਂ ਸੁਣ ਰਹੇ ਹੋ, ਆਪਣੇ ਦੋਸਤਾਂ ਨੂੰ ਵੀ ਫੋਨ ਕਰਕੇ ਕਹਿ ਦਿਓ ਭਾਈ ਅੱਜ RJ ਰਣਜੀਤ ਹੈ, ਸੋਹਣੇ ਸੋਹਣੇ ਗੀਤ ਆ ਰਹੇ ਆ, ਗੱਲਾਂ ਵੀ ਚੱਲ ਰਹੀਆਂ ਨੇ, ਅਤੇ ਆਹੋ ਭੰਗੜੇ ਵੀ ਪੈਣੇ ਆ।

ਦੋਸਤੋ, ਪਿਆਰ ਇੱਕ ਇਹੋ ਜਿਹੀ ਚੀਜ਼ ਹੈ, ਇਹੋ ਜਿਹਾ ਮੋਹ ਦੀ ਤੰਦ ਹੈ, ਜੇ ਇੱਕ ਵਾਰੀ ਵਾਕਈ ਦਿਲੋਂ ਹੋ ਜਾਏ ਤਾਂ ਸਾਰੀ ਜ਼ਿੰਦਗੀ ਬੰਦਾ ਉਸ ਦੇ ਵਿੱਚ ਲਾ ਦਿੰਦਾ ਹੈ। ਅਤੇ ਹਮੇਸ਼ਾ ਪਿਆਰ ਹੋਣਾ ਵੀ ਚਾਹੀਦਾ ਹੈ, ਕਿਉਂਕਿ ਜਦੋਂ ਪਿਆਰ ਦੀਆਂ ਤੰਦਾਂ ਹਮੇਸ਼ਾ ਜੁੜੀਆਂ ਰਹਿਣਗੀਆਂ ਤਾਂ ਹੀ ਪਿਆਰ ਵਧੇ ਫੁੱਲੇਗਾ, ਇੱਕ ਦੂਜੇ ਦੀ ਰਿਸਪੈਕਟ ਵੀ ਹੋਏਗੀ, ਇੱਕ ਦੂਜੇ ਦਾ ਮੋਹ ਤਾਂ ਹੁੰਦਾ ਹੀ ਹੁੰਦਾ ਹੈ, ਇੱਕ ਦੂਜੇ ਨਾਲ ਜ਼ਿੰਦਗੀ ਬਿਤਾਉਣ ਦੀ ਜਿਹੜੀ ਕੜੀ ਹੈ ਉਹ ਹਮੇਸ਼ਾ ਜੁੜੀ ਰਹਿੰਦੀ ਹੈ। ਅਤੇ ਸਾਡੀ ਜਿਹੜੀ ਕੜੀ ਤੁਹਾਡੇ ਨਾਲ ਅਤੇ ਤੁਹਾਡੀ ਸਾਡੇ ਨਾਲ ਜੁੜੀ ਹੋਈ ਹੈ, ਐਫ ਐਮ ਰੇਨਬੋ ਦੇ ਮਾਧਿਅਮ ਨਾਲ ਜੁੜੀ ਹੋਈ ਹੈ, ਅਤੇ ਐਫ ਐਮ ਰੇਨਬੋ ਸੋਹਣੇ ਸੋਹਣੇ ਗੀਤ ਤਾਂ ਸੁਣਾਉਂਦਾ ਹੀ ਹੈ, ਗੱਲਾਂ ਬਾਤਾਂ ਵੀ ਚੱਲਦੀਆਂ ਹਨ। ਅਤੇ ਗੱਲਾਂ ਬਾਤਾਂ ਦੇ ਵਿੱਚੋਂ ਅਗਲੀ ਜਿਹੜੀ ਗੱਲ ਮੈਨੂੰ ਯਾਦ ਆਈ ਆ, ਗੱਲ ਯਾਦ ਆਈ ਹੈ ਕਿ ਠੰਡ ਜਿਹੜੀ ਹੈ ਨਾ ਉਹ ਅਜੇ ਆਉਣ ਨੂੰ ਟਾਈਮ ਹੈ, ਪਰ ਆਪਾਂ ਜਿਹੜਾ ਏ ਸੀ ਜਿਹੜਾ ਹੈ ਉਹ ਜ਼ਿਆਦਾ ਠੰਡਾ ਕਰਕੇ ਰੱਖ ਲੈਂਦੇ ਹਾਂ ਆਪਣੇ ਰੂਮ ਦੇ ਵਿੱਚ, ਔਫਿਸ ਦੇ ਵਿੱਚ, ਉਹ ਵੀ ਜਿਹੜਾ ਹਾਰਮਫੁੱਲ ਹੈ। ਅਤੇ ਕੋਸ਼ਿਸ਼ ਕਰੋ, ਜੇਕਰ ਬਿਜਲੀ ਦਾ ਬਿੱਲ ਵੀ ਬਚਾਉਣਾ ਹੈ ਅਤੇ ਠੰਡਕ ਵੀ ਲੈਣੀ ਹੈ ਤਾਂ ਕੋਸ਼ਿਸ਼ ਕਰੋ 26-27 ਤੱਕ ਹੀ ਏ ਸੀ ਚਲਾਇਆ ਜਾਵੇ, ਉਹ ਆਪਣੀ ਬੋਡੀ ਲਈ ਵੀ ਬੜਾ ਵਧੀਆ ਹੁੰਦਾ ਹੈ ਅਤੇ ਬਿੱਲ ਵੀ ਘੱਟ ਹੋਣਾ ਹੈ। ਉਸ ਦੇ ਨਾਲ ਨਾਲ ਤੁਸੀਂ ਐਫ ਐਮ ਰੇਨਬੋ ਵੀ ਚੰਗਾ ਸੁਣਨਾ ਹੈ। ਫਿਰ ਤੁਸੀਂ ਕਹਿਣਾ ਕਿ ਜਾਣਕਾਰੀ ਨਹੀਂ ਦਿੱਤੀ, ਜਾਣਕਾਰੀ ਯਾਦ ਕਰਵਾਉਣ ਲਈ ਤੁਹਾਨੂੰ ਇਹ ਸਾਰਾ ਕੁਝ ਦੱਸਿਆ ਜਾ ਰਿਹਾ। ਅੱਜ ਰਣਜੀਤ ਜ਼ਿੰਮੇਵਾਰੀ ਸਮਝਦਾ ਨਾ, ਪਰ ਤੁਸੀਂ ਵੀ ਜ਼ਿੰਮੇਵਾਰੀ ਸਮਝੋ। ਗੀਤ ਚੱਲ ਰਿਹਾ ਅਤੇ ਹੁਣ ਜਿਹੜਾ ਅਗਲਾ ਗੀਤ ਹੈ ਮੇਰੇ ਕੋਲ ਬਹੁਤ ਸੋਹਣਾ ਹੈ, ਸ਼ਾਨ ਅਤੇ ਕੈਲਾਸ਼ ਖੇਰ ਦੀ ਆਵਾਜ਼ ਦੇ ਵਿੱਚ, ਚਾਂਦ ਸਿਫਾਰਿਸ਼ ਜੋ ਕਰਤਾ ਹਮਾਰੀ। ਅਸੀਂ ਵੀ ਸਿਫਾਰਿਸ਼ ਕਰਦੇ ਹਾਂ ਇਸ ਗੀਤ ਦੀ, ਅਤੇ ਅਸੀਂ ਇਹ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਜਿਹੜੀ ਇਹ ਗੱਲ ਦੱਸੀ ਹੈ ਇਸੀ ਨੂੰ ਕਿੰਨੀ ਮਾਤਰਾ ਦੇ ਵਿੱਚ ਲਾਉਣਾ ਹੈ ਉਸਦਾ ਵੀ ਧਿਆਨ ਰੱਖਣਾ ਹੈ। ਅਤੇ ਫਿਲਮੀ ਗੀਤਾਂ ਦੇ ਆਧਾਰ 'ਤੇ ਇਸ ਪ੍ਰੋਗਰਾਮ ਦੇ ਵਿੱਚ ਫਿਲਮੀ ਗੱਲਾਂ ਵੀ ਚੱਲ ਰਹੀਆਂ ਨੇ, ਹੋਰ ਆਮ ਗੱਲਾਂ ਵੀ ਚੱਲ ਰਹੀਆਂ ਨੇ, ਅਤੇ ਨਾਲ ਦੀ ਨਾਲ ਗੀਤ ਵੀ ਚੱਲ ਰਹੇ ਹੈ, ਅਤੇ ਸੋਹਣੇ ਗੀਤ ਦੀ ਗੱਲ ਹੋਈ ਸੀ ਅਤੇ ਉਹ ਕਿਉਂ ਨਹੀਂ ਸੁਣਾਵਾਂਗੇ।

ਫਨਾ ਮੂਵੀ ਤੋਂ ਜਤਿਨ ਲਲਿਤ ਦੀ ਮਿਊਜ਼ਿਕ ਵਿੱਚ ਅਤੇ ਸ਼ਾਨ ਕੈਲਾਸ਼ ਖੈਰ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਗੀਤ ਸੁਣ ਕੇ ਹਟੇ ਹੋ ਤੁਸੀਂ ਅਤੇ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ। ਹੁਣ ਜੋ ਗੀਤ ਹੈ ਮੇਰੇ ਕੋਲ ਬੜਾ ਸੋਹਣਾ ਹੈ, ਫਿਲਮ ਹੈ ਕਵੀ ਅਲਵਿਦਾ ਨਾ ਕਹਿਣਾ ਤੋਂ ਮਿਤਵਾ ਸ਼ਕਾਵਤ ਅਮਾਨਤ ਅਤੇ ਸ਼ੰਕਰ ਅਹਿਸਾਨ ਅਲੋਏ ਦੀਆਂ ਆਵਾਜ਼ਾਂ ਦੇ ਵਿੱਚ ਹੀ ਹੈ ਅਤੇ ਸ਼ੰਕਰ ਅਹਿਸਾਨ ਅਲੋਏ ਦੀਆਂ ਜਿਹੜਾ ਮਿਊਜ਼ਿਕ ਵੀ ਦਿੱਤਾ ਹੋਇਆ ਇਸ ਗੀਤ ਨੂੰ ਅਤੇ ਗੀਤਾਂ ਦੇ ਵਿੱਚੋਂ ਗੀਤ ਤਾਂ ਚੱਲ ਰਿਹਾ ਮਿਤਵਾ ਮਿਤਵਾ ਵਾਕਈ ਮਿਤਵਾ। ਦੇਖੋ ਕਿੰਨਾ ਵਾਸਤਾ ਬੰਦਾ ਹੈ, ਹੈ ਨਾ, ਦਿਲ ਦੀਆਂ ਧੜਕਣਾਂ ਦੀ ਗੱਲ ਕਰਦਾ ਹੈ ਅਤੇ ਦਿਲ ਦੀ ਧੜਕਣ ਜਿਹੜੀ ਹੈ ਹਮੇਸ਼ਾ ਵੱਧਦੀ ਰਹਿਣੀ ਚਾਹੀਦੀ ਹੈ ਮਿਊਜ਼ਿਕ ਨੂੰ ਸੁਣ ਕੇ, ਕਿਉਂਕਿ ਉਹ ਚੰਗੀ ਹੁੰਦੀ ਹੈ, ਤੁਹਾਡੇ ਪੈਰ ਥਿਰਕਣੇ ਚਾਹੀਦੇ ਹੈ, ਤੁਸੀਂ ਤੰਦਰੁਸਤ ਹੋ ਇਹਦਾ ਮਤਲਬ। ਅਤੇ ਜੇਕਰ ਦਿਲ ਦੀ ਧੜਕਣ ਉੱਦਾਂ ਵੱਧ ਗਈ ਹੈ, ਉਸਦਾ ਧਿਆਨ ਰੱਖਣਾ ਹੈ, ਫਿਰ ਤਾਂ ਡਾਕਟਰ ਤੋਂ ਜਾਣਾ ਹੈ। ਹੋ ਸਕਦਾ ਹੈ ਕਿ ਗਰਮੀ ਦੇ ਕਰਕੇ ਵੀ ਇਹ ਪ੍ਰੋਬਲਮ ਹੋ ਸਕਦੀ ਹੈ ਅਤੇ ਅਸੀਂ ਕੋਈ ਪ੍ਰੋਬਲਮ ਨਹੀਂ ਹੋਣ ਦੇਣੀ, ਕਿਉਂਕਿ ਮਿਊਜ਼ਿਕ ਜਿਹੜਾ ਸ਼ਾਨਦਾਰ ਚੱਲ ਰਿਹਾ, ਗੱਲਾਂ ਵੀ ਸ਼ਾਨਦਾਰ ਚੱਲ ਰਹੀਆਂ ਅਤੇ ਫਿਲਮੀ ਮਿਊਜ਼ਿਕ ਹੈ।

ਦੋਸਤੋ ਘੜੀ ਦੀਆਂ ਸੂਈਆਂ ਕਹਿ ਰਹੀਆਂ 10:57:37 ਹੋ ਚੁੱਕੇ ਹੈ ਐਫ ਐਮ ਦੀ ਘੜੀ ਦੇ ਉੱਤੇ ਅਤੇ ਪ੍ਰੋਗਰਾਮ ਗੀਤ ਬਹਾਰ ਇੱਥੇ ਹੀ ਵਾਈਂਡ ਅਪ ਕਰਨ ਦਾ ਸਮਾਂ ਵੀ ਹੋ ਚੁੱਕਾ ਹੈ। ਅਗਲਾ ਪ੍ਰੋਗਰਾਮ ਬੜਾ ਖਾਸ ਹੁੰਦਾ ਹੈ, ਤੁਹਾਡਾ ਪਸੰਦੀਦਾ ਪ੍ਰੋਗਰਾਮ। ਪ੍ਰੋਗਰਾਮ ਤਾਂ ਸਾਰੇ ਪਸੰਦੀਦਾ ਹੈ, ਪਰ ਉਸਦੇ ਵਿੱਚ ਤੁਹਾਡੀ ਫਰਮਾਇਸ਼ ਵੀ ਪੂਰੀ ਹੁੰਦੀ ਹੈ ਕਿਉਂਕਿ ਤੁਸੀਂ ਕਾਲ ਲਗਾ ਕੇ ਪ੍ਰੋਗਰਾਮ 'ਚ ਆਉਂਦੇ ਹੋ। ਅਤੇ ਪ੍ਰੋਗਰਾਮ ਦੇ ਵਿੱਚ ਆਉਣਾ ਹੈ ਤਾਂ ਉਸ ਲਈ 0181 43 144 ਡਾਇਲ ਕਰਨਾ ਪੈਣਾ ਹੈ, ਆਪਣੀ ਫਰਮਾਇਸ਼ ਦੱਸਣੀ ਆ। ਗੱਲਾਂ ਬਾਤਾਂ ਵੀ ਚੱਲੀਆਂ ਹੈ ਅੱਜ, ਉਹ ਗੱਲਾਂ ਬਾਤਾਂ ਕਰਾਂਗੇ ਆਪਾਂ। ਅਤੇ ਫਟਾਫਟ ਡਾਇਲ ਕਰੋ, 0181 43 174 ਪਹੁੰਚਣਾ ਹੈ ਪੰਜਾਬੀ ਤੜਕਾ ਦੇ ਵਿੱਚ। ਪਰ ਇਸ ਪ੍ਰੋਗਰਾਮ ਦਾ ਆਖਰੀ ਗੀਤ ਜਿਹੜਾ ਹੈ ਉਹ ਤਾਂ ਮੈਂ ਜ਼ਰੂਰ ਸੁਣਾਉਣਾ ਹੈ, ਕਿਉਂਕਿ ਮੇਰੀ ਜ਼ਿੰਮੇਵਾਰੀ ਹੈ ਅਤੇ ਤੁਸੀਂ ਉਸ ਦੌਰਾਨ

ਤਿਉਹਾਰ ਵੀ ਹੋਣਾ ਹੈ, ਪਰ ਪ੍ਰੋਗਰਾਮ ਦੇ ਇਹਦੇ ਖਤਮ ਹੋਣ ਤੋਂ ਬਾਅਦ ਅਤੇ ਪੰਜਾਬੀ ਤੜਕਾ ਤੋਂ ਪਹਿਲਾਂ ਦੁਨੀਆ ਭਰ ਦੀ ਜੇਕਰ ਜਾਣਕਾਰੀ ਲੈਣੀ ਹੈ ਤਾਂ FM ਨਿਊਜ਼ ਹੈਡਲਾਈਨਸ ਵੀ ਸੁਣਨੀਆਂ ਹੈ। ਉਸ ਤੋਂ ਪਹਿਲਾਂ ਇਹ ਗੀਤ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਇੱਕ ਵਾਰ ਫਿਰ।

ਪੰਜਾਬੀ ਮਿਊਜ਼ਿਕ ਜਿਹੜਾ ਹੈ ਉਹਦਾ ਆਨੰਦ ਲੈਣਾ, ਪੰਜਾਬੀ ਮਿਊਜ਼ਿਕ ਦੇ ਨਾਲ ਨਾਲ ਹੋਰ ਵੀ ਹਿੰਦੀ ਫਿਲਮੀ ਗੀਤਾਂ ਦੇ ਆਧਾਰ 'ਤੇ ਜਿਹੜਾ ਪ੍ਰੋਗਰਾਮ ਹੋਣੀ, ਤੁਸੀਂ ਸੁਣ ਕੇ ਹਟੇ ਹੋ ਹਮੇਸ਼ਾ, ਇਹ ਮਿਲਣਾ ਹੈ ਜਿਹੜਾ ਆਨੰਦ ਮਿਲਣਾ ਹੈ ਉਹ FM ਰੇਨਬੋ 'ਤੇ ਹੀ ਮਿਲਣਾ। ਬਹੁਤ ਬਹੁਤ ਸ਼ੁਕਰੀਆ ਸਾਡੇ ਦੋਸਤ ਦਾ ਜੋ ਕਸ਼ਮੀਰ ਤੋਂ ਸਾਡੇ ਨਾਲ ਜੁੜੇ ਨੇ। ਅਤੇ ਦੇਖੋ ਦੋਸਤੋ, ਦਿਲਾਂ ਦੀਆਂ ਤਾਰਾਂ ਕਿੱਥੋਂ ਕਿੱਥੇ ਜੁੜ ਜਾਂਦੀਆਂ ਨੇ, ਤੁਸੀਂ ਇਮੈਜ਼ਿਨ ਕਰੋ ਕਿ ਕਿੰਨਾ ਇੱਥੋਂ ਦੂਰ ਹੈ ਕਸ਼ਮੀਰ, ਅਤੇ ਕਸ਼ਮੀਰ ਤੱਕ ਸਾਡੀ ਸਾਂਝ ਜਿਹੜੀ ਹੈ ਪਿਆਰਾਂ ਦੀਆਂ ਤੰਦਾਂ ਜੁੜੀਆਂ ਹੋਈਆਂ ਨੇ। ਅਤੇ ਪਿਆਰਾਂ ਦੀਆਂ ਤੰਦਾਂ ਦੇ ਵਿੱਚੋਂ ਇਹ ਗੀਤ ਇਹਨਾਂ ਨੇ ਕਿਹਾ ਸੀਗਾ ਹਰਭਜਨ ਮਾਨ ਹੋਰਾਂ ਦੀਆਂ ਆਵਾਜ਼, ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਸੁਣਾ ਦਿਉ, ਅਤੇ ਆਪਾਂ ਦੋ ਆਵਾਜ਼ਾਂ 'ਚ ਸੁਣਾਉਣਾ ਹਰਭਜਨ ਮਾਨ ਅਤੇ ਜਸਪਿੰਦਰ ਨਰੂਲਾ ਦੀਆਂ। ਅਤੇ ਤੁਸੀਂ ਵੀ ਫਟਾਫਟ ਡਾਇਲ ਕਰੋ 0181 3443 174, ਪਹੁੰਚੋ FM ਦੇ ਵਿਹੜੇ ਵਿੱਚ ਪੰਜਾਬੀ ਤੜਕਾ ਪ੍ਰੋਗਰਾਮ 'ਚ। ਅੱਜ ਲਾਉਣਾ ਹੈ ਗੱਲਾਂ ਦਾ ਵੀ ਤੜਕਾ, ਅਤੇ ਨਾਲ ਸੁਣਾਉਣੇ ਨੇ ਸੋਹਣੇ ਸੋਹਣੇ ਗੀਤ।

0: ਲਓ ਜੀ, ਪੰਜਾਬੀ ਤੜਕਾ ਵਿੱਚ ਅਗਲੇ ਦੋਸਤ ਜੁੜ ਚੁੱਕੇ ਨੇ, ਗੱਲ ਕਰਦੇ ਹਾਂ ਕੌਣ ਨੇ। ਹੈਲੋ ਜੀ।
1: ਮਾਂ ਦੀ ਦੁਆ ਕਦੇ ਖਾਲੀ ਨਹੀਂ ਜਾਂਦੀ, ਮਾਂ ਦੀ ਬੱਦੁਆ ਵੀ ਕਦੇ ਟਾਲੀ ਨਹੀਂ ਜਾਂਦੀ।
0: ਵਾਹ।
1: ਭਾਂਡੇ ਮਾਂਜ ਕੇ ਚਾਰ ਪੰਜ ਪੁੱਤਰ ਪਾਲ ਲੈਂਦੀ, ਪਰ ਇੱਕ ਮਾਂ ਚਾਰ ਪੰਜ ਪੁੱਤਰਾਂ ਤੋਂ ਸੰਭਾਲੀ ਨਹੀਂ ਜਾਂਦੀ।
0: ਵਾਹ,
1: ਹਰਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਬਹੁਤ ਸੋਹਣਾ ਤੁਸੀਂ ਸ਼ੇਅਰ ਬੋਲਿਆ ਹੈ। ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਗੱਲਾਂ ਨੇ, ਸੱਚ ਵੀ ਹੈ ਅਤੇ ਸੱਚ ਬੋਲਿਆ ਹੈ। ਕਿਹੜੇ ਦੋਸਤ ਨੇ?
1: ਸੁਖਦੇਵ ਸਿੰਘ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਵਾਹ ਜੀ ਵਾਹ
1: ਸਰ ਜੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ ਜੀ।
0: ਜੀ
1: ਪਰਮਾਤਮਾ
0: ਸ਼ੁਕਰੀਆ,
1: ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
0: ਜੀ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਅਤੇ ਜਿੰਨਾ ਤੁਸੀਂ ਸੋਹਣਾ ਅੰਦਾਜ਼ ਰੱਖਿਆ ਹੈ, ਇੰਟਰੋਡਕਸ਼ਨ ਆਪਣੀ ਦਿੱਤੀ ਹੈ, ਜ਼ਿੰਦਗੀ ਨੂੰ ਵੀ ਇੱਦਾਂ ਹੀ ਸੁਲਝਾਇਆ ਹੋਇਆ ਹੈ।
1: ਬਿਲਕੁਲ ਜੀ, ਰੇਡੀਓ ਸਵੇਰੇ ਅਸੀਂ ਲਾਲੀ ਦਾ ਜੀ,
0: ਜੀ
1: ਸੋਹਣੀਆਂ ਸੋਹਣੀਆਂ ਗੱਲਾਂ ਸੁਣੀ ਦੀਆਂ ਨੇ, ਸਾਰੀ ਦਿਹਾੜੀ ਰੇਡੀਓ ਚੱਲਦਾ ਰਹਿੰਦਾ ਜੀ ਤੁਹਾਡਾ, ਤੇ ਬੜਾ ਆਨੰਦ ਆਉਂਦਾ ਜੀ ਸੁਣ ਕੇ
0: ਜੀ। ਤੇ ਸੁਖਦੇਵ ਜੀ, ਮੈਨੂੰ ਇਹ ਦੱਸਿਓ, ਲੁਕਾਇਓ ਹੋਣਾ, ਉਮਰ ਕਿੰਨੀ ਹੈ?
1: ਉਮਰ ਮੇਰੀ ਹੈਗੀ ਹੈ ਜੀ 64 ਸਾਲ ਦੀ।
0: 64 ਸਾਲ! ਤੇ ਜ਼ਿੰਦਗੀ ਦਾ ਤਜਰਬਾ ਦੱਸੋ ਕੁਝ ਕੁ ਸ਼ਬਦਾਂ ਦੇ ਵਿੱਚ, ਤੁਹਾਡੇ ਸਮੇਂ ਦੇ ਜਵਾਨੀ ਦੇ ਹਿਸਾਬ

0: ਜਾਂ ਬਚਪਨ ਦੇ ਹਿਸਾਬ ਨਾਲ ਤੇ ਅਜੋਕੇ ਸਮੇਂ ਦੇ ਵਿੱਚ ਕਿੰਨਾ ਕੁ ਫਰਕ ਹੈ
1: ਬਹੁਤ ਫਰਕ ਪੈ ਗਿਆ ਜੀ।
0: ਜੀ? ਤਣਾਅ ਨੂੰ ਲੈ ਕੇ ਜਾਂ ਜ਼ਿੰਦਗੀ ਦੀਆਂ ਔਕੜਾਂ ਨੂੰ ਲੈ ਕੇ ਕਿੱਦਾਂ ਜੂਝਣਾ, ਉਹਦੇ ਲਈ ਇੱਕ ਦੋ ਲਾਈਨਾਂ ਦੇ ਵਿੱਚ ਗੱਲ ਖਤਮ ਕਰੋ ਤੇ ਫਿਰ ਫਰਮਾਇਸ਼ੀ ਗੀਤ ਵੀ ਸੁਣਾਉਣਾ ਹੈ।
1: ਸਾਡੀ ਜੋ ਸਮਾਂ ਪਹਿਲਾਂ ਸੀ ਨਾ, ਉਹ ਸਮਾਂ ਇਹ ਨਹੀਂ ਹੈਗਾ। ਜਿਹੜਾ ਸਮਾਂ ਪਹਿਲਾਂ ਬਹੁਤ ਵਧੀਆ ਸਮਾਂ ਸੀ, ਬਜ਼ੁਰਗ
0: ਜੀ
1: ਜਿਹੜੇ ਸੀ
0: ਜੀ
1: ਆਪਸ ਵਿੱਚ ਬਹਿ ਕੇ ਬਹੁਤ ਵਧੀਆ ਗੱਲਾਂ ਕਰਦੇ ਸੀ, ਪਰ
0: ਜੀ
1: ਹੁਣ ਉਹ ਸਮਾਂ ਨਹੀਂ ਰਹਿ ਗਿਆ ਕਿਸੇ ਕੋਲ ਬਹਿਣ ਦਾ। ਕੋਈ ਵੀ ਕਿਸੇ ਦਾ ਸਕਾ ਨਹੀਂ ਇਸ ਟਾਈਮ, ਤੇ ਹਰ ਕੋਈ ਆਪਣਾ ਹੀ ਸੋਚਦਾ ਹੈ, ਕਿਸੇ ਦਾ ਨਹੀਂ ਸੋਚਦਾ।
0: ਜੀ, ਇਹ ਖੁਦਗਰਜ਼ੀ ਕਿਉਂ ਬਣੀ ਹੋਈ ਹੈ? ਤੁਹਾਨੂੰ ਕਿਉਂ ਕੀ ਲੱਗਦਾ ਕਿ ਇੱਦਾਂ
1: ਖੁਦਗਰਜ਼ੀ
0: ਖੁਦਗਰਜ਼ੀ
1: ਬਸ
0: ਵਧੀ ਹੈ?
1: ਪੈਸੇ ਦੀ ਦੌੜ ਹੈ ਜੀ, ਬਸ ਸਾਰੇ ਪੈਸੇ ਪਿੱਛੇ ਦੌੜ ਰਹੇ ਨੇ। ਬਈ ਜਿਹਦੇ ਕੋਲ ਲੱਖ ਹੈ ਮੇਰੇ ਕੋਲ 2 ਲੱਖ ਹੋ ਜਾਏ, ਜਿਹਦੇ ਕੋਲ 1 ਕਰੋੜ ਹੈ ਮੇਰੇ ਕੋਲ 2 ਕਰੋੜ ਹੋ ਜਾਏ, ਬਸ ਇਹੀ ਪੈਸੇ ਦੀ ਦੌੜ ਹੀ ਸਾਰੀ।
0: ਤੇ ਪੈਸੇ ਤੋਂ ਬਿਨਾਂ ਉੱਪਰ ਉੱਠ ਕੇ ਬਹੁਤ ਕੁਛ ਹੈਗਾ, ਹੈ ਨਾ?
1: ਹਾਂਜੀ ਹਾਂਜੀ
0: ਤੇ ਅੱਜ ਪ੍ਰੋਗਰਾਮ ਦੇ ਵਿੱਚ ਕਾਲ ਲੱਗੀ, ਬੜੇ ਸੋਹਣੇ ਵਿਚਾਰ ਤੁਸੀਂ ਰੱਖੇ ਆ, ਤੇ ਗਾਣਾ ਕਿਹੜਾ ਸੁਣੋਗੇ?
1: ਗੀਤ ਸੁਣਾ ਰਹੀ ਸੁਰਜੀਤ ਭੁੱਲਰ ਦਾ ਗੋਰਾ ਚਿੱਟਾ ਰੰਗ।
0: ਜੀ ਜ਼ਰੂਰ ਸੁਣਾਵਾਂਗੇ, ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।
0: ਤੇ ਦੋਸਤੋ, ਬੜੀਆਂ ਸੋਹਣੀਆਂ ਗੱਲਾਂ ਕਰਕੇ ਗਏ ਨੇ ਸਾਡੇ ਇਹ ਦੋਸਤ, ਤੇ ਵਾਕਈ ਜ਼ਿੰਦਗੀ ਦੇ ਵਿੱਚ ਜਿਹੜੀਆਂ ਨਾ ਔਕੜਾਂ, ਉਹਨਾਂ ਦਾ ਸਾਹਮਣਾ ਵੀ ਜਿਹੜਾ ਡਟ ਕੇ ਕਰਨਾ ਚਾਹੀਦਾ ਹੈ। ਉਤਰਾਅ ਚੜਾਅ ਜ਼ਿੰਦਗੀ ਦੇ ਚੱਲਦੇ ਰਹਿੰਦੇ ਆ, ਪਰ ਘਬਰਾਉਣਾ ਨਹੀਂ ਚਾਹੀਦਾ ਹੈ। ਤੇ ਇਹ ਵੀ ਧਿਆਨ ਰੱਖਣਾ ਹੈ ਕਿ ਜਿਹੜੇ ਸਾਡੇ ਬਜ਼ੁਰਗ ਹੈ ਉਹਨਾਂ ਦਾ ਵੀ ਅਸੀਂ ਧਿਆਨ ਰੱਖਣਾ ਹੈ, ਕਿਉਂਕਿ ਜੇਕਰ ਸਾਨੂੰ ਉਹਨਾਂ ਨੇ ਪਾਲਿਆ ਤਾਂ ਸਾਡੀ ਜ਼ਿੰਮੇਵਾਰੀ ਹੈ ਅਸੀਂ ਵੀ ਉਹਨਾਂ ਨੂੰ ਸੰਭਾਲੀਏ ਜਦੋਂ ਉਹ ਉਮਰ ਦੇ ਉਸ ਪੜਾਅ 'ਚ ਆ ਗਿਆ ਜਦੋਂ ਉਹਨਾਂ ਨੂੰ ਲੋੜ ਹੈ। ਤੇ ਇਹਨਾਂ ਨੇ ਕਿਹਾ ਸੀਗਾ ਕਿ ਸੁਰਜੀਤ ਭੁੱਲਰ ਦੀ ਆਵਾਜ਼ ਦੇ ਵਿੱਚ ਗੋਰਾ ਚਿੱਟਾ ਰੰਗ ਗੀਤ ਸੁਣਾ ਦਿਓ, ਅਸੀਂ ਜ਼ਰੂਰ ਸੁਣਾਵਾਂਗੇ। ਅਤੇ ਤੁਸੀਂ ਵੀ ਫਟਾਫਟ ਡਾਇਲ ਕਰੋ 0181 43 144 ਪੰਜਾਬੀ ਤੜਕਾ 'ਚ।

0: ਦੋਸਤੋ ਪੰਜਾਬੀ ਤੜਕਾ ਪ੍ਰੋਗਰਾਮ ਸੁਣ ਰਹੇ ਹੋ 0181 2345 174 ਡਾਇਲ ਕਰਕੇ ਪਹੁੰਚ ਚੁੱਕੇ ਨੇ ਸਾਡੇ ਪੀੜੇ ਦੇ ਵਿੱਚ ਤੜਕਾ ਲਾਉਣ ਗੱਲਾਂ ਦਾ। ਹੈਲੋ ਜੀ,
1: ਨਮਸਕਾਰ ਜੀ।
0: ਨਮਸਕਾਰ ਜੀ।
1: ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਪੱਪੂ ਰਾਜਾ ਖੁਸ਼ ਦਿਲ ਜੀ।
0: ਵਾਹ ਜੀ ਵਾਹ, ਇੱਕ ਬੰਦੇ ਦੇ ਤਿੰਨ ਨਾਂ ਕਿੱਦਾਂ ਹੋ ਗਏ?
1: ਹਾਂਜੀ, ਸ਼ੁਰੂ ਤੋਂ ਖੁਸ਼ ਰਹਿੰਦੇ ਜੀ, ਇਹਦੇ ਨਾਲ ਕੋਈ ਬਿਮਾਰੀ ਨਹੀਂ ਲੱਗਦੀ ਜੀ।
0: ਅੱਛਾ, ਤਾਂ ਰਾਜਾ ਤਾਂ ਰੱਖਿਆ ਕਿ ਦਿਲ ਦੇ ਰਾਜੇ ਹੋ।
1: ਹਾਂਜੀ,
0: ਤਾਂ ਪੱਪੂ ਰੱਖਣਾ ਪੈਣਾ ਸੀ ਕਿਉਂਕਿ ਜ਼ਰੂਰੀ ਸੀਗਾ ਕਿ ਨਾਂ ਦੀ ਪਛਾਣ ਹੋਣੀ ਹੈ ਨਾ। ਹੋਰ ਸੁਣਾਓ ਪੱਪੂ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ?
1: ਹਾਂਜੀ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਬਹੁਤ ਵਧੀਆ ਅੰਦਾਜ਼ਾ ਜੀ। ਅਸੀਂ ਤਾਂ ਬਹੁਤ ਪੁਰਾਣੇ ਸਰੋਤ ਹਾਂ ਜੀ, ਹੁਣ ਆਕਾਸ਼ਵਾਣੀ ਜਲੰਧਰ ਦੇ ਜੀ।
0: ਵਾਹ ਜੀ ਵਾਹ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨਾ ਪਿਆਰ ਦਿੰਦੇ ਹੋ।
1: ਚਿੱਠੀਆਂ ਆਪਣੇ ਹੱਥ ਨਾਲ ਸਕੈਚ ਪੈਨ ਦੇ ਨਾਲ ਲਿਖੇ ਜੀ, ਬਿਨਾਂ ਨਾਂਗੇ ਐਤਵਾਰ ਦੇ ਹਰ ਰੋਜ਼ ਡਾਕ ਚ ਪਾਉਂਦੇ ਆ ਜੀ।
0: ਵਾਹ ਜੀ ਵਾਹ,
1: ਤੇ ਜਿੰਨੇ ਵੀ ਦੁਨੀਆਂ ਦੇ ਸਟੇਸ਼ਨ ਐਪ ਤੇ ਚੱਲਦੇ ਆ ਜੀ।
0: ਕਿਆ ਬਾਤ ਹੈ, ਕਿਆ ਬਾਤ ਹੈ, ਇੰਨਾ ਪਿਆਰ ਕਰਦੇ ਹੋ ਤੁਸੀਂ FM ਨੂੰ, ਰੇਡੀਓ ਨੂੰ।
1: ਹਾਂਜੀ
0: ਜੀ, ਤੇ ਅੱਜ ਪ੍ਰੋਗਰਾਮ ਦੇ ਵਿੱਚ ਕਾਲ ਲੱਗੀ ਹੈ, ਗੀਤ ਕਿਹੜਾ ਸੁਣੋਗੇ?
1: ਗਾਣਾ ਤਾਂ ਮੇਰੀ ਬਹੁਤ ਸੁੰਦਰ ਪਤਨੀ ਹੈ ਜੀ, ਸੰਗੀਤਾ ਰਾਣੀ ਜਿੰਦਲ ਚੱਕਲਾ ਬਾਜ਼ਾਰ ਸਮਾਣਾ ਤੋਂ
0: ਜੀ।
1: ਪੁਰਾਣੀ ਫਿਲਮ ਹੈ ਜੀ ਸੱਸੀ ਪੁੰਨੂ, ਉਹਦਾ ਗਾਣਾ ਹੈ ਲੱਗੀ ਵਾਲੇ ਕਦੇ ਵੀ ਨਾ ਸੁਣਦੇ ਤੇਰੀ ਕਿਵੇਂ ਆਖਰ ਲੱਗੀ, ਮੁਹੰਮਦ ਰਫੀ ਦੀ ਆਵਾਜ਼ ਚ। ਅਸੀਂ ਤੁਹਾਡਾ ਇੰਨਾ ਚੰਗਾ ਪ੍ਰੋਗਰਾਮ ਪੇਸ਼ ਕਰਨ ਲਈ ਗੁਲਾਬ ਦੇ ਫੁੱਲਾਂ ਨਾਲ ਆਕਾਸ਼ਵਾਣੀ ਜਲੰਧਰ ਪੂਰਾ ਸਵਾਗਤ ਕਰਦੇ ਹਾਂ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਤੇ ਗੀਤ ਜ਼ਰੂਰ ਸੁਣਾਵਾਂਗੇ ਪਰ ਇਸ ਕਮਰਸ਼ੀਅਲ ਤੋਂ ਬਾਅਦ ਸੁਣਾਵਾਂਗੇ ਅਸੀਂ।
1: ਠੀਕ ਹੈ ਜੀ, ਅਸੀਂ ਫਿਰ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਜੀ।
0: ਜੀ ਸ਼ੁਕਰੀਆ, ਤੇ ਦੋਸਤੋ ਦੇਖੋ ਕਿੱਡੇ ਸੋਹਣੇ ਸੋਹਣੇ ਸਾਡੇ ਦੋਸਤ ਸਾਡੇ ਨਾਲ ਜੁੜ ਰਹੇ ਨੇ, ਕਿੰਨਾ ਵਧੀਆ ਅੰਦਾਜ਼ ਸੀ ਇਹਨਾਂ ਦਾ। ਅਤੇ ਇਹ ਦਿਲਾਂ ਦੀ ਸਾਂਝ ਹੁੰਦੀ ਹੈ, FM ਹਮੇਸ਼ਾ ਦਿਲਾਂ ਦੀ ਸਾਂਝ ਪਾਉਂਦਾ ਹੈ, ਅਤੇ ਸਾਂਝ ਦੇ ਵਿੱਚ ਇਹਨਾਂ ਨੇ ਕਿਹਾ ਕਿ ਫਰਮਾਇਸ਼ ਕੀਤੀ ਹੈ, ਲੱਗੀ ਵਾਲੇ ਤਾਂ ਕਦੇ ਨਹੀਂ ਅੱਖ ਲਾਉਂਦੇ, ਤੇਰੀ ਕਿਵੇਂ ਅੱਖ ਲੜ ਗਈ। ਅਤੇ ਮੁਹੰਮਦ ਰਫੀ ਹੋਰਾਂ ਦੀ ਆਵਾਜ਼ ਦੇ ਵਿੱਚ ਸੱਸੀ ਪੁੰਨੂ ਮੂਵੀ ਤੋਂ ਹੈ। ਅਤੇ ਇਸ ਗੀਤ ਤੋਂ ਪਹਿਲਾਂ ਅਸੀਂ ਕਮਰਸ਼ੀਅਲ ਤੁਹਾਨੂੰ ਸੁਣਾਵਾਂਗੇ, ਕਮਰਸ਼ੀਅਲ ਤੋਂ ਬਾਅਦ ਸੁਣਾਵਾਂਗੇ ਤੁਹਾਨੂੰ ਗੀਤ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ੀਲਸ ਦੇ ਦੌਰੇ ਉੱਤੇ ਹੋਣਗੇ। ਉਹ ਸੈਸ਼ੀਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣਗੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕਰਨਗੇ। ਭਾਰਤ ਨੇ ਪਰਮਾਣੂ ਰਿਐਕਟਰ ਤੋਂ ਪੈਦਾ ਤਾਪ ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਹਾਈਡਰੋਜਨ ਉਤਪਾਦਨ ਕੇਂਦਰ ਵਿਕਸਿਤ ਕੀਤਾ। ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 920 ਹੋ ਗਈ ਹੈ। ਭਾਰਤ ਨੇ ਸਹਾਇਤਾ ਲਈ ਆਪਰੇਸ਼ਨ ਅਮਿਸਤਾਦ ਸ਼ੁਰੂ ਕੀਤਾ ਹੈ। ਅਯੁੱਧਿਆ ਦੀ ਇੱਕ ਅਦਾਲਤ ਨੇ ਰਾਮ ਮੰਦਰ ਦਾਨ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ 8 ਮੁਲਜ਼ਮਾਂ ਨੂੰ 29 ਜੂਨ ਤੱਕ ਅਦਾਲਤੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਹਫ਼ਤੇ 96.30 ਕਰੋੜ ਡਾਲਰ ਵੱਧ ਕੇ 672 ਡਾਲਰ ਮਾਫ਼ ਕਰਨਾ 672 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ। 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਲਈ ਤਿਆਰੀਆਂ ਤੇਜ਼ ਹੋ ਗਈਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਪੰਚਾਂ ਨੂੰ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਸਿਆਸਤ ਤੋਂ ਉੱਪਰ ਉੱਠਣ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤੇ ਮਰਦਾਂ ਦੇ FIH ਪ੍ਰੋ ਹਾਕੀ ਲੀਗ ਟੂਰਨਾਮੈਂਟ ਵਿੱਚ ਭਾਰਤ ਨੇ ਬੀਤੀ ਰਾਤ ਪਾਕਿਸਤਾਨ ਨੂੰ 7-1 ਨਾਲ ਹਰਾ ਦਿੱਤਾ ਹੈ। ਇਹ ਸਨ FM ਨਿਊਜ਼ ਹੈਡਲਾਈਨਸ। FM ਐਂਡ 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਹੋਮ ਸਵੀਟ ਹੋਮ।

ਦੋਸਤੋ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਹੋਮ ਸਵੀਟ ਹੋਮ। ਹੋਮ ਸਵੀਟ ਹੋਮ ਦੇ ਵਿੱਚ ਗੱਲਾਂ ਹੁੰਦੀਆਂ ਨੇ ਘਰ ਨਾਲ ਜੁੜੀਆਂ ਹੋਈਆਂ, ਖਾਣ ਪੀਣ ਨਾਲ, ਜ਼ਿੰਦਗੀ ਦੇ ਜੀਵਨ ਦੀ ਸੇਧ ਦੀਆਂ, ਬੱਚਿਆਂ ਨਾਲ ਕਿਵੇਂ ਘਰ ਨੂੰ ਸੋਹਣਾ ਬਣਾਉਣਾ ਹੈ, ਘਰ 'ਚ ਕੀ ਸੋਹਣਾ ਹੋਣਾ ਚਾਹੀਦਾ, ਘਰ ਨੂੰ ਕਿਵੇਂ ਡੈਕੋਰੇਟ ਕਰ ਸਕਦੇ ਹਾਂ, ਸਿਹਤ ਸੰਬੰਧੀ ਜਾਣਕਾਰੀ ਸਾਰਾ ਕੁਛ ਇਸ ਪ੍ਰੋਗਰਾਮ ਦੇ ਵਿੱਚ ਹੁੰਦਾ ਹੈ। ਅੱਜ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮਹਿਮਾਨ ਵੀ ਲੈ ਕੇ ਆਏ ਹਾਂ ਆਪਾਂ, ਉਹਨਾਂ ਦੀਆਂ ਵੀ ਵਿਚਾਰ ਜਿਹੜੇ ਆ ਉਹ ਵੀ ਸੁਣਾਂਗੇ। ਅਤੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਕਿੰਨੇ ਸੋਹਣੇ ਮਿੱਠੇ ਜਿਹੇ ਗਾਣੇ ਦੀ, ਚਿੱਠੀ ਚੁੱਠੀ ਲਿਖਿਆ ਕਰੀ, ਚਿੱਠੀਆਂ ਹੁਣ ਕੌਣ ਲਿਖਦਾ ਹੈ, ਚਿੱਠੀਆਂ ਤਾਂ ਲਿਖਣੀਆਂ ਚਾਹੀਦੀਆਂ ਹੈ। ਕਹਿੰਦੇ ਨਾ ਇੱਕ ਥਿਊਰੀ ਹੈ, ਥਿਊਰੀ ਦੇ ਮੁਤਾਬਕ ਇਹ ਹੈ ਕਿ ਜੇਕਰ ਤੁਹਾਨੂੰ ਕੋਈ ਟੈਨਸ਼ਨ ਹੈ ਜਾਂ ਦੁੱਖ ਹੈ ਜਾਂ ਦਰਦ ਹੈ ਕੁਛ ਵੀ ਹੈ ਜਾਂ ਪ੍ਰੋਬਲਮ ਹੈ, ਜੇ ਤੁਸੀਂ ਉਹਨੂੰ ਲਿਖ ਲੈਂਦੇ ਹੋ ਨਾ ਤਾਂ 50% ਉਹ ਸੋਲਵ ਕਰ ਲੈਂਦੇ ਹੋ। ਅਤੇ ਸੋਲਵ ਜਿਹੜਾ ਕਰਨਾ ਹੈ ਮੁਸ਼ਕਲਾਂ ਨੂੰ ਉਹ ਆਪਣੇ ਹੀ ਹੱਥ ਹੁੰਦਾ ਹੈ। ਚਲੋ ਕੋਈ ਨਹੀਂ, ਜ਼ਿੰਦਗੀ ਦੇ ਵਿੱਚ ਬੜੀਆਂ ਵੱਡੀਆਂ ਮੁਸ਼ਕਲਾਂ ਆਉਂਦੀਆਂ ਹੈ ਪਰ ਪਰਵਾਹ ਨਹੀਂ ਕਰਨੀ ਹੈ। ਅਤੇ ਪਰਵਾਹ ਇਸ ਸਮੇਂ ਇਹ ਕਰਨੀ ਹੈ ਕਿ ਗਰਮੀਆਂ ਦੇ ਵਿੱਚ ਸਿਹਤਮੰਦ ਅਤੇ ਠੰਡਕ ਭਰਪੂਰ ਰਹਿਣ ਲਈ, ਠੰਡਾ ਰਹਿਣ ਲਈ ਕਿਹੜੀਆਂ ਕਿਹੜੀਆਂ ਰੈਸਪੀਜ਼ ਨੇ, ਉਸ ਬਾਰੇ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਦੋਸਤੋ ਗਰਮੀਆਂ ਦੇ ਵਿੱਚ ਪੰਜਾਬ ਦੀ ਸ਼ਾਨ ਹੈ, ਸ਼ਾਨ ਕੀ ਹੈ, ਲੱਸੀ। ਮਿੱਠੀ ਵੀ ਸਵਾਦ ਹੈ, ਲੂਣੀ ਵੀ ਸਵਾਦ ਹੈ, ਅਤੇ ਬਿਨਾਂ ਮਿੱਠੇ ਲੂਣ ਤੋਂ ਵੀ ਸਵਾਦ ਲੱਗਦੀ ਹੈ, ਮਿੱਠੀ ਮਿੱਠੀ ਲੱਗਦੀ ਹੈ ਲੱਸੀ। ਲੱਸੀ ਤੋਂ ਬਿਨਾਂ ਪੰਜਾਬ ਦੀਆਂ ਜਿਹੜੀਆਂ ਗਰਮੀਆਂ ਅਧੂਰੀਆਂ ਨੇ। ਗਰਮੀਆਂ ਆਈਆਂ ਹੋਣ, ਲੱਸੀ ਨਾ ਪੀਏ ਤਾਂ ਕਿਵੇਂ ਹੋ ਸਕਦਾ। ਸਵੇਰੇ ਵੀ ਲੱਸੀ ਪੀਣੀ, ਦੁਪਹਿਰੇ ਵੀ ਲੱਸੀ ਪੀਣੀ ਹੈ ਅਤੇ ਸ਼ਾਮ ਨੂੰ ਵੀ ਲੱਸੀ ਪੀਣੀ ਹੈ। ਅਤੇ ਲੱਸੀ ਜਿਹੜੀ ਹੈ ਉਹ ਦੇਖੋ ਕਿੰਨੀ ਵਧੀਆ ਹੈ, ਉਹਦਾ ਕਿੰਨਾ ਕੁਛ ਬਣ ਜਾਂਦਾ ਹੈ। ਇੱਕ ਤਾਂ ਲੱਸੀ ਉੱਦਾਂ ਪੀਂਦੇ ਹਾਂ, ਪਹਿਲਾਂ ਕੀ ਹੁੰਦਾ ਸੀਗਾ, ਮੈਨੂੰ ਅੱਜ ਵੀ ਯਾਦ ਹੈ, ਛੋਟੇ ਹੁੰਦੇ ਸੀਗੇ ਅਸੀਂ ਤਾਂ ਨਲਕੇ ਦੀ ਜਿਹੜੀ ਆ, ਜਿੱਥੋਂ ਆਪਾਂ ਪਾਣੀ ਅੱਬ ਕਹਿੰਦੇ ਨਾ ਟੈਪ ਤੋਂ ਪਾਣੀ ਆਉਂਦਾ, ਨਲਕੇ ਦੇ ਅੱਗੇ ਜਿੱਥੇ ਪਾਣੀ ਆਉਂਦਾ ਜੀ ਉੱਥੇ ਬੰਨ੍ਹ ਦੇਣਾ ਪੋਣਾ। ਪੋਣਾ ਕਿਹੜਾ, ਰੋਟੀਆਂ ਵਾਲਾ ਮੋਟਾ ਜਿਹੜਾ ਪੋਣਾ ਹੈ, ਉਹਨੂੰ ਬੰਨ੍ਹ ਕੇ ਉਹਦੇ ਵਿੱਚ ਲੱਸੀ ਪਾ ਕੇ ਉਹਨੂੰ ਬੰਨ੍ਹ ਦੇਣਾ, ਉਹਦੇ ਕੀ ਕਰਨਾ ਗੱਠ ਮਾਰ ਦੇਣੀ ਹੈ, ਅਤੇ ਸਵੇਰ ਦਾ ਬੰਨਿਆ ਹੋਇਆ ਦੁਪਹਿਰ ਤੱਕ ਉਹਦਾ ਜੋ ਵੀ ਬਣ ਜਾਂਦਾ ਉਹਨੂੰ ਕਹਿੰਦੇ ਸੀ ਖੱਟਾ। ਉਹ ਕਈ ਜਗ੍ਹਾ ਖੱਟਾ ਮਸ਼ਹੂਰ ਹੈ, ਕਈ ਜਗ੍ਹਾ ਉਹਦਾ ਹੋਰ ਨਾਮ ਹੋ ਸਕਦਾ ਹੈ। ਮੈਂ ਕਹਿੰਦਾ ਜਦੋਂ ਉਹਨੂੰ ਘੁੱਟੀ ਜਾਣਾ, ਮੰਨ ਲਓ ਕਿ ਘੰਟੇ ਤੱਕ ਉਹਦਾ ਪਾਣੀ ਜਿਹੜਾ ਹੈ ਨਾ ਲੱਸੀ ਦੇ ਵਿੱਚ ਉਹ ਥੱਲੇ ਆ ਜਾਂਦਾ ਹੁੰਦਾ ਸੀਗਾ, ਉਹਨੂੰ ਘੁੱਟੀ ਜਾਣਾ, ਉਹ ਜਿੰਨਾ ਜਿੰਨਾ ਉਹ ਹਾਰਡ ਹੋਈ ਜਾਣਾ ਉਨਾ ਉਨਾ ਉਹ ਵਧੀਆ ਬਣਨਾ, ਸਵਾਦ ਬਣਨਾ। ਹਾਰਡ ਮੀਨ ਕਿ ਲੱਸੀ ਤੋਂ ਉਹ ਦਹੀਂ ਰੂਪ ਜਾਂ ਖੱਟੇ ਰੂਪ ਦੇ ਵਿੱਚ ਆ ਜਾਂਦਾ ਸੀ। ਅਤੇ ਮੁੜ ਕੇ ਦੁਪਹਿਰ ਨੂੰ ਜਦੋਂ ਤੁਸੀਂ ਉਹਨੂੰ ਪੋਣੇ ਦੇ ਵਿੱਚੋਂ ਲਾ ਕੇ ਉਹਨੂੰ, ਮੈਂ ਚਮਚ ਨਾਲ, ਮੈਨੂੰ ਯਾਦ ਹੈ ਅਜੇ ਵੀ, ਮੈਨੂੰ ਯਾਦ ਆ ਗਿਆ ਕਿ ਅਜੇ ਵੀ ਅਸੀਂ ਉਹ ਚਮਚ ਨਾਲ

ਨਾਲ ਲਾ ਕੇ ਜਦੋਂ ਖਾਂਦੇ ਸੀ, ਅੱਜ ਵੀ ਕਰਾਂਗੇ ਉਹ, ਤੇ ਮੈਂ ਕਹਿੰਦਾ ਬਾ ਕਮਾਲ, ਸੰਤੁਸ਼ਟ ਹੋਏ ਹੋ, ਤਾਕਤ ਦਾ ਖਜ਼ਾਨਾ ਏ। ਤੇ ਤਾਕਤ ਦੇ ਖਜ਼ਾਨੇ ਦੇ ਨਾਲ ਹੁਣ ਤੁਸੀਂ ਦੇਖੋ ਲੱਸੀ ਦੇ ਨਾਲ ਬਣੀ ਉਹ ਚੀਜ਼, ਉਹਦੇ ਵਿੱਚ ਤੁਸੀਂ ਮੈਂ ਤਾਂ ਮਿੱਠਾ ਪਾ ਕੇ ਖਾਂਦਾ ਹੁੰਦਾ ਸੀਗਾ, ਮੈਨੂੰ ਮਿੱਠਾ ਪਾ ਕੇ ਸਵਾਦ ਲੱਗਦਾ ਸੀ। ਤੁਸੀਂ ਪਕੌੜੀਆਂ ਵੀ ਪਾ ਸਕਦੇ ਆ, ਮਿਰਚ ਵੀ ਕੱਟ ਕੇ ਪਾ ਸਕਦੇ ਆ ਉਹਦੇ ਵਿੱਚ, ਸਿਮਿਲਰ ਜਿਵੇਂ ਤੁਸੀਂ ਰਾਇਤਾ ਬਣਾਉਂਦੇ ਆ ਉੱਦਾਂ ਹੀ ਬਣਦਾ, ਪਰ ਉਹਦੇ ਤੋਂ ਥੋੜ੍ਹੀ ਜਿਹੀ ਅਲੱਗ ਜੀ ਹਾਰਡ ਜੀ ਇੱਕ ਕਹਿ ਲਈਏ ਨਾ ਕਿਸਮ ਜਿਹੜੀ ਆ ਇਹ ਲੱਸੀ ਨਾਲ ਬਣੇ ਪਕਵਾਨ ਦੀ, ਪਕਵਾਨ ਮੀਨ ਕੇ ਲੱਸੀ ਨਾਲ ਬਣੇ ਇੱਕ ਰੈਸਪੀ ਦੀ ਇਹ ਕਿਸਮ ਹੈ। ਅਤੇ ਲੱਸੀ ਦੀ ਗੱਲ ਕਰ ਰਹੇ ਸੀ, ਇੱਕ ਕੱਪ ਦਹੀਂ, 2 ਚਮਚ ਜਿਹੜੀ ਖੰਡ ਹੈ, ਚੀਨੀ ਹੈ, ਸ਼ੂਗਰ ਹੈ ਉਹ ਲੈਣੀ ਹੈ, ਬਰਫ਼ ਲੈ ਲੈਣੀ ਹੈ ਜਿੰਨੀ ਤੁਹਾਨੂੰ ਲੋੜ ਹੈ, ਅਤੇ ਇਲਾਇਚੀ ਪਾਊਡਰ। ਉਹ ਮੈਂ ਤਾਂ ਤੁਹਾਡੇ ਨਾਲ ਗੱਲ ਕਰਦਾ ਪਿਆ ਅਤੇ ਮੇਰੇ ਮੂੰਹ 'ਚ ਪਾਣੀ ਆ ਗਿਆ, ਅਤੇ ਤੁਸੀਂ ਆਪ ਦੱਸੋ ਤੁਸੀਂ ਕਿੰਨੇ ਬੇਤਾਬ ਹੋਵੋਗੇ। ਹੁਣ ਦਹੀਂ, ਚੀਨੀ ਅਤੇ ਬਰਫ਼ ਨੂੰ ਬਲੈਂਡ ਕਰ ਲੈਣਾ ਹੈ, ਉੱਤੇ ਇਲਾਇਚੀ ਪਾ ਕੇ ਠੰਡੀ ਠੰਡੀ ਪੇਸ਼ ਹੈ ਤੁਹਾਡੇ ਸਾਹਮਣੇ ਲੱਸੀ, ਅਤੇ ਮੇਰੇ ਅੱਗੇ ਵੀ ਪੇਸ਼ ਕਰੋ ਨਾ ਲੱਸੀ ਤੁਸੀਂ। ਹੁਣ ਇਹਦੇ ਨਾਲ ਕੀ ਹੈ ਕਿ ਵੱਖਰਾ ਜੇਕਰ ਤੁਸੀਂ ਟਵਿਸਟ ਬਣਾਉਣਾ ਹੈ, ਇਹਦੇ ਵਿੱਚ ਮੈਂਗੋ ਲੱਸੀ ਵੀ ਬਣਾ ਸਕਦੇ ਹਾਂ, ਅੰਬ ਪਾ ਸਕਦੇ ਹਾਂ, ਰੋਜ਼ ਲੱਸੀ, ਰੋਜ਼ ਮਤਲਬ ਕਿ ਗੁਲਾਬ ਦੀਆਂ ਪੱਤੀਆਂ ਪਾ ਕੇ ਵੀ ਬਣਾ ਸਕਦੇ ਹਾਂ, ਅਤੇ ਮਸਾਲਾ ਲੱਸੀ ਵੀ ਪੀਂਦੇ

ਰਾਇਤਾ ਬਣਾਉਂਦੇ ਹਾਂ ਉੱਦਾਂ ਹੀ ਬਣਦਾ, ਪਰ ਉਹਦੇ ਤੋਂ ਥੋੜ੍ਹੀ ਜਿਹੀ ਅਲੱਗ ਜੀ ਹਾਰਡ ਜੀ ਇੱਕ ਕਹਿ ਲਈਏ ਨਾ ਕਿਸਮ ਜਿਹੜੀ ਆ ਇਹ ਲੱਸੀ ਨਾਲ ਬਣੇ ਪਕਵਾਨ ਦੀ, ਪਕਵਾਨ ਮੀਨ ਕੇ ਲੱਸੀ ਨਾਲ ਬਣੇ ਇੱਕ ਰੈਸਪੀ ਦੀ ਇਹ ਕਿਸਮ ਹੈ। ਅਤੇ ਲੱਸੀ ਦੀ ਗੱਲ ਕਰ ਰਹੇ ਸੀ, ਇੱਕ ਕੱਪ ਦਹੀਂ, 2 ਚਮਚ ਜਿਹੜੀ ਖੰਡ ਹੈ, ਚੀਨੀ ਹੈ, ਸ਼ੂਗਰ ਹੈ ਉਹ ਲੈਣੀ ਹੈ, ਬਰਫ਼ ਲੈ ਲੈਣੀ ਹੈ ਜਿੰਨੀ ਤੁਹਾਨੂੰ ਲੋੜ ਹੈ, ਅਤੇ ਇਲਾਇਚੀ ਪਾਊਡਰ। ਓਹੋ, ਮੈਂ ਤਾਂ ਤੁਹਾਡੇ ਨਾਲ ਗੱਲ ਕਰਦਾ ਪਿਆ ਤਾਂ ਮੇਰੇ ਮੂੰਹ 'ਚ ਪਾਣੀ ਆ ਗਿਆ, ਅਤੇ ਤੁਸੀਂ ਆਪ ਦੱਸੋ ਤੁਸੀਂ ਕਿੰਨੇ ਬੇਤਾਬ ਹੋਵੋਗੇ। ਹੁਣ ਦਹੀਂ, ਚੀਨੀ ਅਤੇ ਬਰਫ਼ ਨੂੰ ਬਲੈਂਡ ਕਰ ਲੈਣਾ ਹੈ, ਉੱਤੇ ਇਲਾਇਚੀ ਪਾ ਕੇ ਠੰਡੀ ਠੰਡੀ ਪੇਸ਼ ਹੈ ਤੁਹਾਡੇ ਸਾਹਮਣੇ ਲੱਸੀ, ਅਤੇ ਮੇਰੇ ਅੱਗੇ ਵੀ ਪੇਸ਼ ਕਰੋ ਨਾ ਲੱਸੀ ਤੁਸੀਂ। ਹੁਣ ਇਹਦੇ ਨਾਲ ਕੀ ਹੈ ਕਿ ਵੱਖਰਾ ਜੇਕਰ ਤੁਸੀਂ ਟਵਿਸਟ ਬਣਾਉਣਾ ਇਹਦੇ ਵਿੱਚ, ਮੈਂਗੋ ਲੱਸੀ ਵੀ ਬਣਾ ਸਕਦੇ ਹਾਂ, ਅੰਬ ਪਾ ਸਕਦੇ ਹਾਂ, ਰੋਜ਼ ਲੱਸੀ, ਰੋਜ਼ ਮਤਲਬ ਕਿ ਗੁਲਾਬ ਦੀਆਂ ਪੱਤੀਆਂ ਪਾ ਕੇ ਵੀ ਬਣਾ ਸਕਦੇ ਹਾਂ, ਅਤੇ ਮਸਾਲਾ ਲੱਸੀ ਵੀ ਪੀਂਦੇ ਆ ਕਈ ਸ਼ੌਂਕ ਨਾਲ, ਅਤੇ ਸ਼ੌਂਕ ਤਾਂ ਬੜਾ ਹੈਗਾ ਹੈ। ਹੁਣ ਗੱਲ ਕਰਾਂਗੇ, ਫਰੂਟ ਚਾਟ ਵੀ ਬੜੀ ਹੈ ਲਾਹੇਮੰਦ ਹੈ ਗਰਮੀਆਂ ਦੇ ਵਿੱਚ, ਰੰਗਾਂ ਦੇ ਸਿਹਤ ਦਾ ਮੇਲ ਬਣਾ ਸਕਦੇ ਹਾਂ ਤੁਸੀਂ ਗਰਮੀਆਂ ਵਿੱਚ, ਜਿੱਦਾਂ ਤਰਬੂਜ ਹੈ ਜਿਹਨੂੰ ਆਪਾਂ ਹਦਵਾਣਾ ਕਹਿ ਦਿੰਦੇ ਹਾਂ, ਖਰਬੂਜਾ, ਅੰਬ ਹੈ, ਪਪੀਤਾ, ਕੀਵੀ ਵਰਗੇ ਜਿੰਨੇ ਵੀ ਇਹ ਫਲ ਹੈ ਇਹ ਬਹੁਤ ਫਾਇਦੇਮੰਦ ਹੈ। ਹੁਣ ਜੇਕਰ ਇਹਨਾਂ ਨੂੰ ਸਾਰਿਆਂ ਨੂੰ ਇਹ ਆਪਾਂ ਕੱਟ ਲਈਏ, ਕੱਟਣ ਤੋਂ ਬਾਅਦ ਇਹਦੇ ਵਿੱਚ ਅੰਗੂਰ, ਕੇਲਾ ਵੀ ਸ਼ਾਮਿਲ ਕਰ ਸਕਦੇ ਹਾਂ, ਸੇਬ ਵੀ ਕਰ ਸਕਦੇ ਹਾਂ, ਅਤੇ ਕਾਲਾ ਨਮਕ, ਕਾਲਾ ਲੂਣ ਉੱਤੇ ਪਾ ਕੇ, ਚਾਟ ਮਸਾਲਾ ਥੋੜ੍ਹਾ ਜਿਹਾ ਪਾ ਕੇ, ਨਿੰਬੂ ਰਸ ਪਾ ਕੇ, ਓਏ ਮੈਂ ਤਾਂ ਕਹਿੰਦਾ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਪਿਆ, ਤੁਹਾਡੇ ਮੂੰਹ 'ਚ ਪਾਣੀ ਕੀ ਹੋਣਾ, ਮੇਰੇ ਗੱਲ ਕਰਦੇ ਕਰਦੇ ਮੂੰਹ 'ਚ ਪਾਣੀ ਆ ਗਿਆ, ਮੈਂ ਤਾਂ ਕਹਿੰਦਾ ਹੁਣੀ ਜਾ ਕੇ ਇਹ ਬਣਾਵਾਂ, ਅਤੇ ਤੁਸੀਂ ਵੀ ਇਹ ਬਣਾਉਣਾ ਹੈ। ਅਤੇ ਗੱਲਬਾਤ ਚੱਲ ਰਹੀ ਹੈ ਹੋਮ ਸਵੀਟ ਹੋਮ ਦੇ ਵਿੱਚ ਰੈਸਪੀਜ ਦੀ, ਹੁਣ ਗਾਣਾ ਤਾਂ ਮੇਰੇ ਕੋਲ ਇਸ ਟਾਈਮ ਬੜਾ ਵਧੀਆ ਤਿਆਰ ਹੈ ਮਹਿੰਦਰ ਕਪੂਰ ਅਤੇ ਦਿਲਰਾਜ ਕੌਰ ਦੀਆਂ ਆਵਾਜ਼ਾਂ ਦੇ ਵਿੱਚ, ਪਰ ਉਸ ਤੋਂ ਪਹਿਲਾਂ ਇੱਕ ਮੈਂ ਜ਼ਰੂਰ ਤੁਹਾਨੂੰ ਦੱਸਣੀ ਚਾਹਾਂਗਾ, ਪੇਟ ਨੂੰ ਹਲਕਾ ਕਰਨ ਲਈ ਜਿਹੜਾ ਖੀਰਾ, ਖੀਰਾ ਦਾ ਰਾਇਤਾ ਗਰਮੀਆਂ ਵਿੱਚ ਖਾਣੇ ਨਾਲ ਬਹੁਤ ਵਧੀਆ ਲੱਗਦਾ। ਰਾਇਤੇ ਦੀ ਗੱਲ ਪਹਿਲਾਂ ਜਿਹੜੀ ਕੀਤੀ ਸੀਗੀ, ਆਪਾਂ ਦਹੀਂ ਤੋਂ ਰਾਇਤਾ ਵੀ ਜਿਹੜਾ ਬਣਾਉਂਦੇ ਹਾਂ, ਅਤੇ ਇਸਦੇ ਦੇ ਨਾਲ 1 ਕੱਪ ਦਹੀਂ, ਜਿਹੜਾ 1 ਖੀਰਾ, ਕਾਲਾ ਨਮਕ ਅਤੇ ਭੁੰਨਿਆ ਹੋਇਆ ਜੀਰਾ, ਨਾਲ ਮਿੰਟ, ਪੁਦੀਨਾ, ਓਏ ਹੋਏ ਹੋਏ ਕਿਆ ਬਾਤਾਂ ਨੇ। ਜੇਕਰ ਇਹ ਸਾਰਾ ਕੁਛ ਮਿਲਾ ਕੇ ਬਣਾ ਕੇ ਖੀਰਾ ਜਿਹੜਾ ਕੱਦੂਕਸ ਕਰ ਲੈਣਾ ਹੈ, ਦਹੀਂ ਵਿੱਚ ਮਿਲਾਉਣਾ ਹੈ, ਅਤੇ ਮਸਾਲੇ ਪਾ ਦੇਣੇ ਹੈ, ਇਹਨੂੰ ਸਾਰੇ ਨੂੰ ਮਿਲਾ ਲੈਣਾ ਹੈ, ਅਤੇ ਉਸ ਤੋਂ ਬਾਅਦ ਓਏ ਹੋਏ ਜਦੋਂ ਤੁਸੀਂ ਰੋਟੀ ਦੇ ਨਾਲ ਖਾਣਾ ਹੈ, ਖਾਸ ਕਰ ਕਰੇਲਿਆਂ ਦੀ ਸਬਜ਼ੀ ਬਣੀ ਹੋਵੇ, ਸੁੱਕੇ ਕਰੇਲੇ ਜਿਹੜੇ ਜਿਹਨੂੰ ਆਪਾਂ ਕਹਿੰਦੇ ਤਲੇ ਹੋਏ ਕਰੇਲੇ ਬਣਾਏ ਆ, ਹੈ ਨਾ, ਉਹਦੇ ਨਾਲ ਹੋ ਜਾਵੇ ਕੋਈ ਸੁੱਕੀ ਸਬਜ਼ੀ ਹੋਵੇ, ਮੂੰਹੋਂ ਨਹੀਂ ਲੱਥਦੇ ਆ। ਮੈਂ ਕਹਿੰਦਾ ਕਿ ਭਾਵੇਂ ਤੁਸੀਂ 4 ਸੁੱਕੀਆਂ ਸਬਜ਼ੀਆਂ ਰੱਖ ਲਓ, ਤੁਸੀਂ ਕਹੋਗੇ ਨਹੀਂ ਕਿ ਮੈਂ ਅੱਜ ਸੁੱਕੀ ਸਬਜ਼ੀ ਨਹੀਂ ਖਾਣੀ, ਪਰ ਜੇਕਰ ਤੁਹਾਡੇ ਕੋਲ ਰਾਇਤਾ ਪਿਆ ਹੋਇਆ ਹੈ, ਤੁਸੀਂ ਆਪਣੇ ਆਪ ਕਹਿਣਾ ਹੈ ਕਿ ਮੈਂ ਤਾਂ ਅਜੇ ਖਾਣੀ ਸੁੱਕੀ ਸਬਜ਼ੀ ਹੈ। ਲਓ ਜੀ, ਖਾਣੇ ਦੀ ਗੱਲ ਤਾਂ ਚੱਲ ਰਹੀ ਆ, ਹੁਣ ਨਾਲ ਦੀ ਨਾਲ ਇੱਕ ਬੜਾ ਸੋਹਣਾ ਗੀਤ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਵੀ ਸੋਹਣਾ ਹੈ, ਅਤੇ ਸਟੇ ਟਿਊਨ ਰੱਖੋ FM ਰੇਨਬੋ।

0: ਦੋਸਤੋ ਸੋਹਣੇ ਗੀਤ ਤੋਂ ਬਾਅਦ ਸੋਹਣੀਆਂ ਗੱਲਾਂ ਫਿਰ ਅੱਗੇ ਜਾਰੀ ਰਹਿਣੀਆਂ ਨੇ। ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਅੱਜ ਤੁਹਾਨੂੰ ਖਾਸ ਮਹਿਮਾਨ ਨਾਲ ਬਣਾਵਾਂਗੇ। ਮੈਂ ਮਹਿਮਾਨ ਉਹ ਲੈ ਕੇ ਆਇਆ ਜਿਹੜੇ ਹਿਸਾਬ ਤੋਂ ਡਰਦੇ ਆ, ਮੈਥ ਤੋਂ ਡਰਦੇ ਆ, ਗਣਿਤ ਤੋਂ ਡਰਦੇ ਆ। ਆਪਾਂ ਦੇਖਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਖਾਸ ਕਰ ਜੇਕਰ ਬੱਚਿਆਂ ਨੂੰ ਲੈ ਕੇ ਚੱਲੀਏ ਤਾਂ ਬੱਚੇ ਬਹੁਤ ਜ਼ਿਆਦਾ ਦੌੜਦੇ ਆ ਮੈਥ ਦੇ ਸਬਜੈਕਟ ਤੋਂ, ਖਾਸ ਕਰ ਕੁੜੀਆਂ। ਕੁੜੀਆਂ 'ਚ ਪਤਾ ਨਹੀਂ ਕਿਉਂ ਡਰ ਹੁੰਦਾ ਹੈ, ਪਰ ਅੱਜ ਜਿਹੜੇ ਸਾਡੇ ਮਹਿਮਾਨ ਨੇ ਉਹ ਖੁਦ ਬੀਂਗ ਆ ਗਰਲ ਬੀਂਗ ਆ ਲੇਡੀ ਉਹ ਲੈਕਚਰਾਰ ਨੇ, ਮੈਥਮੈਟਿਕਸ ਦੇ ਲੈਕਚਰਾਰ ਨੇ ਕੈਂਟ ਬੋਰਡ ਗਰਲਜ਼ ਸੀਨੀਅਰ ਸੈਕੈਂਡਰੀ ਸਕੂਲ ਜਲੰਧਰ ਕੈਂਟ ਵਿੱਚ। ਉਹਨਾਂ ਦੇ ਨਾਲ ਅਸੀਂ ਜਿਹੜੀ ਆ ਗੱਲਬਾਤ ਕਰਾਂਗੇ ਅਤੇ ਇਸ ਦੌਰਾਨ ਜਿਹੜੀ ਵੀ ਉਹਨਾਂ ਦੇ ਵਿਚਾਰ ਹੈ ਉਹ ਸੁਣਾਂਗੇ ਅਤੇ ਸੁਣੋ ਉਹਨਾਂ ਦੇ ਕੀ ਵਿਚਾਰ ਨੇ ਮੈਥ ਨੂੰ ਲੈ ਕੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਬੱਚਿਆਂ ਨੇ ਵੀ ਇੰਪਲੀਮੈਂਟ ਕਰਨੇ ਆ, ਉਹ ਸਿਆਣਿਆਂ ਨੇ ਵੀ ਕਰਨੇ ਆ, ਨੌਜਵਾਨਾਂ ਨੇ ਵੀ ਕਰਨੇ ਆ। ਮੈਥ ਕੋਈ ਹਊਆ ਨਹੀਂ, ਸੁਣਦੇ ਹਾਂ ਉਹਨਾਂ ਦੇ ਵਿਚਾਰ।
1: ਦੋਸਤੋ ਗੱਲ ਕਰਾਂਗੇ ਅਸੀਂ ਗਗਨਦੀਪ ਕੌਰ ਜੀ ਨਾਲ ਜੋ ਮੈਥਮੈਟਿਕਸ ਦੇ ਲੈਕਚਰਾਰ ਨੇ। ਸਤਿ ਸ੍ਰੀ ਅਕਾਲ ਗਗਨ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ FM ਰੇਨਬੋ ਦੇ ਬੇੜੇ ਚ।
2: ਸਤਿ ਸ੍ਰੀ ਅਕਾਲ ਰਣਜੀਤ ਜੀ, ਸਤਿ ਸ੍ਰੀ ਅਕਾਲ FM ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਜੀ ਹੋਰ ਸਭ ਠੀਕ ਠਾਕ ਹੈ ਜੀ?
2: ਹਾਂਜੀ ਹਾਂਜੀ ਸਭ ਵਧੀਆ।
1: ਅੱਛਾ ਮੈਥ ਦੇ ਟੀਚਰ ਹੋ, ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈ ਤੁਹਾਨੂੰ ਕਿ ਤੁਸੀਂ ਇਹ ਦੱਸੋ ਛੋਟੇ ਹੁੰਦੇ ਜਦੋਂ ਮੈਥ ਪੜ੍ਹਦੇ ਸੀ ਡਰ ਲੱਗਦਾ ਸੀ, ਤੇ ਜੇ ਲੱਗਦਾ ਸੀ ਤੇ ਡਰ ਖਤਮ ਕਿੱਦਾਂ ਹੋਇਆ?
2: ਨਹੀਂ ਸਰ, ਮੈਨੂੰ ਛੋਟੇ ਹੁੰਦੇ ਤੋਂ ਹੀ ਮੈਥ ਤੋਂ ਬਿਲਕੁਲ ਡਰ ਨਹੀਂ ਲੱਗਦਾ ਸੀਗਾ। ਮੈਥ ਬਹੁਤ ਇੰਟਰਸਟਿੰਗ ਸਬਜੈਕਟ ਹੈ
1: ਜੀ,
2: ਮੇਰਾ ਇਹਦੇ ਵਿੱਚ ਸ਼ੁਰੂ ਤੋਂ ਹੀ ਬਹੁਤ ਰੁਚੀ ਸੀ। ਘਰ ਦੇ ਵਿੱਚ ਵੀ ਬਹੁਤ ਮਾਹੌਲ ਵਧੀਆ ਸੀ ਪੜ੍ਹਨ ਵਾਲਾ, ਜਿਹਦੇ ਕਰਕੇ ਪੜ੍ਹਨ ਦੇ ਵਿੱਚ ਜਿਹੜੀ ਹੈਗੀ ਇੰਟਰਸਟ ਉਹ ਪਹਿਲਾਂ ਤੋਂ ਹੀ ਸੀਗਾ
1: ਜੀ। ਤੇ ਤੁਸੀਂ ਵਿਦਿਆਰਥੀਆਂ ਨੂੰ ਕੀ ਕਹਿਣਾ ਚਾਹੋਗੇ ਕਿ ਇਸ ਡਰ ਨੂੰ ਕਿਵੇਂ ਖਤਮ ਕੀਤਾ ਜਾਵੇ, ਜੇਕਰ ਕਿਸੇ ਵਿਦਿਆਰਥੀ ਨੂੰ, ਹਰ ਇੱਕ ਵਿਦਿਆਰਥੀ ਨੂੰ ਜਿੰਨੇ ਵੀ ਸੁਣਨ ਵਾਲੇ ਸਾਡੇ ਸਰੋਤਾਓ ਨੇ, ਚਾਹੇ ਉਹ ਬਜ਼ੁਰਗ ਨੇ, ਜਵਾਨ ਨੇ, ਚਾਹੇ ਬੱਚੇ ਨੇ, ਤੇ ਉਹ ਵੀ ਅੱਗੇ ਸੇਧ ਦੇਣ, ਉਹ ਕਿਵੇਂ ਇਸ ਡਰ ਨੂੰ ਖਤਮ ਕਰ ਸਕਦੇ ਨੇ?

0: ਹੈ ਉਹ ਬੱਚਿਆਂ ਦੀ ਹਿਸਾਬ ਦੀ ਰੁਚੀ ਵਧਾਉਣ ਵਿੱਚ ਕੀ ਹੋਣਾ ਚਾਹੀਦਾ ਜਾਂ ਕੀ ਹੋਵੇ?
1: ਤੁਹਾਨੂੰ ਯਾਦ ਆ ਕੋਵਿਡ ਦੇ ਵਿੱਚ ਬੜੀ ਪ੍ਰੋਬਲਮ ਆਈ। ਕੋਵਿਡ ਦੇ ਵਿੱਚ ਨਾ ਆਨਲਾਈਨ ਸਟੱਡੀ ਸ਼ੁਰੂ ਹੋ ਗਈ ਸੀ, ਜਿਹਦੇ ਨਾਲ ਨਾ ਬੱਚਿਆਂ ਨੂੰ ਅੱਜ ਕੱਲ ਮੈਂ ਦੇਖਿਆ ਕਿ ਫੋਨ ਦਾ ਬਹੁਤ ਚਸਕਾ ਹੋ ਗਿਆ ਹੈ। ਬੱਚੇ ਫੋਨ ਬੜਾ ਪਕੜਦੇ ਘਰ, ਸਕੂਲ ਦੇਖੋ, ਸਕੂਲ ਵਿੱਚ ਤਾਂ ਮਾਹੌਲ ਪੜ੍ਹਾਈ ਦਾ ਆ, ਹੈ ਨਾ, ਬੱਚੇ ਪੜ੍ਹਦੇ ਆ, ਟੀਚਰਸ ਆਪਣੇ ਪੀਰੀਅਡ ਲੈਂਦੇ ਆ ਰੈਗੂਲਰਲੀ, ਲੇਕਿਨ ਘਰ ਦੇ ਵਿੱਚ ਬੱਚਿਆਂ ਨੂੰ ਹੁੰਦਾ ਆ ਅਸੀਂ ਜਾ ਕੇ ਫੋਨ ਦੇਖੀਏ। ਬੱਚਿਆਂ ਦੇ ਲਈ ਮਾਪਿਆਂ ਨੂੰ ਇਹੀ ਆ ਕਿ ਉਹਨਾਂ ਨੂੰ ਮਾਹੌਲ ਕ੍ਰੀਏਟ ਕੀਤਾ ਜਾਏ ਕਿ ਉਹ ਬੱਚੇ ਪੜ੍ਹਨ, ਉਹਨਾਂ ਨਾਲ ਸਕੂਲ ਦੀਆਂ ਗੱਲਾਂ ਡਿਸਕਸ ਕਰਨ, ਅੱਜ ਤੁਹਾਨੂੰ ਕੀ ਕਰਵਾਇਆ ਗਿਆ ਆ, ਤੁਸੀਂ ਕੀ ਕਰਕੇ ਆਏ ਹੋ, ਤੁਹਾਨੂੰ ਕੀ ਸਕੂਲ ਦਾ ਕੰਮ ਮਿਲਿਆ। ਬੱਚਿਆਂ ਨੂੰ ਮਾਹੌਲ ਇੱਦਾਂ ਦਾ ਦੇਣ ਕਿ ਉਹ ਪੜ੍ਹਨ ਵੱਲ ਉਹਨਾਂ ਦੀ ਰੁਚੀ ਵਧੇ।
0: ਬਿਲਕੁਲ ਬਿਲਕੁਲ, ਇਹ ਵੀ ਕਿਹਾ ਜਾ ਸਕਦਾ ਹੈ ਕਿ ਬਈ ਤੈਨੂੰ ਚੋਕਲੇਟ ਜਾਂ ਟੋਏ ਤਾਂ ਮਿਲਣਾ ਜਾਂ ਆ ਚੀਜ਼ ਤਾਂ ਮਿਲਣੀ, ਪਹਿਲਾਂ ਇਹਦੀ ਤਿਆਰੀ ਮੈਥ ਦੇ ਸਵਾਲ ਦੀ ਜਾਂ ਮੈਥ ਦੇ ਆ ਜਿਹੜੀ ਤੁਸੀਂ ਤੁਹਾਡਾ ਉਹ ਸਬਜੈਕਟ ਹੈਗਾ ਪੂਰਾ ਉਹਦੇ ਵਿੱਚ ਕਿੰਨੇ ਲੈਸਨ ਤੁਹਾਨੂੰ ਆਉਂਦੇ ਆ, ਤਿਆਰੀ ਕਰਕੇ ਦਿਖਾਓ।
1: ਮੋਟੀਵੇਟ ਕਰਨਾ।
0: ਗੱਲ ਤੁਸੀਂ ਮੋਬਾਈਲ ਦੀ ਕੀਤੀ ਹੈ ਤੇ ਕੋਵਿਡ ਦੀ ਗੱਲ ਕੀਤੀ, ਕੋਵਿਡ ਵਿੱਚ ਚਲੋ ਮੋਬਾਈਲ ਦੇ ਉੱਤੇ ਸਾਰਾ ਕੁਝ ਹੋ ਰਿਹਾ ਸੀ, ਹਨਾ, ਤੇ ਮੋਬਾਈਲ ਤੇ ਕੈਲਕੂਲੇਟਰ ਦੇ ਯੁੱਗ ਵਿੱਚ ਜਿਹੜੀ ਮਾਨਸਿਕ ਤੌਰ ਤੇ ਜਿਹੜੀ ਸਮਰੱਥਾ ਹੈ ਉਹਦੇ ਵਿੱਚ ਕਿਤੇ ਲੱਗਦਾ ਕਈ ਵਾਰੀ ਆਪਾਂ ਦੇਖੋ ਪਹਿਲਾਂ ਕੈਲਕੂਲੇਸ਼ਨ ਅਸੀਂ ਬਾਏ ਹੈਂਡ ਕਰਦੇ ਹੁੰਦੇ ਸੀ, ਹਨਾ, ਤੇ ਅੱਜ ਕੱਲ ਆਮ ਵੀ ਲਾ ਲਈਏ ਬੱਚਿਆਂ ਦੇ ਉੱਪਰ ਆਪਾਂ ਗੱਲ ਕਰ ਲਈਏ, ਖੁਦ ਤੇ ਗੱਲ ਕਰ ਲਈਏ, ਅਸੀਂ ਜੇਕਰ ਕਿਤੇ ਕੋਈ ਵੱਡਾ ਟੋਟਲ ਲਾਉਣਾ ਤੇ ਕੈਲਕੂਲੇਟਰ ਫੜਦੇ ਹਾਂ, ਹਨਾ, ਜਾਂ ਮੋਬਾਈਲ ਦੇ ਵਿੱਚ ਆਪਾਂ ਦੇਖਦੇ ਕੈਲਕੂਲੇਟਰ। ਹੁਣ ਬੱਚਿਆਂ ਦੇ ਮੁਤਲਕ ਵੀ ਮੋਬਾਈਲ ਤੇ ਕੈਲਕੂਲੇਟਰ ਕਿੰਨਾ ਜ਼ਰੂਰੀ ਹੈ ਤੇ ਵੱਡਿਆਂ ਨੂੰ ਵੀ ਦੱਸ ਦਿਓ ਕਿ ਕਿੰਨਾ ਕੁ ਉਹਨਾਂ ਤੇ ਇੰਪੈਕਟ ਪਾ ਰਿਹਾ ਜਾਂ ਉਹਨਾਂ ਦੀ ਮੈਮਰੀ ਤੇ ਵੀ ਇੰਪੈਕਟ ਪਾ ਰਿਹਾ।
1: ਸਰ ਉਹੀ ਗੱਲ ਆ ਨਾ, ਅੱਜ ਕੱਲ ਜਿਹੜਾ ਹੈਗਾ ਨਾ ਟੈਕਨੋਲੋਜੀ ਜਿਹੜੀ ਹੈਗੀ ਆ ਬਹੁਤ ਵੱਧ ਗਈ ਆ। ਬੱਚੇ ਆਪਣਾ ਨਾ ਸਿੰਪਲ ਤੋਂ ਸਿੰਪਲ ਵੇ ਸੋਚਦੇ ਆ ਕਿ ਅਸੀਂ ਇਸ ਚੀਜ਼ ਦੇ ਨਾਲ ਇਹਦੀ ਤਿਆਰੀ ਕਰੀਏ, ਉਹਨਾਂ ਨੂੰ ਲੱਗਦਾ ਕਿ ਕੈਲਕੂਲੇਟਰ ਜ਼ਿਆਦਾ ਸਿੰਪਲ ਹੈ ਜਾਂ ਉਹਦੇ ਤੋਂ ਫੋਨ ਤੋਂ ਅਸੀਂ ਕੁਛ ਜ਼ਿਆਦਾ ਜਲਦੀ ਸਿੱਖ ਲੈਂਦੇ ਹਾਂ। ਲੇਕਿਨ ਜੋ ਅਸੀਂ ਪਹਿਲਾਂ ਕਰਦੇ ਸੀ ਉਹ ਸਾਨੂੰ ਖੁਦ ਤਿਆਰ ਕੀਤੇ ਜਾਂਦਾ ਸੀ, ਅੱਜ ਤੱਕ ਅਸੀਂ ਸਾਨੂੰ ਉਹਨਾਂ ਚੀਜ਼ਾਂ ਦੀ ਪ੍ਰੈਕਟਿਸ ਆ, ਜਾ ਸ਼ਕਤੀ ਵੱਧਦੀ ਆ, ਬੱਚੇ ਦਾ ਆਤਮ ਵਿਸ਼ਵਾਸ ਜਿਹੜਾ ਆ ਉਹ ਵੱਧਦਾ ਆ ਇਹਨਾਂ ਚੀਜ਼ਾਂ ਦੇ ਨਾਲ। ਲੇਕਿਨ ਅੱਜ ਕੱਲ ਨਾ ਈਜ਼ੀ ਵੇ ਦੇ ਵੱਲ ਲੋਕ ਜਾ ਰਹੇ ਆ ਜ਼ਿਆਦਾ, ਕਿ ਈਜ਼ੀ ਟੈਕਨੋਲੋਜੀ ਨੇ ਬਹੁਤ ਜ਼ਿਆਦਾ ਨਾ ਕਹਿ ਲੋ ਕਿ ਈਜ਼ੀ ਲਾਈਫ ਕਰ ਦਿੱਤੀ ਆ। ਇਹੀ ਵਜ੍ਹਾ ਹੈ ਕਿ ਕੈਲਕੂਲੇਟਰ ਦਾ ਯੂਜ਼ ਜਿਹੜਾ ਆ ਉਹ ਜ਼ਿਆਦਾ ਕੀਤਾ ਜਾ ਰਿਹਾ ਆ।
0: ਤੇ ਉਹਦਾ ਇੰਪੈਕਟ ਕੀ ਪੈ ਰਿਹਾ ਤੁਹਾਨੂੰ, ਕੀ ਲੱਗਦਾ ਕਿ ਆਪਣੇ ਹਿਸਾਬ ਨਾਲ ਲਾਈਏ, ਜਦੋਂ ਤੁਸੀਂ ਪੜ੍ਹਦੇ ਸੀ ਚਾਹੇ ਬੋਰਡ ਕਲਾਸਿਸ ਰਹੇ, ਅੱਗੇ ਤੁਸੀਂ ਸਟੱਡੀ ਕੀਤੀ, ਹਾਇਰ ਸਟੱਡੀ ਕੀਤੀ ਹੈ, ਉਸ ਟਾਈਪ ਦੇ ਜਾਂ ਉਸ ਸੋਰੀ ਟਾਈਮ ਦੇ ਜਿਹੜੇ ਹੈਗੇ ਆ ਸਟੂਡੈਂਟਸ, ਤੁਸੀਂ ਵੀ ਬੀਇੰਗ ਅ ਸਟੂਡੈਂਟ, ਉਹਨਾਂ ਦਾ ਮਾਇੰਡ ਸੈਟ ਐਂਡ ਕਰੰਟ ਨਾਉ, ਜਿਹੜੇ ਬੱਚੇ ਤੁਹਾਡੇ ਤੋਂ ਹਾਇਰ ਸਟੱਡੀ ਲਈ ਆਉਂਦੇ ਵੀ ਹੋਣਗੇ, ਤੁਹਾਡੇ ਟੱਚ ਚ ਵੀ ਹੋਣਗੇ ਜਾਂ ਸਕੂਲ ਦੇ ਵਿੱਚ ਵੀ ਹਾਇਰ ਕਲਾਸ ਜਿੱਦਾਂ ਪਲੱਸ ਵਨ ਪਲੱਸ ਟੂ ਹੈ, ਹਨਾ, ਉਹਨਾਂ ਦਾ ਜਿਹੜਾ ਅੱਜ ਦੇ ਦੌਰ ਚ ਮਾਇੰਡ ਸੈਟ ਹੈ ਜਾਂ ਸਬਜੈਕਟ ਨੂੰ ਲੈ ਕੇ ਕੀ ਥੋੜਾ ਫਰਕ ਲੱਗ ਰਿਹਾ ਤੁਹਾਨੂੰ ਅੱਜ ਦੇ ਦੌਰ ਚ?
1: ਦੇਖੋ ਸਰ, ਪਹਿਲਾਂ ਆਪਾਂ ਕੈਲਕੂਲੇਸ਼ਨ ਆਪਣੇ ਹੈਂਡ ਨਾਲ ਕਰਦੇ ਸੀ ਨਾ, ਹੱਥਾਂ ਨਾਲ ਕੀਤੀ ਜਾਂਦੀ ਸੀ ਕੈਲਕੂਲੇਸ਼ਨ। ਅੱਜ ਕੱਲ ਬੱਚੇ ਨਾ ਕੈਲਕੂਲੇਸ਼ਨ ਚ ਹੀ ਮਾਰ ਖਾਂਦੇ ਆ, ਕੈਲਕੂਲੇਸ਼ਨ ਉਹਨਾਂ ਨੂੰ ਨਾ ਮਤਲਬ ਡਿਫੀਕਲਟ ਲੱਗਦੀ ਆ। ਕੋਈ ਕਿਸੇ ਵੀ ਚੀਜ਼ ਦੇ ਵਿੱਚ ਕਰਨੀ ਚਾਹੋ ਨਾ ਤੇ ਉਹ ਕਰੂਗੇ, ਸਾਨੂੰ ਪਹਿਲਾਂ ਕੈਲਕੂਲੇਟਰ ਮਿਲ ਜਾਏ ਫਿਰ ਅਸੀਂ ਕੈਲਕੂਲੇਸ਼ਨ ਕਰਾਂਗੇ। ਲੇਕਿਨ ਸਾਨੂੰ ਪਹਿਲਾਂ ਟੀਚਰਸ ਦੇ ਦੁਆਰਾ ਵੀ ਇਹੀ ਕਿਹਾ ਜਾਂਦਾ ਸੀ ਕਿ ਆਪਣੇ ਨਾ ਹੱਥ ਦੇ ਨਾਲ ਇਹਦੀ ਪ੍ਰੈਕਟਿਸ ਕਰੋ, ਖੁਦ ਨਿਕਾਲ ਕੇ ਲੈ ਕੇ ਆਓ, ਫਿਰ ਉਹਦੇ ਵਿੱਚ ਤੁਹਾਨੂੰ ਵੀ ਬਤਾਇਆ ਪ੍ਰੈਕਟਿਸ ਕਰਾਂਗੇ ਤਾਂ ਅਸੀਂ ਉਹਦੇ ਵਿੱਚ ਮਜ਼ਬੂਤ ਹੋਵਾਂਗੇ। ਅਦਰਵਾਈਜ਼ ਤਾਂ ਕਿਸੇ ਵਿੱਚ ਵੀ ਨਹੀਂ। ਅਗਰ ਤੁਸੀਂ ਕੋਈ ਗੇਮ ਵੀ ਕਰਦੇ ਆ ਨਾ, ਗੇਮ ਦੇ ਵਿੱਚ ਵੀ ਇਹੀ ਚੀਜ਼ ਆ, ਅਗਰ ਪ੍ਰੈਕਟਿਸ ਕਰਾਂਗੇ ਤਾਂ ਤੁਹਾਨੂੰ ਉਹਦੇ ਵਿੱਚ ਮਜ਼ਬੂਤੀ ਮਿਲੇਗੀ, ਤੁਸੀਂ ਉਹਦੇ ਵਿੱਚ ਕੁਛ ਕਰ ਸਕਦੇ ਆ, ਅਦਰਵਾਈਜ਼ ਤਾਂ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਨਾ ਘਰ ਬੈਠੇ। ਸੇਮ ਇਸੇ ਤਰ੍ਹਾਂ ਹੀ ਮੈਥ ਦੇ ਵਿੱਚ ਆ, ਮੈਥ ਵਿੱਚ ਵੀ ਤੁਸੀਂ ਪ੍ਰੈਕਟਿਸ ਕਰੋਗੇ। ਕੈਲਕੂਲੇਸ਼ਨ ਦੀ ਮੇਨ ਪ੍ਰੋਬਲਮ ਸਰ ਇਸੇ ਲਈ ਆ ਰਹੀ ਹੈ, ਟੈਕਨੋਲੋਜੀ ਈਜ਼ੀ ਵੇ ਜਿਹੜਾ ਉਹ ਯੂਜ਼ ਕਰ ਰਹੇ ਆ ਬੱਚੇ।
0: ਜੀ, ਤੇ ਮੈਥਮੈਟਿਕਸ ਜਿਹੜੇ ਸਟੂਡੈਂਟਸ ਹੈ ਉਹਨਾਂ ਲਈ ਅੱਗੇ ਕਰੀਅਰ ਦੇ ਕਿਹੜੇ ਮੌਕੇ ਹੁੰਦੇ ਆ? ਮੰਨ ਲਓ ਤੁਸੀਂ ਅੱਗੇ ਕਿਵੇਂ ਆਪਣੇ ਕਰੀਅਰ ਵਿੱਚ ਇਸ ਨੂੰ ਆਪਣਾ ਕਰੀਏ ਕਿ ਬਣਾ ਸਕਦੇ, ਹਿੱਸਾ ਬਣਾ ਸਕਦੇ, ਕਰੀਅਰ ਬਣਾ ਸਕਦੇ ਆ, ਉਹ ਵੀ ਦੱਸ ਦਿੱਤਾ ਜਾਵੇ।
1: ਸਰ, ਇੰਜੀਨੀਅਰ ਟੀਚਿੰਗ ਲਾਈਨ ਚ ਬੱਚੇ ਜਾ ਸਕਦੇ ਆ, ਬੈਂਕਿੰਗ
0: ਜੀ,
1: ਕੰਪਿਊਟਰ ਸਾਇੰਸ, ਡਿਫੈਂਸ, ਰਿਸਰਚ ਵਿੱਚ ਜਾ ਸਕਦੇ ਆ, ਫਾਈਨਾਂਸ, ਸਿਵਲ ਸਰਵਿਸਿਸ, ਇਹ ਜਿਹੜੀਆਂ ਸਾਰੇ ਐਗਜ਼ਾਮ ਸਭ ਅੱਛੇ ਕਰੈਕ ਕਰ ਸਕਦੇ ਇਹਨਾਂ ਨੂੰ।
0: ਤੇ ਕਮਜ਼ੋਰ ਵਿਦਿਆਰਥੀਆਂ ਲਈ ਕੋਈ ਸੁਝਾਅ ਜਿਹੜਾ ਮੇਰੇ ਵਰਗਾ ਕਮਜ਼ੋਰ ਹੋਵੇ?
1: ਕਮਜ਼ੋਰ ਸਰ ਪ੍ਰੈਕਟਿਸ ਕਰਨ, ਬੱਚੇ ਕਨਸੈਪਟ ਨੂੰ ਅੱਛੀ ਤਰ੍ਹਾਂ ਸਮਝਣ, ਇੰਡੀਵਿਜੁਅਲ ਅਟੈਂਸ਼ਨ, ਟੀਚਰਸ ਦੀ ਵੀ ਇਹੀ ਆ ਕਿ ਉਹ ਬੱਚਿਆਂ ਦੇ ਇੰਡੀਵਿਜੁਅਲ ਅਟੈਂਸ਼ਨ ਜਿਹੜੀ ਉਹ ਦੇਣ, ਕਿਉਂਕਿ ਬਹੁਤ ਜ਼ਰੂਰੀ ਆ ਕਿ ਅਗਰ ਬੱਚਾ ਵੀਕ ਹੈ ਨਾ ਉਹਨੂੰ ਇਹ ਕਹਿ ਕੇ ਨਾ ਛੱਡ ਦੋ ਕਿ ਇਹਦੇ ਕੋਲ ਹੋਣਾ ਨਹੀਂ ਆ, ਉਹਨੂੰ ਧਿਆਨ ਦਿੱਤਾ ਜਾਵੇ, ਉਹਦੇ ਉੱਤੇ ਪੂਰਾ ਉਹਦੇ ਕਨਸੈਪਟ ਕਲੀਅਰ ਕੀਤੇ ਜਾਣ, ਉਹਨੂੰ

0: ਐਗਜ਼ਾਮਪਲਸ ਦੱਸੀਆਂ ਜਾਣ ਅਸਲ ਜ਼ਿੰਦਗੀ ਨਾਲ, ਐਕਟੀਵਿਟੀ ਬੇਸਡ ਲਰਨਿੰਗ ਜਿਹੜੀ ਹੈ ਨਾ ਉਹ ਬੱਚੇ ਨੂੰ ਬਹੁਤ ਅੱਗੇ ਪਹੁੰਚਾ ਦਿੰਦੀ ਆ।
1: ਤੇ ਮੈਮ ਇਹ ਤੁਸੀਂ ਗਗਨ ਜੀ ਜਰੂਰ ਦੱਸੋ ਕਿ ਕੰਪੀਟੀਟਿਵ ਐਗਜ਼ਾਮ ਹੈ ਜਿਹੜੇ, ਉਹਦੇ ਵਿੱਚ ਜਿਹੜੀ ਮੈਥ ਦੀ ਹੈ ਕੀ ਭੂਮਿਕਾ ਹੈ, ਕੀ ਰੋਲ ਹੈ?
0: ਸਰ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜਾ ਹੈ ਜੇਈ ਐਨਡੀਏ ਬੈਂਕਿੰਗ ਜਿਹੜੀ ਆ ਮੈਥ ਦੇ ਵਿੱਚ ਨਾ, ਇਹ ਸਾਰੇ ਜਿਹੜੇ ਪ੍ਰੀਖਿਆ ਗਣਿਤ ਦੇ ਜਿਹੜੇ ਹੈਗੇ ਆ ਵਿਸ਼ੇ ਜੇ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਤੋਂ ਬਿਨਾਂ ਜਿਹੜਾ ਹੈਗਾ ਆ ਬੱਚੇ ਤਿਆਰੀ ਨਹੀਂ ਕਰ ਸਕਦੇ। ਮੈਂ ਤੁਹਾਨੂੰ ਇੱਕ ਹੋਰ ਨਾ ਆਪਣੇ ਸਕੂਲ ਦੀ ਇੱਕ ਐਗਜ਼ਾਮਪਲ ਦੱਸਦੀ ਆ। ਬੱਚੇ ਅੱਛੇ ਹੁੰਦੇ ਆ, ਉਹ ਕਹਿੰਦੇ ਅਸੀਂ ਸਿਵਲ ਸਰਵਿਸਿਸ ਵਿੱਚ ਜਾਣਾ ਆ, ਹਨਾ?
1: ਬਿਲਕੁਲ।
0: ਤੇ ਬੱਚੇ ਕਹਿੰਦੇ ਅਸੀਂ ਪੋਲ ਸਾਇੰਸ ਹੀ ਰੱਖਣੀ ਆ ਮੈਮ, ਪੋਲੀਟੀਕਲ ਸਾਇੰਸ ਹੀ ਰੱਖਣੀ ਆ ਅਸੀਂ ਮੈਥ ਨਹੀਂ ਕਰਨਾ ਹੈਗਾ। ਬਟ ਉਹਨਾਂ ਨੂੰ ਜਦੋਂ ਕੰਪੀਟੀਟਿਵ ਜਿਹੜੇ ਐਗਜ਼ਾਮ ਹੁੰਦੇ ਆ ਉਹਨਾਂ ਵਿੱਚ ਮੈਥ ਆਉਂਦਾ ਆ, ਬੱਚੇ ਇਹ ਗੱਲ ਨੂੰ ਸਮਝਦੇ ਨਹੀਂ, ਉਹ ਮੈਥ ਤੋਂ ਦੌੜਦੇ ਆ ਕਿ ਅਸੀਂ ਮੈਥ ਨਹੀਂ ਕਰਨਾ। ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਰੇ ਜੋ ਵੀ ਅਸੀਂ ਤਿਆਰੀ ਕਰਦੇ ਆ ਕਿਸੇ ਵੀ ਐਗਜ਼ਾਮ ਨੂੰ ਕ੍ਰੈਕ ਕਰਨ ਲਈ ਮੈਥ ਸਭ ਤੋਂ ਜ਼ਰੂਰੀ ਹੈ।
1: ਜੀ ਜੀ ਜੀ। ਤੇ ਜਾਂਦੇ ਜਾਂਦੇ ਅਖੀਰ ਚ ਇੱਕ ਸਵਾਲ ਹੈ, ਵਿਦਿਆਰਥੀਆਂ ਲਈ ਤੁਹਾਡਾ ਕੀ ਇੱਕ ਖਾਸ ਨਿਆ ਜੋ ਇਹੋ ਜਿਹਾ ਹੋਵੇ ਜਿਹੜਾ ਨਾਲ ਉਹ ਗਣਿਤ ਨਾਲ ਦੋਸਤੀ ਕਰਨ, ਮੈਥ ਨਾਲ ਦੋਸਤੀ ਕਰਨ?
0: ਸਰ ਮੈਥ ਬੱਚਿਆਂ ਨੂੰ ਬਹੁਤ ਔਖਾ ਵਿਸ਼ਾ ਲੱਗਦਾ ਹੈ ਪਰ ਉਹ ਔਖਾ ਹੈ ਨਹੀਂ। ਹਰ ਰੋਜ਼ ਥੋੜੀ ਥੋੜੀ ਪ੍ਰੈਕਟਿਸ ਕਰਨ, ਹਨਾ, ਉਹਦੀ ਆਦਤ ਪਾਉਣ। ਅਗਰ ਤੁਸੀਂ ਪ੍ਰੈਕਟਿਸ ਨਹੀਂ ਕਰੋਗੇ ਨਾ, ਸਕੂਲ ਦਾ ਕੰਮ ਜੋ ਤੁਹਾਨੂੰ ਰੈਗੂਲਰ ਮਿਲਦਾ ਆ ਉਹ ਘਰ ਜਾ ਕੇ ਨਹੀਂ ਕਰੋਗੇ ਤਾਂ ਉਹ ਤੁਹਾਡੇ ਲਈ ਡਿਫੀਕਲਟ ਹੀ ਬਣਦਾ ਜਾਏਗਾ। ਅਸੀਂ ਆਪਣੀ ਲਾਈਫ ਦੇ ਵਿੱਚ ਪ੍ਰੋਬਲਮਸ ਨੂੰ ਸੋਲਵ ਕਰਦੇ ਆ, ਹਨਾ, ਉਹ ਪ੍ਰੋਬਲਮ ਸੋਲਵ ਕਰਨ ਦੀ ਅਬਿਲਿਟੀ ਜਿਹੜੀ ਆ ਸਾਨੂੰ ਮੈਥਮੈਟਿਕਸ ਦੇ ਦੁਆਰਾ ਮਿਲਦੀ ਆ। ਤੁਸੀਂ ਆਪਣੀ ਲਾਈਫ ਦੀਆਂ ਅਸਲ ਜ਼ਿੰਦਗੀ ਦੀਆਂ ਪ੍ਰੋਬਲਮਸ ਵੀ ਨਾ ਇਹਦੇ ਨਾਲ ਸੋਲਵ ਕਰ ਸਕਦੇ ਆ। ਇਸ ਲਈ ਤੁਸੀਂ ਇਹ ਯੋਗਤਾ ਦੇ ਲਈ ਹੀ ਜ਼ਰੂਰ ਮੈਥਸ ਨੂੰ ਕਰੋ, ਇਹਨੂੰ ਪ੍ਰੈਕਟਿਸ ਕਰੋ, ਅਭਿਆਸ ਕਰੋ। ਇਹ ਔਖਾ ਨਹੀਂ ਆ, ਇਹਦੇ ਵਿੱਚ ਇੰਟਰਸਟ ਤੁਹਾਡਾ ਆਪਣੇ ਆਪ ਬਣੇਗਾ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ।
1: ਬਿਲਕੁਲ ਜੀ ਬਿਲਕੁਲ, ਬਹੁਤ ਸੋਹਣਾ ਤੁਸੀਂ ਇਹ ਜਿਹੜਾ ਅੱਜ ਦਾ ਜਿਹੜਾ ਡਿਸਕਸ ਕੀਤਾ ਹੈ ਬਹੁਤ ਜ਼ਰੂਰੀ ਸੀ, ਕਿਉਂਕਿ ਮੈਥ ਦਾ ਜਿਹੜਾ ਵਿਸ਼ਾ ਹੈ ਨਾ ਉਹ ਕਿਤੇ ਨਾ ਕਿਤੇ ਸਾਨੂੰ ਡਰਾਉਂਦਾ ਤਾਂ ਹੈ, ਪਰ ਮੇਰੇ ਹਿਸਾਬ ਨਾਲ ਇਹ ਜਿਹੜਾ ਮੈਥ ਦਾ ਜਿਹੜਾ ਬੀਂਗ ਅ ਟੀਚਰ ਤੁਸੀਂ ਵੀ ਜੇਕਰ ਮੈਥ ਚ ਇੰਟਰਸਟ ਹੈ, ਮੈਥ ਨੂੰ ਸਮਝਦੇ ਸੁਲਝਾ ਲੈਂਦੇ ਤੇ ਜ਼ਿੰਦਗੀ ਦੀਆਂ ਔਕੜਾਂ ਨੂੰ ਵੀ ਜਲਦੀ ਸੌਖੇ ਤਰੀਕੇ ਨਾਲ ਸੁਲਝਾ ਲੈਂਦਾ ਬੰਦਾ। ਜੀ ਬਹੁਤ ਬਹੁਤ ਸ਼ੁਕਰੀਆ ਗਗਨਦੀਪ ਜੀ, ਤੁਸੀਂ ਸਾਡੇ ਸਰੋਤਾਓ ਨੂੰ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ, ਇਨਫੋਰਮੇਟਿਵ ਜਾਣਕਾਰੀ ਦਿੱਤੀ ਹੈ, ਤੇ ਤੁਹਾਡਾ ਸਾਡੇ ਵੱਲੋਂ, ਮੇਰੇ ਜਾਣੀ ਆਰਜੀ ਰਣਜੀਤ ਵੱਲੋਂ, ਸਾਡੇ ਪੂਰੇ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਤੁਸੀਂ FM ਵਿਹੜੇ ਦੇ ਵਿੱਚ ਆ ਕੇ ਇੰਨੀ ਸੋਹਣੀ ਜਾਣਕਾਰੀ ਦਿੱਤੀ।
0: ਥੈਂਕ ਯੂ ਰਣਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
1: ਜੀ,
0: ਪੂਰੀ ਟੀਮ ਦਾ ਬਹੁਤ ਬਹੁਤ, FM ਰੇਨਬੋ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ
1: ਜੀ, ਸ਼ੁਕਰੀਆ ਜੀ।
2: ਜੀ ਬਿਲਕੁਲ, ਦੇਖੋ ਮੈਥ ਤੋਂ ਕਦੀ ਘਬਰਾਉਣਾ ਨਹੀਂ ਚਾਹੀਦਾ, ਜਿਹੜੇ ਡਰਦੇ ਆ ਨਾ ਕਿ ਮੈਥ ਪਤਾ ਨਹੀਂ ਕਿੱਡਾ ਕੁ ਹੋਊਗਾ ਏ ਜਾਂ ਕੀ ਹੋ ਜਾਣਾ, ਉਸ ਗੱਲ ਨੂੰ ਤਾਂ ਦਰਕਿਨਾਰ ਕਰ ਦੇਣਾ ਚਾਹੀਦਾ ਏ। ਜ਼ਿੰਦਗੀ ਵੀ ਇੱਕ ਮੈਥ ਹੀ ਹੈ, ਉਲਝਣਾ ਏ ਉਹਨੂੰ ਸੁਲਝਾਉਣਾ ਕਿਵੇਂ ਆ ਉਹ ਸਾਡੀ ਜ਼ਿੰਮੇਵਾਰੀ ਹੈ, ਅਤੇ ਤਕੜੇ ਹੋ ਕੇ ਸੁਲਝਾਉਣਾ ਏ। ਅਤੇ ਤਕੜੇ ਹੋ ਕੇ ਜਿਹੜੀ ਤੁਸੀਂ ਇੰਟਰਵਿਊ ਤਾਂ ਸੁਣ ਲਈ ਆ, ਪਰ ਤਕੜੇ ਹੋ ਕੇ ਇੱਕ ਗਾਣਾ ਬੜਾ ਸੋਹਣਾ ਮੇਰੇ ਕੋਲ ਸ਼ਮਸ਼ਾਦ ਬੇਗਮ ਅਤੇ ਰਫੀ ਹੋਰਾਂ ਦੀ ਆਵਾਜ਼ ਦੇ ਵਿੱਚ, ਉਸ ਤੋਂ ਬਾਅਦ ਫਿਰ ਗੱਲ ਕਰਾਂਗੇ ਹੋਮ ਸਵੀਟ ਹੋਮ ਦੇ ਵਿੱਚ ਕੋਈ ਹੋਰ ਵਿਸ਼ੇ ਦੇ ਉੱਤੇ।

ਦੋਸਤੋ ਦਿਲ ਅਸੀਂ ਲੈ ਚੁੱਕੇ ਹਾਂ ਕਿਉਂਕਿ ਐਫ ਐਮ ਰੇਨਬੋ ਦੇ ਉੱਤੇ ਸੁਣ ਰਹੇ ਹੋ ਪ੍ਰੋਗਰਾਮ ਤੁਸੀਂ ਹੋਮ ਸਵੀਟ ਹੋਮ ਜਾਣਕਾਰੀ ਭਰਪੂਰ ਇਹ ਪ੍ਰੋਗਰਾਮ ਹੈ ਅਤੇ ਹੁਣ ਗੱਲ ਕਰਾਂਗੇ ਅਸੀਂ ਘਰ ਵਿੱਚ ਕੁਦਰਤੀ ਕਰੀਮ ਜਿਹੜੀ ਹੈ ਕਿਵੇਂ ਬਣਾਉਣੀ ਹੈ ਜਿਹੜੀ ਕੂਲਿੰਗ ਕਰੀਮ ਕਹਿੰਦੇ ਆ ਜਿਹਨੂੰ ਦੇਖੋ ਬਾਜ਼ਾਰ ਦੇ ਵਿੱਚੋਂ ਕਈ ਵਾਰੀ ਤੁਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਕਰੀਮਾਂ ਲਿਆਉਂਦੇ ਹਾਂ ਆਪਾਂ ਹੋ ਸਕਦਾ ਕਈ ਵਾਰੀ ਸਾਈਡ ਇਫੈਕਟ ਵੀ ਹੋ ਜਾਂਦਾ ਅਤੇ ਉਸ ਤੋਂ ਚੰਗਾ ਹੈ ਕਿ ਘਰ ਦੇ ਵਿੱਚ ਹੀ ਉਹ ਕੂਲਿੰਗ ਕਰੀਮ ਜਿਹੜੀ ਬਣਾ ਲਈ ਜਾਵੇ ਅਤੇ ਉਸ ਲਈ ਕੀ ਕਰਨਾ ਪੈਣਾ ਹੈ ਕਿ ਇੱਕ ਚਮਚ ਐਲੋਵੀਰਾ ਜੈੱਲ ਇੱਕ ਚਮਚ ਗੁਲਾਬ ਜੈੱਲ ਅਤੇ ਇੱਕ ਚਮਚ ਖੀਰੇ ਦਾ ਰਸ ਲੈ ਕੇ ਉਸ ਚਮਚ ਨਾ ਜਿੰਨਾ ਵੀ ਲਿਆ ਤੁਸੀਂ ਸਾਰਿਆਂ ਦੇ ਇੱਕ ਇੱਕ ਚਮਚ ਲੈ ਕੇ ਉਸੇ ਚਮਚ ਨਾਲ ਉਸਦੀ ਮਦਦ ਨਾਲ ਹਲਕੀ ਅਤੇ ਮੁਲਾਇਮ ਕਰੀਮ ਵਰਗਾ ਦਿਸਣ ਲੱਗੇ ਉਹਨੂੰ ਬਣਾ ਲੈਣਾ ਜਿਵੇਂ ਹੀ ਇਸਦਾ ਟੈਕਸਚਰ ਜਿਹੜਾ ਕਰੀਮੀ ਹੋ ਜਾਵੇ ਜਦੋਂ ਉਹਨੂੰ ਤੁਸੀਂ ਸਾਰਿਆਂ ਨੂੰ ਮਿਕਸ ਕਰਦੇ ਹੋ ਤਾਂ ਸਮਝ ਲਓ ਕਿ ਤੁਹਾਡੀ ਘਰੇਲੂ ਜਿਹੜੀ ਕੂਲਿੰਗ ਕਰੀਮ ਹੈ ਤਿਆਰ ਹੋ ਗਈ ਹੈ ਅਤੇ ਇਸ ਕਰੀਮ ਨੂੰ ਫਰਿੱਜ ਵਿੱਚ ਰੱਖ ਲੈਣਾ ਇਸ ਕਰੀਮ ਨੂੰ ਸਿੱਧਾ ਚਿਹਰੇ ਅਤੇ ਚਮੜੀ ਦੇ ਖੁੱਲ੍ਹੇ ਹਿੱਸੇ 'ਤੇ ਲਗਾ ਸਕਦੇ ਹਾਂ ਅਤੇ ਲਗਾਉਣ ਦੇ ਕੁਝ ਦੇਰ ਬਾਅਦ ਤਾਜ਼ੇ ਠੰਡੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਐਨ ਨਿਖਰੇ ਹੋਏ ਨਜ਼ਰ ਆਉਂਗੇ ਖਾਸ ਕਰ ਜਿਹੜੀਆਂ ਤੁਹਾਡੀਆਂ ਸਵਾਣੀਆਂ ਨੇ ਭੈਣਾਂ ਨੇ ਮਾਵਾਂ ਨੇ ਉਹਨਾਂ ਲਈ ਸਭ ਤੋਂ ਬਿਹਤਰੀਨ ਹੈ ਅਤੇ ਗਰਮੀਆਂ ਦੇ ਮੌਸਮ ਵਿੱਚ ਇਹ ਬਿਹਤਰੀਨ ਜਿਹੜੀ ਕਰੀਮ ਹੈ ਉਹ ਤੁਹਾਨੂੰ ਤੁਹਾਡੀ ਟੈਨਿੰਗ ਵੀ ਖਤਮ ਕਰੇਗੀ ਤਾਂ ਸ਼ਾਈਨ ਵੀ ਕਰੇਗਾ ਤੁਹਾਡਾ ਫੇਸ ਇਸ ਦੇ ਨਾਲ ਹੀ ਇਸ ਕਰੀਮ ਨੂੰ ਰਾਤ ਅਤੇ ਦਿਨ ਦੋਵੇਂ ਸਮੇਂ ਲਗਾ ਸਕਦੇ ਹੋ ਕਿਤੇ ਇਹ ਵੀ ਨਹੀਂ ਹੈਗਾ ਕਿ ਹਾਂ ਵੀ ਆਹ ਕਰੀਮ ਰਾਤ ਨੂੰ ਲਾਉਣੀ ਹੈ ਦਿਨ 'ਚ ਲਾਉਣੀ ਆ ਨਹੀਂ ਇਹ ਤੁਸੀਂ ਦਿਨ ਅਤੇ ਰਾਤ ਜਦੋਂ ਮਰਜ਼ੀ ਲਾ ਸਕਦੇ ਹੈ ਰਾਤ ਜਾਂ ਦਿਨ ਵਿੱਚ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਜ਼ਰੂਰ ਧੋਣਾ ਇਹ ਜ਼ਰੂਰ ਖਿਆਲ ਰੱਖਣਾ ਹੈ ਕਿ ਜਦੋਂ ਤੁਸੀਂ ਇਹ ਕਰੀਮ ਲਾਉਣੀ ਹੈ ਤਾਂ ਮੂੰਹ ਤੁਹਾਡਾ ਜਿਹੜਾ ਹੈ ਚਿਹਰਾ ਤੁਹਾਡਾ ਹੈ ਉਹ ਸਾਫ਼ ਹੋਣਾ ਚਾਹੀਦਾ ਹੈ ਅਤੇ ਚਿਹਰੇ ਉੱਤੇ ਜੰਮੀ ਹੋਈ ਧੂੜ ਮਿੱਟੀ ਅਤੇ ਜਿਹੜਾ ਕਣ ਹੈ ਉਹ ਨਾ ਹੋਣ ਜਿਸਦੇ ਕਰਕੇ ਕਿ ਇਹ ਲਾਈ ਹੋਈ ਵੀ ਨਾ ਹੋਈ ਲਾਈ ਹੋਈ ਵਰਗੀ ਹੋਵੇ ਤਾਂ ਜੋ ਜਿਹੜਾ ਪ੍ਰਦੂਸ਼ਣ ਕੁਛ ਵੀ ਤਰ੍ਹਾਂ ਦਾ ਫੇਸ ਦੇ ਉੱਤੇ ਲੱਗਾ ਹੋਇਆ ਹੈ ਜਿੱਥੇ ਤੁਸੀਂ ਕਰੀਮ ਲਾਉਣੀ ਹੈ ਉਹ ਹਟਾ ਲਿਆ ਜਾਵੇ ਅਤੇ ਉਸ ਤੋਂ ਬਾਅਦ ਇਸ ਕਰੀਮ ਨੂੰ ਲਗਾਇਆ ਜਾਵੇ ਅਤੇ ਚਿਹਰੇ ਨੂੰ ਸਾਫ਼ ਕਰਨ ਦੇ ਬਾਅਦ ਇਸ ਕਰੀਮ ਨੂੰ ਹਲਕੇ ਹੱਥਾਂ ਨਾਲ ਹੌਲੀ ਹੌਲੀ ਲਗਾ ਲੈਣਾ ਹੈ ਅਤੇ ਇਸ ਨੂੰ ਕੁਛ ਸਮੇਂ ਲਈ ਛੱਡ ਦੇਣਾ ਹੈ ਜਦੋਂ ਤੁਸੀਂ ਮਹਿਸੂਸ ਕਰੋ ਕਿ ਆਪਣਾ ਚਿਹਰਾ ਧੋ ਸਕਦੇ ਹੋ ਤਾਂ ਉਸ ਵੇਲੇ ਧੋ ਲੈਣਾ ਹੈ ਇਸ ਕਰੀਮ ਦੇ ਲਗਾਤਾਰ ਵਰਤੋਂ ਨਾਲ ਚਿਹਰੇ ਨੂੰ ਠੰਡਕ ਵੀ ਮਿਲੇਗੀ ਅਤੇ ਚਿਹਰੇ ਉੱਤੇ ਤਾਜ਼ਗੀ ਦਾ ਅਹਿਸਾਸ ਵੀ ਹੋਵੇਗਾ ਹੁਣ ਕੱਚ ਦੀ ਕੋਲੀ ਵਿੱਚ 2 ਚਮਚ ਐਲੋਵੀਰਾ ਜੈੱਲ ਜਿਹੜਾ 1 ਚਮਚ ਕੈਸਟਰ ਤੇਲ ਅਤੇ 2 ਵਿਟਾਮਿਨ ਈ ਦੇ ਕੈਪਸੂਲ ਮਿਲਾ ਲੈਣੇ ਆ ਇਹਨਾਂ ਤਿੰਨਾਂ ਚੀਜ਼ਾਂ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲੈਣਾ ਹੈ ਜਦੋਂ ਤੱਕ ਚਿੱਟੇ ਰੰਗ ਦੀ ਕਰੀਮ ਦੀ ਰੰਗਤ ਜਿਹੜੀ ਆ ਉਹ ਨਾ ਆ ਜਾਵੇ ਰਾਤ ਨੂੰ ਸੌਂਦੇ ਸਮੇਂ ਇਸ ਕਰੀਮ ਨੂੰ ਚਿਹਰੇ ਉੱਤੇ ਪੋਲੇ ਪੋਲੇ ਹੱਥਾਂ ਨਾਲ ਲਾਓ ਇਸ ਤਰ੍ਹਾਂ ਲਗਾਉਣ ਨਾਲ ਕਰੀਮ ਚਿਹਰੇ ਉੱਤੇ ਪੂਰੀ ਤਰ੍ਹਾਂ ਨਾਲ ਸੋਕ ਲਈ ਜਾਵੇਗੀ ਇਸ ਨੂੰ ਤੁਸੀਂ ਜਿਹੜਾ ਰੋਜ਼ ਲਗਾ ਸਕਦੇ ਹਾਂ ਅਤੇ ਕੁਝ ਹੀ ਦਿਨਾਂ ਵਿੱਚ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਤੁਸੀਂ ਖੁਦ ਕਹੋਗੇ ਵਾਹ ਮੈਂ ਤਾਂ ਅੱਜ ਮਾਡਲ ਤੋਂ ਘੱਟ ਨਹੀਂ ਲੱਗ ਰਹੀ ਹੁਣ ਇਸੇ ਤਰ੍ਹਾਂ ਜੇ ਨੋਟ ਕੀਤਾ ਜਾਵੇ ਕੱਚ ਦੀ ਇੱਕ ਕੋਲੀ ਦੇ ਵਿੱਚ 3 ਚਮਚ ਐਲੋਵੀਰਾ ਜੈੱਲ ਲੈ ਕੇ ਇਸ ਵਿੱਚ 1 ਚਮਚ ਖੀਰੇ ਦਾ

ਰਸ ਮਿਲਾਉਣ ਤੋਂ ਬਾਅਦ ਇੱਕ ਛੋਟਾ ਚਮਚ ਬਦਾਮ ਤੇਲ ਦਾ ਪਾ ਕੇ ਚੰਗੀ ਤਰ੍ਹਾਂ ਉਸਨੂੰ ਬਲੈਂਡ ਕਰ ਲੈਣਾ। ਇਸ ਮਿਸ਼ਰਣ ਵਿੱਚ 2 ਬੂੰਦਾਂ ਪੁਦੀਨੇ ਦਾ ਤੇਲ ਵੀ ਪਾ ਲੈਣਾ ਹੈ ਅਤੇ ਇਸ ਮਿਸ਼ਰਣ ਨਾਲ ਬਣੀ ਹੋਈ ਕਰੀਮ, ਜੋ ਤੁਸੀਂ ਇਹ ਸਾਰਾ ਮਿਸ਼ਰਣ ਤਿਆਰ ਕੀਤਾ ਹੈ, ਇਸ ਦੇ ਨਾਲ ਬਣੀ ਹੋਈ ਕਰੀਮ ਫਰਿੱਜ ਵਿੱਚ ਉਸਨੂੰ ਰੱਖ ਦੇਣਾ ਹੈ ਅਤੇ ਕਰੀਮ ਨੂੰ ਨਹਾਉਣ ਤੋਂ ਬਾਅਦ ਜਾਂ ਧੁੱਪ ਵਿੱਚ ਜਾਣ ਤੋਂ ਬਾਅਦ ਚਿਹਰੇ ਉੱਤੇ ਸਰੀਰ ਉੱਤੇ ਲਗਾ ਲਓ। ਤਾਂ ਮੈਂ ਕਹਿੰਦਾ ਮੈਂ ਤੁਹਾਨੂੰ ਟੈਨਿੰਗ ਹੁਣੀ ਨਹੀਂ ਕਿਸੇ ਵੀ ਤਰੀਕੇ। ਇੱਕ ਹੋਰ ਕਰੀਮ ਤੁਸੀਂ ਨੋਟ ਕਰ ਲਓ, ਕੱਚ ਦੇ ਕੋਲੇ ਵਿੱਚ 2 ਕੱਪ ਜਿਹੜੇ ਆ ਐਲੋਵੇਰਾ ਜੈਲ ਦੇ ਪਾ ਲੈਣੇ ਆ, 3/4 ਹਿੱਸਾ ਮਤਲਬ ਕਿ 3/4 ਕੱਪ ਨਾਰੀਅਲ ਦਾ ਤੇਲ, 2 ਚਮਚ ਸ਼ੀਆ ਬਟਰ ਅਤੇ 2 ਚਮਚ ਸ਼ਹਿਦ ਅਤੇ 10 ਬੂੰਦਾਂ ਟੀ ਟ੍ਰੀ ਆਇਲ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਫੈਂਟ ਕਰ ਲੈਣਾ ਹੈ। ਉਸ ਤੋਂ ਬਾਅਦ ਇਹ ਕਰੀਮ ਤੁਹਾਡੀ ਤਿਆਰ ਹੈ। ਜਦੋਂ ਇਹ ਕਰੀਮ ਬਣ ਜਾਵੇ ਤਾਂ ਇਸ ਨੂੰ ਸਾਫ਼ ਕੱਚ ਦੇ ਭਾਂਡੇ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਦੇਣਾ ਹੈ। ਜਦੋਂ ਵੀ ਕਿਸੇ ਅੰਗ ਉੱਤੇ ਜਲਨ ਹੋਵੇ ਤਾਂ ਇਸ ਕਰੀਮ ਦੀ ਵਰਤੋਂ ਕਰਨੀ ਹੈ। ਕੁਦਰਤੀ ਕਰੀਮ ਹਲਕੀ ਹੋਣ ਕਰਕੇ ਕੁਦਰਤੀ ਤੌਰ ਉੱਤੇ ਬਣੀ ਹੋਈ ਹੈ, ਤੁਸੀਂ ਆਪ ਬਣਾਈ ਹੈ ਤਾਂ ਆਰਾਮ ਨਾਲ ਇਹ ਸੋਖ ਲੈਂਦੀ ਹੈ। ਇਹ ਕਰੀਮ ਚਮੜੀ ਨੂੰ ਨਮੀ ਪ੍ਰਦਾਨ ਕਰਦੀ ਹੈ ਅਤੇ ਨਮੀ ਦੇ ਨਾਲ ਨਾਲ ਸੋਫਟ ਜਿਹੜਾ ਹੈ ਤੁਹਾਨੂੰ ਤੁਹਾਡੀ ਸਕਿਨ ਹੈ ਜਿਹੜੀ ਉਹਨੂੰ ਕਰ ਦਿੰਦੀ ਹੈ। ਅਤੇ ਇਹ ਕਰੀਮ ਚਮੜੀ ਨੂੰ ਨਮੀ ਪ੍ਰਦਾਨ ਦੇ ਕਰਨ ਤੋਂ ਨਾਲ ਨਾਲ ਐਲੋਵੇਰਾ ਜੈੱਲ ਗਲਸ ਤੇਲ ਸ਼ੀਆ ਬਟਰ ਆਦਿ ਇਹਦੇ ਵਿੱਚ ਮੌਜੂਦ ਹੁੰਦੇ ਨੇ। ਇਸ ਨਾਲ ਗਰਮੀ ਦੇ ਕਾਰਨ ਹੋਣ ਵਾਲੇ ਜਿਹੜਾ ਰੁੱਖਾਪਣ ਹੈ ਉਹਦੇ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਮੜੀ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ। ਅਤੇ ਮੈਂ ਕਹਿੰਦਾ ਤੁਸੀਂ ਗਸ਼ ਗਸ਼ ਕਰਦੇ ਹੋ, ਲਿਸ਼ਕਾ ਮਾਰਦਾ ਹੈ ਤੁਹਾਡਾ ਚਿਹਰਾ ਅਤੇ ਲਿਸ਼ਕਾ ਮਾਰਦਾ। ਇੱਕ ਗੀਤ ਬੜਾ ਸੋਹਣਾ ਹੈ ਮੇਰੇ ਕੋਲ, ਆਵਾਜ਼ ਹੈ ਦਿਲਰਾਜ ਕੌਰ ਦੀ ਅਤੇ ਨਾਲ ਸਾਥੀ ਵੀ ਨੇ, ਅਤੇ ਤੁਸੀਂ ਸੁਣਦੇ ਰਹਿਣਾ ਹੈ FM ਰੇਨਬੋ। ਜਾਣਕਾਰੀ ਇੰਨੀ ਤੁਸੀਂ ਨੋਟ ਕਰ ਲਈ ਹੈ, ਇਹਨੂੰ ਨੋਟ ਕਰਕੇ ਇੰਪਲੀਮੈਂਟ ਵੀ ਕਰਨਾ ਹੈ। ਕਰੀਮਾਂ ਬਣਾ ਕੇ ਵੀ ਤੁਸੀਂ ਜਿਹੜਾ ਵਰਤਣੀਆਂ ਹੈ, ਇਸ ਦੇ ਨਾਲ ਨਾਲ ਹੋਰ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਵੀ ਤੁਸੀਂ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੈ। ਅਤੇ ਇਸੇ ਜ਼ਿੰਦਗੀ ਦੇ ਹਿੱਸੇ ਵਿੱਚ ਅਗਲਾ ਜਿਹੜਾ ਹੈ ਉਹ ਗੀਤ ਆਪਣੀ ਜਗ੍ਹਾ ਬਣਾ ਰਿਹਾ ਹੈ, ਅਤੇ ਇੰਜੋਏ ਕਰੋ, ਸਟੇ ਟਿਊਨ ਰੱਖੋ FM ਰੇਨਬੋ।

ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਹੋਮ ਸਵੀਟ ਹੋਮ ਸੁਣ ਰਹੇ ਹੋ ਤੁਸੀਂ ਆਰ ਜੇ ਰਣਜੀਤ ਦੇ ਨਾਲ ਐਫ ਐਮ ਰੇਨਬੋ ਦੇ ਉੱਤੇ। ਦੋਸਤੋ, ਹੁਣ ਅਸੀਂ ਨੋਟ ਕਰਾਉਣਾ ਚਾਹਾਂਗਾ, ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ, ਇਹ ਜੋ ਮਾਹਰ ਕਹਿੰਦੇ ਨੇ ਉਹੀ ਕਹਿਣਾ ਚਾਹਾਂਗੇ ਜੋ ਮਾਹਰਾਂ ਨੇ ਜਾਣਕਾਰੀ ਦਿੱਤੀ ਹੈ, ਕਿਉਂਕਿ ਜਾਣਕਾਰੀ ਅਸੀਂ ਲੱਭ ਕੇ ਲਿਆਉਂਦੇ ਹਾਂ ਜਿਹੜੀ ਸਾਡੇ ਸਰੋਤਾਓ ਅਤੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਕੰਮ ਆਵੇ। ਕੰਮ ਦੇ ਆਉਣ ਦੇ ਨਾਲ ਨਾਲ ਜਿਹੜੀ ਜ਼ਰੂਰੀ ਜਾਣਕਾਰੀ ਆ ਉਹ ਐਫ ਐਮ ਰੈਮੋ ਦੇ ਮਾਧਿਅਮ ਰਾਹੀਂ ਵੀ ਇਸ ਪ੍ਰੋਗਰਾਮ ਦੇ ਰਾਹੀਂ ਦਿੱਤੀ ਜਾਂਦੀ ਹੈ। ਆਪਾਂ ਦੇਖਦੇ ਹਾਂ ਅਕਸਰ ਗਲਤੀਆਂ ਜੋ ਅਕਸਰ ਮਰੀਜ਼ ਕਰਦੇ ਹਾਂ, ਹੈ ਨਾ, ਦੇਖਦੇ ਹਾਂ ਕਿ ਕਈ ਵਾਰੀ ਚਲੋ ਕੋਈ ਗੱਲ ਨਹੀਂ, ਨਹੀਂ ਜਾਣਕਾਰੀ ਪੂਰੀ ਨਹੀਂ ਦੇਣੀ। ਕਈ ਵਾਰੀ ਆਪਣੇ ਦੇ ਵੀ ਲਾ ਕੇ ਦੇਖੋ, ਹੋ ਸਕਦਾ ਕਿ ਤੁਹਾਨੂੰ ਤੁਸੀਂ ਕਿਸੇ ਰੋਗ ਨੂੰ ਡਾਕਟਰ ਨੂੰ ਦੱਸਣ ਵੇਲੇ ਸੰਗਦੇ ਹੋ। ਮੈਂ ਅਕਸਰ ਦੇਖਿਆ ਹੈ ਜਦੋਂ ਕਈ ਵਾਰੀ ਖੁਦ ਵੀ ਅਸੀਂ ਬਿਮਾਰ ਪੈਂਦੇ ਹਾਂ ਕਿ ਕਈ ਵਾਰੀ ਤੁਹਾਨੂੰ ਦੱਸਣਾ ਹੀ ਨਹੀਂ ਹੁੰਦਾ ਕਿ ਹੋ ਕੀ ਰਿਹਾ। ਕਈ ਵਾਰੀ ਜ਼ਿਆਦਾ ਬਿਮਾਰੀਆਂ ਹੋ ਜਾਂਦੀਆਂ, ਹੈ ਨਾ, ਕਈ ਵਾਰੀ ਤੁਹਾਡਾ ਪੇਟ ਵੀ ਖਰਾਬ ਹੈ, ਤੁਹਾਨੂੰ ਬੁਖਾਰ ਵੀ ਚੜਿਆ ਹੈ ਜਾਂ ਕਿਵੇਂ ਹੈ, ਪਰ ਤੁਸੀਂ ਇੱਕ ਬਿਮਾਰੀ ਦੱਸਦੇ ਹੋ, ਡਾਕਟਰ ਨੂੰ ਖੋਲ੍ਹ ਕੇ ਦੱਸੋ ਆਹ ਸਿਮਟਮਸ ਹੁੰਦੇ ਆ, ਉਸ ਤੋਂ ਬਾਅਦ ਉਹ ਤੁਹਾਨੂੰ ਉੱਦਾਂ ਦੀ ਹੀ ਦਵਾਈ ਦੇਗਾ। ਜੇਕਰ ਤੁਸੀਂ ਕਹੋਗੇ ਹਾਂ ਵੀ ਇਕੱਲਾ ਮੇਰਾ ਪੇਟ ਖਰਾਬ ਆ ਉਹਦੇ ਕਰਕੇ ਹੀ ਮੈਂ ਬਿਮਾਰ ਹੈ, ਤਾਂ ਉਹਦੇ ਨਾਲ ਵੀ ਡਾਕਟਰ ਨਹੀਂ ਸਮਝ ਪਾਏਗਾ ਕਿ ਪੇਟ ਖਰਾਬ ਦੇ ਨਾਲ ਨਾਲ ਬੁਖਾਰ ਵੀ ਚੜਿਆ ਹੋਇਆ, ਸਿਰ ਦਰਦ ਵੀ ਆ। ਅਤੇ ਜੇਕਰ ਤੁਸੀਂ ਖੁੱਲ੍ਹ ਕੇ ਦੱਸੋਗੇ ਇਸ ਗੱਲ ਨੂੰ, ਤਾਂ ਡਾਕਟਰ ਜਿਹੜਾ ਹੈ ਉਹ ਤੁਹਾਡੀ ਜਿਹੜੀ ਨਬਜ਼ ਹੈ ਅਸਲ 'ਚ ਪਛਾਣ ਸਕੇਗਾ ਕਿ ਤੁਹਾਨੂੰ ਕਿਸ ਟਾਈਪ ਦੀ ਜਿਹੜੀ ਹੈ ਮੈਡੀਸਨ ਦੇਣੀ ਹੈ ਜਾਂ ਕਿਹੋ ਜਿਹਾ ਇਲਾਜ ਚਾਹੀਦਾ ਹੈ। ਮਰੀਜ਼ ਜਦੋਂ ਡਾਕਟਰ ਕੋਲ ਜਾਣ ਤਾਂ ਉਹਨਾਂ ਨੂੰ ਡਾਕਟਰ ਨਾਲ ਖੁੱਲ੍ਹ ਕੇ ਆਪਣੇ ਰੋਗ ਦੀ ਚਰਚਾ ਕਰਨੀ ਚਾਹੀਦੀ ਹੈ। ਜਿਵੇਂ ਮਾਹਰ ਕਹਿੰਦੇ ਨੇ ਕਿ ਉਸ ਤੋਂ ਕੁਝ ਵੀ ਲਗਾਉਣਾ ਨਹੀਂ ਚਾਹੀਦਾ ਹੈ, ਡਾਕਟਰ ਨੂੰ ਹਰ ਇੱਕ ਜਾਣਕਾਰੀ ਜਿਹੜੀ ਹੈ ਦੇਣੀ ਚਾਹੀਦੀ ਹੈ ਆਪਣੇ ਰੋਗ ਸੰਬੰਧੀ। ਸਹੀ ਮਰਜ਼ ਦੀ ਪਛਾਣ ਕਰਕੇ ਡਾਕਟਰ ਉਸਦਾ ਇਲਾਜ ਤਾਂ ਹੀ ਕਰ ਸਕਦਾ ਹੈ ਜੇਕਰ ਤੁਸੀਂ ਉਹਨਾਂ ਨੂੰ ਸਹੀ ਜਾਣਕਾਰੀ ਦੱਸੋਗੇ। ਜ਼ਿਆਦਾਤਰ ਰੋਗੀ ਇਸ ਬਾਰੇ ਸਭ ਜਾਣਦੇ ਹਨ, ਪਰ ਫਿਰ ਵੀ ਅਕਸਰ ਉਹ ਕੁਝ ਨਾ ਕੁਝ ਗਲਤੀਆਂ

ਕਰਦੇ ਨੇ ਤੇ ਧਿਆਨ ਦੇਣ ਜੋ ਗੱਲਾਂ ਇਹ ਨਹੀਂ ਆ ਕਿ ਉਸ ਨੂੰ ਦੁਹਰਾਇਆ ਨਾ ਜਾਵੇ। ਜੇਕਰ ਚਲੋ ਅੱਜ ਤੱਕ ਜੋ ਹੋ ਗਿਆ ਹੋ ਗਿਆ, ਪਰ ਹੁਣ ਜਿਹੜੀ ਜਾਣਕਾਰੀ ਆ ਮਹਾਰਾਣੀ ਦਿੱਤੀ ਹੈ ਉਹ ਆਰਜੇ ਰਣਜੀਤ ਤੁਹਾਨੂੰ ਦੱਸ ਰਿਹਾ, ਉਸਦਾ ਸੰਜੀਦਗੀ ਨਾਲ ਜਿਹੜਾ ਧਿਆਨ ਰੱਖਦੇ ਹੋਏ ਆਪਣੀ ਜ਼ਿੰਦਗੀ ਵਿੱਚ ਉਸ ਨੂੰ ਇੰਪਲੀਮੈਂਟ ਕਰਨਾ ਹੈ। ਕਿਸੇ ਵੀ ਬਿਮਾਰੀ ਬਾਰੇ ਡਾਕਟਰ ਤੋਂ ਸਲਾਹ ਲੈਣ ਜਾਂਦੇ ਹੋ ਤਾਂ ਆਪਣੇ ਸਾਰੇ ਰਿਕਾਰਡ ਲੈ ਕੇ ਨਹੀਂ ਜਾਂਦੇ, ਇਹ ਵੀ ਸਾਡੀ ਕਮੀ ਹੈ। ਅਕਸਰ ਅਸੀਂ ਕਹਿੰਦੇ ਹਾਂ ਹੋ ਸਕਦਾ ਹੈ ਕਈ ਵਾਰੀ ਤੁਹਾਡੀ ਕੋਈ ਮੇਜਰ ਮੈਡੀਸਨ ਚੱਲਦੀ ਹੋਵੇ ਪਰ ਤੁਹਾਨੂੰ ਵਿੱਚ ਕੋਈ ਨੋਰਮਲ ਬੁਖਾਰ ਚੜ ਗਿਆ ਜਾਂ ਕੋਈ ਹੋਰ ਨੋਰਮਲ ਹੋ ਗਿਆ ਇਸ਼ੂ, ਪਰ ਤੁਸੀਂ ਕੀ ਕਰਦੇ ਹਾਂ ਕਿ ਸਿਰਫ ਉਹਦੀ ਮੈਡੀਸਨ ਲੈਣ ਚੱਲਦੇ ਹਾਂ ਪਰ ਡਾਕਟਰ ਨੂੰ ਇਹ ਨਹੀਂ ਦੱਸਦੇ ਕਿ ਮੇਰੀ ਆਹ ਵੀ ਮੈਡੀਸਨ ਆਲਰੇਡੀ ਚੱਲ ਰਹੀ ਹੈ। ਉਸ ਦੌਰਾਨ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਤੁਹਾਡੇ ਜਿਹੜਾ ਗਲਤ ਸਾਈਡ ਇਫੈਕਟ ਹੋ ਸਕਦਾ ਹੈ, ਰਿਐਕਸ਼ਨ ਕਰ ਸਕਦੀ ਹੈ ਮੈਡੀਸਨ, ਤਾਂ ਹੋ ਸਕਦਾ ਹੈ ਡੋਜ਼ ਵੀ ਡਬਲ ਹੋ ਜਾਏ। ਪਰ ਜਦੋਂ ਤੁਸੀਂ ਇਹੋ ਜਿਹੀ ਸਾਰੀ ਰਿਪੋਰਟ ਲੈ ਕੇ ਡਾਕਟਰ ਦੇ ਕੋਲ ਜਾਓਗੇ, ਆਲਰੇਡੀ ਆਹ ਮੈਡੀਸਨ ਮੈਂ ਖਾ ਰਿਹਾ, ਆਹ ਮੈਂ ਸਾਲਟ ਖਾ ਰਿਹਾ, ਉਸ ਦੇ ਨਾਲ ਕੀ ਹੋ ਗਿਆ, ਡਾਕਟਰ ਅਗਰ ਤੁਹਾਨੂੰ ਉਹ ਸਾਲਟ ਉੱਦਾਂ ਦਾ ਦੇਣਾ ਵੀ ਚਾਹੁੰਦਾ ਹੋਵੇਗਾ, ਉਹ ਕਹੇਗਾ ਕਿ ਆਲਰੇਡੀ ਚੱਲ ਰਿਹਾ ਹੈ, ਉਹ ਨਹੀਂ ਦੇਣਾ, ਉਸਦੇ ਵੀ ਧਿਆਨ ਵਿੱਚ ਆਏਗਾ। ਇਸ ਦੇ ਨਾਲ ਹੀ ਦਵਾਈ ਜੋ ਡਾਕਟਰ ਨੇ ਲਿਖੀ ਹੈ ਉਸਨੂੰ ਪਾਣੀ ਨਾਲ ਲੈਣਾ ਹੈ ਜਾਂ ਦੁੱਧ ਨਾਲ ਖਾਲੀ ਪੇਟ ਜਾਂ ਖਾਣੇ ਤੋਂ ਬਾਅਦ ਇਸ ਦੀ ਗੱਲ ਦਾ ਵੀ ਧਿਆਨ ਜ਼ਰੂਰ ਰੱਖਣਾ ਹੈ, ਕਿਉਂਕਿ ਕਈ ਮੈਡੀਸਨ ਜਿਹੜੀਆਂ ਆਪਾਂ ਗਰਮ ਪਾਣੀ ਨਾਲ ਲੈਣੀਆਂ ਹੁੰਦੀਆਂ ਹੈ, ਕਈ ਤਾਜ਼ੇ ਪਾਣੀ ਨਾਲ ਲੈਣੀਆਂ ਹੁੰਦੀਆਂ, ਕਈ ਖਾਣੇ ਦੇ ਪਹਿਲਾਂ ਲੈਣੀਆਂ ਹੁੰਦੀਆਂ, ਕਈ ਖਾਣੇ ਤੋਂ ਬਾਅਦ ਲੈਣੀਆਂ ਹੁੰਦੀਆਂ, ਇਹ ਡਾਕਟਰ ਨੇ ਹੀ ਦੱਸਣਾ ਹੁੰਦਾ ਹੈ। ਕਦੇ ਕਦੇ ਮਰੀਜ਼ ਕਈ ਡਾਕਟਰਾਂ ਤੋਂ ਸਲਾਹ ਲੈਂਦੇ ਨੇ ਅਤੇ ਪੂਰੀ ਦਵਾਈ ਕਿਸੇ ਦੀ ਵੀ ਸ਼ੁਰੂ ਨਹੀਂ ਕਰਦੇ, ਸਗੋਂ ਮਿਕਸ ਸ਼ੁਰੂ ਕਰ ਦਿੰਦੇ ਨੇ ਅਤੇ ਇਸ ਬਾਰੇ ਡਾਕਟਰ ਨੂੰ ਕੁਝ ਵੀ ਨਹੀਂ ਦੱਸਦੇ। ਮਨ ਮਰਜ਼ੀ ਜਿਹੜੀ ਅਸੀਂ ਕਰਦੇ ਹਾਂ ਨਾ, ਮਹਾਰਾਣੀ ਵੀ ਇਸੇ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਜਾਣਕਾਰੀ ਸਾਂਝੀ ਕੀਤੀ ਆ, ਜੋ ਜਾਣਕਾਰੀ ਹੁਣ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਿ ਜ਼ਿਆਦਾਤਰ ਜਿਹੜੇ ਲੋਕ ਹੈ ਉਹ ਇੱਕ ਪਰਿਵਾਰਕ ਡਾਕਟਰ ਨਹੀਂ ਬਣਾਉਂਦੇ, ਜਿਹੜਾ ਬਣਾਉਣਾ ਜ਼ਰੂਰੀ ਹੈ। ਸਗੋਂ ਅਸੀਂ ਦੇਖਦੇ ਹਾਂ ਵੱਖ ਵੱਖ ਮਾਹਰਾਂ ਕੋਲ ਭੱਜ ਜਾਂਦੇ ਆ, ਡਾਕਟਰਸ ਚੇਂਜ ਕਰਦੇ ਰਹਿੰਦੇ ਆ, ਪਰ ਇੱਕ ਫੈਮਿਲੀ ਡਾਕਟਰ ਹੋਣਾ ਜ਼ਰੂਰੀ ਆ, ਕਿਉਂਕਿ ਉਹਨਾਂ ਨੂੰ ਤੁਹਾਡੀ ਫੈਮਿਲੀ ਦੀ ਹਿਸਟਰੀ ਵੀ ਪਤਾ ਹੁੰਦੀ ਹੈ, ਤੁਹਾਡੇ ਜੋ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਉਹਦੀ ਵੀ ਹਿਸਟਰੀ ਹੋਏਗੀ। ਈਵਨ ਦੈਨ ਕਿ ਤੁਹਾਨੂੰ ਜੇਕਰ ਕੋਈ ਵਾਰ ਵਾਰ ਬੁਖਾਰ ਚੜ੍ਹਦਾ ਹੈ ਜਾਂ ਪੇਟ ਖਰਾਬ ਹੁੰਦਾ ਹੈ ਜਾਂ ਕਿ ਇਹਦੇ ਬਾਰੇ ਜਦੋਂ ਵੀ ਤੁਸੀਂ ਫੋਨ 'ਤੇ ਵੀ ਗੱਲ ਕਰੋਗੇ ਉਸ ਡਾਕਟਰ ਨਾਲ, ਤਾਂ ਉਹ ਤੁਹਾਨੂੰ ਉਸੇ ਵੇਲੇ ਸਮਝ ਜਾਏਗਾ ਕਿ ਹਾਂ ਵੀ ਤੇਰੀ ਤਾਂ ਆਹ ਪ੍ਰੋਬਲਮ ਸੀ, ਹੈ ਨਾ। ਪਰ ਉਹਦੇ ਲਈ ਕੀ ਹੈ ਕਿ ਸਾਨੂੰ ਫੈਮਿਲੀ ਡਾਕਟਰ ਰੱਖਣਾ ਵੀ ਜ਼ਰੂਰੀ ਹੈ। ਅਤੇ ਜੇਕਰ ਕੋਈ ਪਰਿਵਾਰਕ ਡਾਕਟਰ ਹੋਵੇ ਤਾਂ ਉਹ ਸਹੀ ਰਾਏ ਦੇ ਸਕਦਾ ਹੈ ਅਤੇ ਕਿਸ ਮਾਹਰ ਕੋਲ ਜਾ ਕੇ ਉਸ ਰੋਗ ਦਾ ਇਲਾਜ ਕਰਵਾ ਸਕਦਾ ਹੈ। ਹੁਣ ਅਕਸਰ ਆਪਾਂ ਖਾਣ ਪੀਣ ਦੇ ਜਿਹੜੇ ਪਰਹੇਜ਼ ਵੱਲ ਧਿਆਨ ਨਹੀਂ ਦਿੰਦੇ ਆ, ਅਕਸਰ ਡਾਕਟਰ ਜਿਹੜੇ ਆ ਖਾਸ ਕਰ ਜਿਹੜੇ ਡਾਕਟਰ ਇਹੀ ਕਹਿੰਦੇ ਆ ਕਿ ਖਾਣ ਪੀਣ ਵਿੱਚ ਕਿਸ ਚੀਜ਼ ਦਾ ਪਰਹੇਜ਼ ਕਰਨਾ ਹੈ, ਪਰ ਅਸੀਂ ਨਹੀਂ ਦਿੰਦੇ ਹਾਂ, ਦਵਾਈ ਵੀ ਲਈ ਜਾਂਦੇ ਹਾਂ ਉਸ ਚੀਜ਼ ਦਾ ਪਰਹੇਜ਼ ਨਹੀਂ ਕਰਦੇ, ਫਿਰ ਕਹਿੰਦੇ ਕਿ ਅਸੀਂ ਠੀਕ ਨਹੀਂ ਹੋ ਰਹੇ, ਉਸਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਜ਼ਿਆਦਾਤਰ ਮਰੀਜ਼ ਜਿਹੜੇ ਆ ਪੂਰੇ ਇਲਾਜ ਉੱਤੇ ਕਿੰਨਾ ਖਰਚ ਹੁੰਦਾ ਪਹਿਲਾਂ ਪੁੱਛਦੇ ਨੇ, ਇਹ ਵੀ ਪੁੱਛਣ ਲੱਗ ਪੈਂਦੇ ਆ, ਬਾਅਦ ਵਿੱਚ ਕਈ ਵਾਰ ਪੈਸੇ ਪੂਰੇ ਨਾ ਹੋਣ 'ਤੇ ਵਿਚਾਲੇ ਹੀ ਇਲਾਜ ਛੱਡ ਦਿੰਦੇ ਆ, ਇਹ ਵੀ ਇੱਕ ਹਾਰਮਫੁੱਲ ਹੈ, ਕਿਉਂਕਿ ਤੁਸੀਂ ਜਿਹੜਾ ਇਲਾਜ ਚੱਲਣਾ ਹੈ ਅਤੇ ਚੱਲਣਾ ਹੀ ਹੈ। ਹੋ ਸਕਦਾ ਚਲੋ ਠੀਕ ਹੈ ਤੁਸੀਂ ਇੱਕ ਡਾਕਟਰ ਤੋਂ ਜਾਓ, ਉਹਦਾ ਤੁਹਾਨੂੰ ਹੋ ਸਕਦਾ ਕੋਸਟਲੀ ਪੈਂਦਾ ਹੋਵੇ, ਤੁਹਾਨੂੰ ਲੱਗਦਾ ਹੋਵੇ ਤੁਸੀਂ ਦੂਜੇ 'ਤੇ ਜਾਓ, ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਕਿ ਹੋ ਸਕਦਾ ਪਹਿਲੇ ਨੇ ਬੇਸ਼ੱਕ ਤੁਹਾਨੂੰ ਕੋਸਟਲੀ ਪੈ ਰਿਹਾ ਪਰ ਡਿਟੇਲਸ ਜ਼ਿਆਦਾ ਦਿੱਤੀਆਂ ਹੋਣ, ਤੁਹਾਨੂੰ ਜ਼ਿਆਦਾ ਜਿਹੜੇ ਟੈਸਟਾਂ ਤੋਂ ਬਾਅਦ ਰਿਪੋਰਟਾਂ ਆਈਆਂ ਨੇ ਉਹਦੇ ਵਿੱਚ ਕੁਛ ਜ਼ਿਆਦਾ ਸਿੰਪਟਮਸ ਆਏ ਨੇ, ਉਸ ਨੂੰ ਦੇਖ ਕੇ ਸ਼ਾਇਦ ਉਹ ਟ੍ਰੀਟਮੈਂਟ ਸ਼ੁਰੂ ਕਰਨਾ ਚਾਹੁੰਦੇ ਹੋਣ। ਕਈ ਵਾਰੀ ਅਸੀਂ ਇਸ ਗੱਲ ਤੋਂ ਵੀ ਜਿਹੜਾ ਹੈ ਉਸਨੂੰ ਅੱਖੋਂ ਪਰੋਖੇ ਕਰ ਲੈਂਦੇ ਹਾਂ। ਹੁਣ ਮਰੀਜ਼ ਜਿਹੜੇ ਆ ਉਹ ਕਿਹਨਾਂ ਗੱਲਾਂ ਦਾ ਧਿਆਨ ਰੱਖਣ ਡਾਕਟਰ ਕੋਲ ਜਾਣ ਤੋਂ ਪਹਿਲਾਂ, ਬਿਮਾਰੀ ਵਿੱਚ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਇੱਕ ਪੇਪਰ ਉੱਤੇ ਲਿਖ ਲੈਣ ਤਾਂ ਜੋ ਉਸ ਬਾਰੇ ਉਹ ਡਾਕਟਰ ਤੋਂ ਸਾਰੀ ਜਾਣਕਾਰੀ ਲੈ ਸਕਣ, ਇਹ ਜ਼ਰੂਰੀ ਹੈ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਡਾਕਟਰ ਨਾਲ ਗੱਲ ਕਰ ਲਏ, ਡਾਕਟਰ ਸਾਨੂੰ ਬਹੁਤ ਕੁਝ ਦੱਸਦਾ ਹੈ, ਅਸੀਂ ਭੁੱਲ ਜਾਂਦੇ ਹਾਂ, ਇਸ ਲਈ ਚੰਗਾ ਇਹ ਹੈ ਕਿ ਆਪ ਵੀ ਲਿਖ ਲਓ ਅਤੇ ਜੋ ਡਾਕਟਰ ਨੇ ਦੱਸਿਆ ਹੈ ਉਹ ਵੀ ਉੱਥੇ ਲਿਖ ਲਿਆ ਜਾਵੇ। ਜੇਕਰ ਪਹਿਲਾਂ ਤੋਂ ਇਲਾਜ ਚੱਲ ਰਿਹਾ ਹੋਵੇ ਤਾਂ ਫਾਇਦਾ ਜ਼ਿਆਦਾ ਨਾ ਹੋਵੇ ਤਾਂ ਆਪਣੇ ਨਾਲ ਪੁਰਾਣੇ ਰਿਕਾਰਡ ਦੀਆਂ ਜਿਹੜੀਆਂ ਦਵਾਈਆਂ ਦੀ ਸੂਚੀ ਹੈ ਉਹ ਜ਼ਰੂਰ ਲੈ ਕੇ ਜਾਣੀ ਚਾਹੀਦੀ ਹੈ, ਤਾਂ ਜੋ ਜਿਹੜੇ ਡਾਕਟਰ ਨੂੰ ਪਤਾ ਹੋਵੇ ਕਿ ਤੁਸੀਂ ਹੁਣ ਤੱਕ ਕੀ ਟੈਸਟ ਕਰਵਾਏ ਨੇ ਅਤੇ ਕੀ ਇਲਾਜ ਹੁਣ ਤੱਕ ਹੋਇਆ ਹੈ। ਅਤੇ ਪਰਿਵਾਰਕ ਡਾਕਟਰ ਤੋਂ ਪਹਿਲਾਂ ਸਲਾਹ ਲੈ ਕੇ ਹੀ ਕਿਸੇ ਮਾਹਰ ਡਾਕਟਰ ਕੋਲ ਇਸ ਬਿਮਾਰੀ ਦਾ ਇਲਾਜ ਕਰਾਉਣਾ ਚਾਹੀਦਾ ਹੈ। ਅਤੇ ਜਿਹਨਾਂ ਦਵਾਈਆਂ ਨਾਲ ਤੁਹਾਨੂੰ ਐਲਰਜੀ ਹੈ, ਲੱਗਦਾ ਹੈ ਕਿ ਐਲਰਜੀ ਹੁੰਦੀ ਹੈ, ਉਹਨਾਂ ਬਾਰੇ ਵੀ ਡਾਕਟਰ ਨੂੰ ਜ਼ਰੂਰ ਦੱਸਣਾ। ਹੋ ਸਕਦਾ ਹੈ ਕਿ ਡਾਕਟਰ ਤੁਹਾਨੂੰ ਉਹ ਦਵਾਈ ਪਾ ਦੇਵੇ ਵਿੱਚ ਅਤੇ ਤੁਸੀਂ ਇਹ ਉਸਦਾ ਧਿਆਨ ਨਾ ਦੇਵੋ। ਕਈ ਵਾਰੀ ਹੁੰਦਾ ਹੈ, ਹੋ ਸਕਦਾ ਸਾਲਟ ਤੁਹਾਨੂੰ ਸੈੱਟ ਨਹੀਂ ਬੈਠਦਾ, ਪਰ ਕਈ ਵਾਰੀ ਫੈਮਿਲੀ ਡਾਕਟਰ ਤੁਹਾਨੂੰ ਉਹ ਸਾਲਟ ਦੱਸ ਦਿੰਦਾ ਕਿ ਭਾਈ ਇਸ ਤੋਂ ਤੁਹਾਨੂੰ ਜਿਹੜੀ ਆ ਉਹ ਐਲਰਜੀ ਹੋਈ ਹੈ, ਇਸੇ ਤੋਂ ਤੁਹਾਨੂੰ ਜਿਹੜੀ ਆ ਰਿਐਕਸ਼ਨ ਕੀਤੀ ਹੈ ਚੀਜ਼, ਅਤੇ ਇਸ ਨੂੰ ਤੁਸੀਂ ਨਹੀਂ ਲੈਣਾ। ਅਤੇ ਜੇਕਰ ਤੁਹਾਡੇ ਪਰਿਵਾਰ ਵਿੱਚ ਉਹੀ ਬਿਮਾਰੀ ਹੋਰ ਕਿਸੇ ਮੈਂਬਰ ਨੂੰ ਹੈ ਤਾਂ ਡਾਕਟਰ ਨੂੰ ਜ਼ਰੂਰ ਦੱਸਣਾ ਹੈ, ਇਹ ਵੀ ਗੱਲ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਜਿਹੜੀ ਖਾਸ ਕਰ ਸ਼ੂਗਰ ਹੈ ਜਿਹੜੀ ਉਹ ਜਨੈਟਿਕ ਵੀ ਹੁੰਦੀ ਹੈ, ਡਾਕਟਰ ਪੁੱਛਦੇ ਆ ਕਿ ਫੈਮਿਲੀ ਵਿੱਚ ਸ਼ੂਗਰ ਕਿਉਂ ਸੀਗੀ, ਤੁਸੀਂ ਫਿਰ ਦੱਸਦੇ ਹੋ ਹਾਂ ਜੀ ਮੇਰੇ ਦਾਦਾ ਜੀ ਨੂੰ ਸੀ, ਦਾਦੀ ਨੂੰ ਸੀਗੀ, ਜਾਂ ਮੇਰੇ ਮੰਮੀ ਪਾਪਾ ਨੂੰ ਹੈ, ਜਾਂ ਇਕੱਲਾ ਮੈਂ ਹੀ ਹਾਂ ਜਾਂ ਮੈਨੂੰ ਹੀ ਹਾਂ, ਹੈ ਨਾ। ਹੋ ਸਕਦਾ ਕਿ ਪਹਿਲੇ ਵੀ ਹੋਵੋ, ਪਰ

ਇਹ ਜੈਨੇਟਿਕ ਤੌਰ ਤੇ ਵੀ ਹੋ ਜਾਂਦੀ ਹੈ ਸ਼ੂਗਰ, ਇਸ ਬਾਰੇ ਜੇ ਡਾਕਟਰ ਪੁੱਛਦਾ ਤਾਂ ਖੁੱਲ੍ਹ ਕੇ ਦੱਸੋ, ਇਸ ਵਿੱਚ ਕੋਈ ਸੰਗ ਸ਼ਰਮ ਨਹੀਂ ਹੈਗੀ ਆ। ਅਤੇ ਦਵਾਈ ਜੇਕਰ ਜ਼ਿਆਦਾ ਮਹਿੰਗੀ ਹੋਵੇ ਤਾਂ ਡਾਕਟਰ ਤੋਂ ਸਸਤੀ ਅਤੇ ਜਿਹੜੀ ਹੈ ਜੈਨਰਿਕ ਦਵਾਈ ਲਿਖਵਾ ਸਕਦੇ ਹਾਂ। ਅਤੇ ਡਾਕਟਰਾਂ ਤੋਂ ਟੈਸਟਾਂ ਦੀ ਪੂਰੀ ਜਾਣਕਾਰੀ ਲੈਣੀ ਵੀ ਚਾਹੀਦੀ ਹੈ। ਤੁਹਾਨੂੰ ਜਿਹੜਾ ਬਿਮਾਰੀ ਠੀਕ ਹੋਣ ਦੇ ਕਈ ਮੌਕੇ ਹਨ, ਲਗਭਗ ਇਸ ਨੂੰ ਵੀ ਸਮਾਂ ਕਿੰਨਾ ਲੱਗੇਗਾ, ਕੁੱਲ ਕਿੰਨਾ ਖਰਚ ਹੋਵੇਗਾ, ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਹੈ ਜਾਂ ਘਰ 'ਚ ਇਲਾਜ ਦੇ, ਇਹ ਵੀ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ, ਖੁੱਲ੍ਹ ਕੇ ਜਾਣਕਾਰੀ ਲੈਣੀ ਚਾਹੀਦੀ ਹੈ। ਕਈ ਵਾਰੀ ਹੁੰਦਾ ਹੈ ਕਿ ਤੁਸੀਂ ਜ਼ਿਆਦਾ ਲੋੜ ਨਹੀਂ ਹੁੰਦੀ ਹੈ, ਘਰ 'ਚ ਹੀ ਠੀਕ ਹੋ ਜਾਣਾ ਹੁੰਦਾ ਮੈਡੀਸਨ ਖਾ ਕੇ, ਬੇਸ਼ੱਕ ਥੋੜ੍ਹਾ ਕੋਰਸ ਲੰਮਾ ਚੱਲਣਾ ਹੈ। ਕਈ ਵਾਰੀ ਹੁੰਦਾ ਹੈ ਕਿ ਤੁਹਾਨੂੰ ਹੋਸਪਿਟਲ ਹੀ ਜਾਣਾ ਜ਼ਰੂਰੀ ਹੈ। ਅਸੀਂ ਦੇਖਦੇ ਹਾਂ, ਚਲੋ ਕੋਈ ਨਹੀਂ ਕਿ 2-4 ਅਤੇ 5 ਦਿਨ ਲਈ ਜਾਣ ਦੀ ਨਹੀਂ ਲੋੜ, ਘਰ ਹੀ ਰਹਿ ਲਈਏ, ਉੱਥੇ ਹੀ ਆਪਾਂ ਦਵਾਈ ਖਾ ਲਈਏ ਉੱਥੇ। ਪਰ ਨਹੀਂ, ਕਈ ਵਾਰੀ ਤੁਸੀਂ ਹੁੰਦੇ ਨੋਰਮਲ ਹੋ, ਪਰ ਡਾਕਟਰ ਉਹ ਚੀਜ਼ ਜੱਜ ਕਰ ਲੈਂਦਾ। ਜੇਕਰ ਨੋਰਮਲ ਕੰਡੀਸ਼ਨ ਵੀ ਹੈ ਤਾਂ ਇਹਦੇ ਵਿੱਚ ਕੋਈ ਇੱਦਾਂ ਦੀ ਕੰਡੀਸ਼ਨ ਹੋ ਸਕਦੀ ਹੈ ਜਿਸ ਵਿੱਚ ਲੱਗਦਾ ਕਿ ਐਮਰਜੈਂਸੀ ਕੰਡੀਸ਼ਨ ਹੋ ਜਾਵੇ, ਇਸ ਤੋਂ ਪਹਿਲਾਂ ਕਿ ਉਹ ਸਿਚੁਏਸ਼ਨ ਆਵੇ, ਉਸ ਤੋਂ ਪਹਿਲਾਂ ਹੀ ਤੁਸੀਂ ਹੋਸਪਿਟਲ ਜਾਓ ਜਾਂ ਉੱਥੇ ਐਡਮਿਟ ਹੋ ਜਾਂ ਟ੍ਰੀਟਮੈਂਟ ਕਰਾਓ। ਉੱਥੇ ਹੋ ਸਕਦਾ 2-4-5 ਦਿਨਾਂ ਬਾਅਦ ਤੁਸੀਂ ਠੀਕ ਹੋ ਕੇ ਘਰ ਆ ਜਾਓ। ਇਸ ਲਈ ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ, ਲਾਈਟ ਨਹੀਂ ਲੈਣਾ ਜਦੋਂ ਕਿਤੇ ਸਿਮਟਮਸ ਆਉਂਦੇ ਆ, ਅਤੇ ਉਸਦਾ ਧਿਆਨ ਜ਼ਰੂਰ ਰਹਿਣਾ। ਅਤੇ ਟੈਸਟ ਜੇਕਰ ਬਾਹਰ ਤੋਂ ਕਰਵਾਉਣੇ ਹਨ ਤਾਂ ਉਹਨਾਂ ਲੈਬ ਅਤੇ ਐਕਸਰੇ ਕਰਵਾਉਣ ਵਾਲੀਆਂ ਥਾਵਾਂ ਦੀ ਵੀ ਜਾਣਕਾਰੀ ਲੈ ਲਓ ਜਿਨ੍ਹਾਂ ਦੇ ਨਤੀਜੇ ਠੀਕ ਹੋਣ ਅਤੇ ਪੈਸੇ ਵੀ ਘੱਟ ਲੱਗਦੇ ਆ। ਕਈ ਵਾਰੀ ਤੁਸੀਂ ਕਹਿੰਦੇ ਆ ਕਿ ਹਾਂ ਵੀ ਉੱਥੇ ਟੈਸਟ ਬੜੇ ਮਹਿੰਗੇ ਆ, ਕਿਸੇ ਹੋਰ ਲੈਬ ਦਾ ਦੱਸਿਆ ਜਾਵੇ ਜਾਂ ਹੋਰ ਪਤਾ ਕਰ ਵੀ ਸਕਦੇ ਹੋ ਤੁਸੀਂ ਆਪ ਵੀ, ਡਾਕਟਰ ਵੀ ਦੱਸ ਦਿੰਦੇ ਆ, ਖਾਸ ਕਰ ਤੁਹਾਡੇ ਫੈਮਿਲੀ ਡਾਕਟਰ ਤੁਹਾਨੂੰ ਸਹੀ ਗਾਈਡ ਕਰਨਗੇ। ਅਤੇ ਇਹ ਹੋਈ ਜੀ ਜਾਣਕਾਰੀ, ਇਹ ਕਿ ਗਲਤੀਆਂ ਜਿਹੜੀਆਂ ਅਕਸਰ ਆਪਾਂ ਕਰਦੇ ਹਾਂ ਬੀਂਗ ਆ ਮਰੀਜ਼ ਜਾਂ ਘਰ ਸਾਡੇ ਕੋਈ ਮਰੀਜ਼ ਹੈ, ਉਹਦੇ ਨਾਲ ਵੀ ਹੋ ਜਾਂਦੀਆਂ ਅਤੇ ਅਸੀਂ ਇਗਨੋਰ ਕਰਦੇ ਹਾਂ। ਪਰ ਮੈਂ ਜਿਹੜਾ ਇਹ ਗੀਤ ਇਗਨੋਰ ਕਰਨਾ, ਜਿਹੜਾ ਗੀਤ ਚਲਾਉਣਾ ਜਿਹੜਾ, ਉਹ ਨਹੀਂ ਇਗਨੋਰ ਕਰਾਂਗਾ, ਕਿਉਂਕਿ ਘੜੀ ਦੀਆਂ ਸੂਈਆਂ ਇਸ ਟਾਈਮ ਕਹਿ ਰਹੀਆਂ ਕਿ 12:56:58 ਹੋ ਚੁੱਕੇ ਆ ਮੇਰੇ ਉੱਤੇ, ਜਾਣੀ ਕਿ FM ਦੀ ਘੜੀ ਦੇ ਉੱਤੇ। ਅਤੇ ਪ੍ਰੋਗਰਾਮ ਜਿਹੜਾ ਹੈ ਉੱਥੇ ਵਾਇੰਡ ਅਪ ਕਰਨ ਦਾ ਜਿਹੜਾ ਸਮਾਂ ਵੀ ਹੋ ਚੁੱਕਾ ਹੈ। ਅੱਗੇ ਪ੍ਰੋਗਰਾਮ ਆਉਣਾ ਹੈ ਮਿਡ ਡੇ ਮੈਲੋਡੀ, ਮੈਲੋਡੀਅਸ ਗੀਤਾਂ ਦਾ ਉਹ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਸੋਹਣੇ ਸੋਹਣੇ ਗੀਤ ਸੁਣੇਗੇ, ਅਤੇ ਅੱਜ ਤੁਹਾਨੂੰ RD ਵਰਮਨ ਹੋਰਾਂ ਦੇ ਗੀਤ ਜ਼ਰੂਰ ਸੁਣਾਵਾਂਗੇ। ਅਤੇ ਇਸ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਇੱਕ ਅਖੀਰ ਗੱਲ ਆ, ਜਿਹੜਾ ਗਾਣਾ ਹੈ ਉਹ ਤੁਸੀਂ ਜ਼ਰੂਰ ਸੁਣਨਾ।

ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਮਿਡਡੇ ਮੈਲੋਡੀਜ਼।

ਦੋਸਤੋ, ਤੁਸੀਂ ਸੁਣ ਰਹੇ ਹੋ FM ਰੇਨਬੋ ਅਤੇ ਮੈਂ ਹਾਂ ਤੁਹਾਡਾ ਆਪਣਾ ਦੋਸਤ RJ ਰਣਜੀਤ। ਦੁਪਹਿਰ ਦੀ ਇਸ ਸੁਹਾਣੀ ਘੜੀ ਵਿੱਚ ਸਵਾਗਤ ਹੈ ਤੁਹਾਡਾ ਮਿਡ ਡੇ ਮੈਲੋਡੀਜ਼ ਵਿੱਚ। ਅੱਜ ਦਾ ਇਹ ਸਫ਼ਰ ਸਮਰਪਿਤ ਹੈ ਹਿੰਦੀ ਫਿਲਮ ਸੰਗੀਤ ਦੇ ਜਾਦੂਗਰ ਰਾਹੁਲ ਦੇਵ ਬਰਮਨ ਜਾਣੀ RD ਬਰਮਨ ਨੂੰ, ਜਿਨ੍ਹਾਂ ਦੀਆਂ ਧੁਨਾਂ ਅੱਜ ਵੀ ਦਿਲਾਂ ਵਿੱਚ ਵਸਦੀਆਂ ਨੇ। ਕਿਸ਼ੋਰ ਕੁਮਾਰ ਦਾ ਜਾਦੂ, ਆਸ਼ਾ ਭੋਸਲੇ ਦੀਆਂ ਅਦਾਵਾਂ ਅਤੇ ਪੰਚਮ ਦਾ ਜਾਣੀ RD ਬਰਮਨ ਦਾ ਸੰਗੀਤ, ਇਹ ਮੇਲ ਹਰ ਗੀਤ ਨੂੰ ਅਮਰ ਬਣਾ ਦਿੰਦਾ ਹੈ। ਤਾਂ ਚਲੋ, ਯਾਦਾਂ ਦੇ ਇਸ ਸਫ਼ਰ ਦੀ ਸ਼ੁਰੂਆਤ ਤਾਂ ਉਹ ਮੇਰੇ ਦਿਲ ਕੇ ਚੈਨ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਸੁਣ ਕੇ ਤੁਸੀਂ ਕੀਤੀ ਹੈ, ਅਤੇ ਹੁਣ ਤੁਸੀਂ ਸੁਣੋਗੇ ਫਿਲਮ ਕਾਰਵਾਂ ਤੋਂ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ। ਫਿਲਮ ਦੇ ਵਿੱਚ ਜੋ ਅਦਾਕਾਰੀ ਕੀਤੀ ਹੈ ਉਹ ਹੈਲਨ ਅਤੇ ਜਤਿੰਦਰਾ ਦੀ। RD ਬਰਮਨ ਦਾ ਮਿਊਜ਼ਿਕ ਹੈ, ਅਤੇ ਸੁਣੋ ਇਸ ਸੋਹਣੇ ਗੀਤ ਨੂੰ।

ਦੋਸਤੋ, ਆਰ ਟੀ ਬਰਮਨ ਜਾਣੀ ਰਾਹੁਲ ਦੇਵ ਬਰਮਨ ਦਾ ਜਨਮ ਅੱਜ ਦੇ ਦਿਨ 27 ਜੂਨ 1939 ਨੂੰ ਕਲਕੱਤਾ, ਜੋ ਪਹਿਲਾ ਨਾਮ ਸੀ ਹੁਣ ਕੋਲਕਾਤਾ ਹੈ, ਬੰਗਾਲ ਵਿੱਚ ਹੋਇਆ ਸੀ। ਐਜ਼ ਅ ਮਿਊਜ਼ਿਕ ਡਾਇਰੈਕਟਰ ਉਹਨਾਂ ਨੇ ਇੰਨੇ ਨਗਮੇ, ਅਜਿਹੇ ਨਗਮੇ ਦਿੱਤੇ ਨੇ ਜੋ ਅੱਜ ਵੀ ਅਮਰ ਨੇ। ਮਿਊਜ਼ਿਕ ਡਾਇਰੈਕਟਰ ਦੇ ਨਾਲ ਨਾਲ ਉਹ ਇੱਕ ਸਿੰਗਰ ਵੀ ਸੀ, ਐਕਟਰ ਵੀ ਸਨ, ਅਤੇ ਮਿਊਜ਼ਿਕ ਅਰੇਂਜਰ, ਮਿਊਜ਼ਿਕ ਪ੍ਰੋਡਿਊਸਰ ਅਤੇ ਮਿਊਜ਼ੀਸ਼ੀਅਨ ਦਾ ਰੋਲ ਉਹਨਾਂ ਨੇ ਬਾਖੂਬ ਨਿਭਾਇਆ। ਹੁਣ ਤੁਸੀਂ ਸੁਣੋਗੇ ਕਟੀ ਪਤੰਗ ਫਿਲਮ ਤੋਂ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇੱਕ ਸੋਹਣਾ ਗੀਤ, ਸ਼ਾਮ ਡਲੀ ਤੋ ਤੇਰੀ ਯਾਦੋਂ ਕਾ ਮੌਸਮ ਆਇਆ, ਦਿਲ ਨੇ ਫਿਰ ਤੇਰਾ ਹੀ ਅਫਸਾਨਾ ਦੁਹਰਾਇਆ।

ਦੋਸਤੋ ਪ੍ਰੋਗਰਾਮ ਮੈਲੋਡੀਅਸ ਗੀਤਾਂ ਦਾ ਪ੍ਰੋਗਰਾਮ ਮਿਡਡੇ ਮੈਲੋਡੀਜ਼ ਅੱਜ ਕੱਲ੍ਹ ਕਰ ਰਹੇ ਹਾਂ ਆਰ ਟੀ ਬਰਮਨ ਜਾਣੀ ਪੰਚਮ ਦਾ ਦੀ। ਪੰਚਮ ਦਾ ਨੇ ਵਿੰਗਾ ਕੰਪੋਜ਼ਰ ਮਿਊਜ਼ਿਕ ਕੰਪੋਜ਼ਰ ਉਹਨਾਂ ਨੇ ਹਿੰਦੀ ਫਿਲਮ ਇੰਡਸਟਰੀ ਵਿੱਚ ਹੀ ਜ਼ਿਆਦਾ ਐਕਟਿਵ ਰਹਿਣਾ ਪਸੰਦ ਕੀਤਾ। ਉਹਨਾਂ ਨੇ ਕਈ ਵੋਕਲਸ ਇਹੋ ਜਿਹੀਆਂ ਵੋਕਲਸ ਨੂੰ ਕੰਪੋਜੀਸ਼ਨਸ ਦਿੱਤੀਆਂ ਅਜਿਹੀਆਂ ਕੰਪੋਜੀਸ਼ਨਸ ਦਿੱਤੀਆਂ ਜਿਨ੍ਹਾਂ ਵਿੱਚੋਂ ਇੱਕ ਤੁਸੀਂ ਹੁਣੀ ਜੇ ਸ਼ਾਮ ਮਸਤਾਨੀ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਕੇ ਹਟੇ। ਹੁਣ ਤੁਸੀਂ ਸੁਣੋਗੇ ਗੀਤ ਅਮਰ ਪ੍ਰੇਮ ਮੂਵੀ ਤੋਂ, ਜਿਸ ਨੂੰ ਗਾਇਆ ਹੈ ਕਿਸ਼ੋਰ ਕੁਮਾਰ ਨੇ। ਫਿਲਮ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਸੁਪਰ ਸਟਾਰ ਰਾਜੇਸ਼ ਖੰਨਾ ਅਤੇ ਸ਼ਰਮੀਲਾ ਟੈਗੋਰ ਸਨ। ਦਿਲ ਚਲਤਾ ਰਹਾ ਮਗਰ ਦੂਆ ਨਾ ਹੁਆ, ਇਸ਼ਕ ਐਸਾ ਥਾ ਕਿ ਬਿਆਨ ਨਾ ਹੁਆ।

ਉਸ ਤੋਂ ਬਾਅਦ ਉਹਨਾਂ ਨੂੰ ਅਜਿਹੇ ਮੌਕੇ ਮਿਲੇ ਜਿਸ ਨਾਲ ਉਹਨਾਂ ਨੇ ਮਿਊਜ਼ਿਕ ਜਗਤ ਵਿੱਚ, ਫਿਲਮ ਇੰਡਸਟਰੀ 'ਚ ਆਪਣੀ ਇੱਕ ਖਾਸ ਪਹਿਚਾਣ ਬਣਾਈ। ਮਿਊਜ਼ੀਕਲ ਮਿਸਟਰੀ ਤੀਸਰੀ ਮੰਜ਼ਿਲ ਵਿੱਚ ਫਿਲਮ ਜੋ 1966 ਵਿੱਚ ਆਈ ਸੀ, ਸ਼ੰਮੀ ਕਪੂਰ, ਆਸ਼ਾ ਪਾਰਕ ਜਿਨ੍ਹਾਂ ਨੇ ਐਜ਼ ਆ ਲੀਡ ਰੋਲ ਉਹਦੇ ਵਿੱਚ ਕੀਤਾ ਸੀ, ਉਸਨੇ ਆਰ ਡੀ ਵਰਮਾ ਨੂੰ ਇੱਕ ਅਲੱਗ ਤੌਰ ਉੱਤੇ ਇੱਕ ਨਾਮੀ ਮਿਊਜ਼ੀਕਲ ਡਾਇਰੈਕਟਰ ਦੇ ਵਜੋਂ ਪਹਿਚਾਣ ਦੇ ਦਿੱਤੀ।

ਪ੍ਰੋਗਰਾਮ ਵਿੱਚ ਹੁਣ ਤੁਸੀਂ ਗੀਤ ਸੁਣੋਗੇ ਪਰਿਚੇ ਮੂਵੀ ਤੋਂ, ਜਿਸ ਨੂੰ ਗਾਇਆ ਹੈ ਕਿਸ਼ੋਰ ਕੁਮਾਰ ਨੇ। ਸਫ਼ਰ ਲੰਬਾ ਸਹੀ ਮਗਰ ਹੌਸਲਾ ਸਾਥ ਹੈ, ਮੰਜ਼ਿਲ ਮਿਲੇ ਨਾ ਮਿਲੇ ਰਾਸਤਾ ਸਾਥ ਹੈ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਮੈਲੋਡੀਜ਼ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਪੰਚਮ ਦਾ ਦੇ ਮਿਊਜ਼ੀਕਲ ਨਗਮਿਆਂ ਦੀ। ਪੰਚਮ ਦਾ ਦੇ ਮਿਊਜ਼ਿਕ ਵਿੱਚ ਤਿਆਰ ਹੋਏ ਅਜਿਹੇ ਗੀਤ ਜੋ ਹਮੇਸ਼ਾ ਅਮਰ ਰਹਿਣਗੇ। ਇੱਕ ਅਜਿਹਾ ਗੀਤ ਜੋ ਮਿਊਜ਼ੀਕਲ ਕਾਮੇਡੀ ਵਜੋਂ ਬਹੁਤ ਜ਼ਿਆਦਾ ਮਕਬੂਲ ਹੋਇਆ। ਇਹ ਮਿਊਜ਼ੀਕਲ ਕਾਮੇਡੀ ਪੜੋਸਨ, ਜੋ 1968 ਮੂਵੀ ਵਿੱਚ ਆਈ ਸੀ, ਉਸ ਵਿੱਚ ਗਾਇਆ ਹੋਇਆ ਇੱਕ ਚਤੁਰਨਾਰ ਜਿਸਨੂੰ ਮਿਊਜ਼ਿਕ ਆਰ ਡੀ ਪਰਮੰਦਾ ਦਿੱਤਾ ਹੈ। ਮੇਰੇ ਸਾਹਮਣੇ ਵਾਲੀ ਖਿੜਕੀ ਮੇ ਮੇਰੇ ਬੋਲੇ ਬਲਮ, ਕਹਿਣਾ ਹੈ ਕਹਿਣਾ ਹੈ, ਅਜਿਹੇ ਗੀਤ ਉਸ ਫਿਲਮ ਦੇ ਜਿਨ੍ਹਾਂ ਨੇ ਪੰਚਮ ਦਾ ਨੂੰ ਇੱਕ ਅਲੱਗ, ਇੱਕ ਵੱਖ ਤੌਰ 'ਤੇ ਸਾਰਿਆਂ ਤੋਂ ਵੱਖ ਕਰਨ ਵਾਲਾ ਮਿਊਜ਼ੀਕਲ ਡਾਇਰੈਕਟਰ ਵਜੋਂ ਪਹਿਚਾਣ ਦਿੱਤੀ। ਪ੍ਰੋਗਰਾਮ ਵਿੱਚ ਹੁਣ ਤੁਸੀਂ ਗੀਤ ਸੁਣੋਗੇ ਆਂਧੀ ਮੂਵੀ ਤੋਂ। ਗੀਤ ਨੂੰ ਗਾਇਆ ਹੈ ਲਤਾ ਮੰਗੇਸ਼ਕਰ ਅਤੇ ਕੇ ਕੇ ਜਾਣੀ ਕਿਸ਼ੋਰ ਕੁਮਾਰ ਨੇ। ਜ਼ਿੰਦਗੀ ਕੇ ਮੋੜ ਵੀ ਅਜੀਬ ਹੋਤੇ ਹੈ, ਕੁਛ ਮਿਲਤੇ ਹੈ ਕੁਛ ਜੁਦਾ ਹੋਤੇ ਹੈ।

ਦੋਸਤੋ, ਐਜ਼ ਆ ਇੰਸਟਰੂਮੈਂਟਲ ਰੋਲ ਜੋ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ, ਐਜ਼ ਆ ਪਲੇਬੈਕ ਵੋਇਸ ਵਜੋਂ ਰਾਜੇਸ਼ ਖੰਨਾ ਨੂੰ ਮਿਲਿਆ, ਉਸ ਨਾਲ ਰਾਜੇਸ਼ ਖੰਨਾ ਨੂੰ ਸੁਪਰਸਟਾਰ ਬਣਾਉਣ ਵਿੱਚ ਸਭ ਤੋਂ ਵੱਡਾ ਅਹਿਮ ਰੋਲ ਆਰ ਡੀ ਬਰਮਨ ਦਾ ਸੀ। ਉਹਨਾਂ ਦੀਆਂ ਫਿਲਮਾਂ ਦੇ ਵਿੱਚ ਦਿੱਤਾ ਹੋਇਆ ਪੰਚਮ ਦਾਦਾ ਮਿਊਜ਼ਿਕ, ਜਿਸ ਨੇ ਰਾਜੇਸ਼ ਖੰਨਾ ਅਤੇ ਕਿਸ਼ੋਰ ਕੁਮਾਰ ਨੂੰ ਤਾਂ ਸੁਪਰਸਟਾਰ ਬਣਾਇਆ ਹੀ ਹੈ, ਉਸ ਦੇ ਨਾਲ ਹੀ ਫਿਲਮਾਂ ਵੀ ਬਲੋਕਬਸਟਰ ਸਕਸੈਸ ਹਾਸਲ ਕਰਦੀਆਂ ਰਹੀਆਂ। ਪਿਆਰ ਦੀਵਾਨਾ ਹੋਤਾ ਹੈ ਜੇ ਜੋ ਮੁਹੱਬਤ ਹੈ ਜਿਸ ਗਲੀ ਮੇਂ ਤੇਰਾ ਘਰ ਹੋ, ਅਜਿਹੇ ਸੌਂਗ ਜਿਨ੍ਹਾਂ ਨੇ ਬੋਕਸ ਆਫਿਸ ਉੱਤੇ ਖੂਬ ਸ਼ੋਹਰਤ ਪ੍ਰਾਪਤ ਕੀਤੀ। ਪ੍ਰੋਗਰਾਮ ਵਿੱਚ ਹੁਣ ਤੁਸੀਂ ਗੀਤ ਸੁਣੋਗੇ ਕੁਦਰਤ ਮੂਵੀ ਤੋਂ। ਰਾਜੇਸ਼ ਖੰਨਾ ਅਤੇ ਹੇਮਾ ਮਾਲਨੀ ਉੱਤੇ ਫਿਲਮਾਇਆ ਗਿਆ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ, ਮੁਹੱਬਤ ਕਾ ਹਿਸਾਬ ਕੌਣ ਰੱਖਤਾ ਹੈ, ਮੁਹੱਬਤ ਕਾ ਹਿਸਾਬ ਕੌਣ ਰੱਖਤਾ ਹੈ, ਦਿਲ ਜਬ ਲਗੇ ਤੋ ਬਸ ਬੇਹਿਸਾਬ ਲਗਤਾ ਹੈ।

0: नहीं।
1: FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ, ਬਸ ਕੁਝ ਪਲਾਂ ਬਾਅਦ।
2: ਦਿੱਲੀ ਕੇਂਦਰ ਤੋਂ
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਨੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸਦੇ MSME ਸੈਕਟਰ ਦੇ ਯੋਗਦਾਨ ਵਿੱਚ ਹੈ ਅਤੇ ਭਾਰਤ ਦੇ ਕਿਦੰਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਨੇ। ਉਹ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਸ਼੍ਰੀ ਮੋਦੀ ਪਹਿਲਾਂ 2015 ਵਿੱਚ ਸੈਸ਼ਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਫੌਜ ਦੇ 2 ਜਹਾਜ਼ਾਂ ਸਮੇਤ ਭਾਰਤੀ ਰੱਖਿਆ ਬਲ ਦੀ ਇੱਕ ਟੁਕੜੀ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਏਗੀ। ਦੌਰੇ ਦੌਰਾਨ ਸ਼੍ਰੀ ਮੋਦੀ ਸੈਸ਼ਲਸ ਦੇ ਰਾਸ਼ਟਰਪਤੀ ਡਾਕਟਰ ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨਗੇ। ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਏਗੀ। ਪ੍ਰਧਾਨ ਮੰਤਰੀ ਸੈਸ਼ਲਸ ਦੀ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਨਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕਰਨਗੇ। ਭਾਰਤ ਸੈਸ਼ਲਸ ਸਬੰਧ ਇਤਿਹਾਸਕ, ਸੱਭਿਆਚਾਰਕ ਅਤੇ ਲੋਕਾਂ ਦਰਮਿਆਨ ਸੰਪਰਕ 'ਤੇ ਆਧਾਰਿਤ ਨੇ। ਇੱਕ ਮੁੱਖ ਸਮੁੰਦਰੀ ਭਾਈਵਾਲ ਵਜੋਂ ਸੈਸ਼ਲਸ ਖੇਤਰੀ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਲਈ ਭਾਰਤ ਦੇ ਮਹਾਂਸਾਗਰ ਦ੍ਰਿਸ਼ਟੀਕੋਣ ਵਿੱਚ ਇੱਕ ਮੁੱਖ ਭਾਈਵਾਲ ਹੈ। ਇਹ ਵਿਕਾਸਸ਼ੀਲ ਦੇਸ਼ਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਅਤੇ ਸਾਰੇ ਖੇਤਰਾਂ 'ਚ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਉਹਨਾਂ ਦੀ ਸਾਂਝੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਦੌਰਾਨ ਸੈਸ਼ਲਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੈਸ਼ਲਸ ਦੌਰੇ ਤੋਂ ਪਹਿਲਾਂ ਵਿਦੇਸ਼ ਮੰਤਰੀ ਬੈਰੀ ਫੋਰੇ ਨੇ ਕਿਹਾ ਹੈ ਕਿ ਮੌਜੂਦਾ ਵਿਸ਼ਵ ਵਿਵਸਥਾ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਵੱਡੀ ਆਬਾਦੀ, ਵੱਧ ਰਹੇ ਵਿਸ਼ਵ ਪ੍ਰਭਾਵ, ਸ਼ਾਂਤੀ ਸਥਾਪਨਾ, ਸਮੁੰਦਰੀ ਸੁਰੱਖਿਆ ਅਤੇ ਬਹੁਪੱਖੀ ਕੂਟਨੀਤੀ ਵਿੱਚ ਯੋਗਦਾਨ ਕਾਰਨ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਦਾ ਹੱਕਦਾਰ ਹੈ। ਭਾਰਤ ਸੈਸ਼ਲਸ ਨੇ ਸਬੰਧਾਂ ਨੂੰ ਮਜ਼ਬੂਤ ਅਤੇ ਇਤਿਹਾਸਕ ਦੱਸਦਿਆਂ ਸ਼੍ਰੀ ਬੈਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ ਸਥਿਤ ਮਹਾਤਮਾ ਮੰਦਰ ਤੋਂ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਇਹ ਸੇਵਾ ਸ਼ੁਰੂ ਵਿੱਚ ਰਾਜ ਦੇ 14 ਵੱਡੇ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ,
4: ਭਾਰਤ ਟੈਕਸੀ ਬਣਨੇ ਕਾ ਸਭਸੇ ਪਹਿਲਾ ਕਾਰਨ ਹੈ ਕਿ ਹਮਾਰੇ ਸਾਥੀਓ ਕਾ ਔਰ ਹਮਾਰੇ ਗ੍ਰਾਹਕੋ ਕਾ ਕਿਸੀ ਕਾ ਵੀ ਸ਼ੋਸ਼ਣ ਨਾ ਹੋ, ਇਹ ਸਭਸੇ ਪਹਿਲਾ ਕਾਰਨ। ਦੂਸਰਾ, ਸਾਰਥੀ ਕਾ ਸਨਮਾਨ ਹੋ, ਉਹ ਐਪ ਪਰ ਰਜਿਸਟ੍ਰੇਸ਼ਨ ਕੇ ਲਿਏ ਮੋਹਤਾਜ ਨਹੀਂ ਹੈ। ਆਜ ਮੈਂ ਗਰਵ ਸੇ ਕਹਿਤਾ ਹੂੰ, ਭਾਰਤ ਟੈਕਸੀ ਕੇ ਸਾਥ ਜੁੜੇ ਹੋਏ 7 ਲੱਖ ਸਾਥੀ ਭਾਰਤ ਟੈਕਸੀ ਕੇ ਮਾਲਿਕ ਹੈ, ਸ਼ੇਅਰ ਹੋਲਡਰ।
3: ਸਹਿਕਾਰ ਟੈਕਸੀ ਕੋਆਪਰੇਟਿਵ ਲਿਮਿਟਡ ਵੱਲੋਂ ਅਮੂਲ, ਇਫਕੋ ਅਤੇ ਨਾਬਾਰਡ ਸਮੇਤ 8 ਪ੍ਰਮੁੱਖ ਸਹਿਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵਿਕਸਿਤ ਕੀਤੀ ਗਈ ਭਾਰਤ ਟੈਕਸੀ ਡਰਾਈਵਰਾਂ ਨੂੰ ਸਿੱਧੇ ਤੌਰ 'ਤੇ ਵੱਧ ਤੋਂ ਵੱਧ ਵਿੱਤੀ ਲਾਭ ਪਹੁੰਚਾਉਣ ਲਈ 0 ਕਮਿਸ਼ਨ ਮਾਡਲ 'ਤੇ ਕੰਮ ਕਰਦੀ ਹੈ। ਸ਼੍ਰੀ ਸ਼ਾਹ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕਰਨ ਅਤੇ ਸਮੀਖਿਆ ਮੀਟਿੰਗਾਂ ਕਰਨ ਲਈ ਗੁਜਰਾਤ ਦੇ 3 ਦਿਨਾਂ ਦੌਰੇ 'ਤੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ ਅਤੇ ਵਿਸ਼ਵ ਪੱਧਰ 'ਤੇ ਇਸ ਦੀ ਭੂਮਿਕਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਵਾਈਟ ਹਾਊਸ ਵਿਖੇ ਇੱਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਸ਼੍ਰੀ ਰੂਬੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਭਾਰਤ ਨੂੰ ਅਮਰੀਕਾ ਦਾ ਸਭ ਤੋਂ ਨਜ਼ਦੀਕੀ ਰਣਨੀਤਿਕ ਭਾਈਵਾਲ ਮੰਨਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਨੇੜਲੇ ਸਬੰਧ ਦੋਹਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰ ਰਹੇ ਨੇ। ਸ਼੍ਰੀ ਰੂਬੀਓ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ, ਸਪਲਾਈ ਲੜੀ, ਮਹੱਤਵਪੂਰਨ ਖਣਿਜ ਊਰਜਾ, ਸੁਰੱਖਿਆ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਵਰਗੇ ਖੇਤਰਾਂ ਵਿੱਚ ਸਹਿਯੋਗ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ

ਵਿੱਕੀ ਭਾਈਚਾਰੇ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਕਿਸੇ ਵੀ ਅਰਥ ਵਿਵਸਥਾ ਦੀ ਤਾਕਤ ਉਸ ਦੇ ਸੂਖਮ ਛੋਟੇ ਅਤੇ ਦਰਮਿਆਨੇ ਉੱਦਮਾਂ MSME ਸੈਕਟਰ ਦੇ ਯੋਗਦਾਨ ਵਿੱਚ ਹੈ। ਅੱਜ ਨਵੀਂ ਦਿੱਲੀ ਵਿੱਚ MSME ਦਿਵਸ 2026 ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਵਿੱਚ MSME ਸੈਕਟਰ ਪਹਿਲੀ ਪੀੜ੍ਹੀ ਦੇ ਉੱਦਮੀਆਂ ਦੀ ਹਿੰਮਤ ਅਤੇ ਉੱਦਮੀ ਭਾਵਨਾ ਨੂੰ ਦਰਸਾਉਂਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੈਕਟਰ ਦੇਸ਼ ਦੀ ਕੁੱਲ ਬਰਾਮਦ ਦਾ ਲਗਭਗ 50% ਯੋਗਦਾਨ ਪਾਉਂਦਾ ਹੈ। ਉਹਨਾਂ ਨੇ ਉੱਦਮੀਆਂ ਨੂੰ ਉਤਪਾਦਕਤਾ, ਉਤਪਾਦਨ ਅਤੇ ਮਿਆਰ ਨੂੰ ਹੋਰ ਵਧਾਉਣ ਲਈ ਆਧੁਨਿਕ ਤਕਨਾਲੋਜੀ ਅਪਣਾਉਣ ਦੀ ਵੀ ਅਪੀਲ ਕੀਤੀ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਸਰਹੱਦ ਪਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਕਬਜ਼ੇ ਵਿੱਚੋਂ 10 ਆਧੁਨਿਕ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਦੂਜੀ ਅਜਿਹੀ ਬਰਾਮਦਗੀ ਹੈ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਰਹਿ ਰਹੇ ਇੱਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗਨਸ, ਨਸ਼ੀਲੇ ਪਦਾਰਥ ਅਤੇ ਵੱਡੀ ਮਾਤਰਾ ਵਿੱਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਉਹ ਅਪਰਾਧਿਕ ਅੰਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਕਾਊਂਟਰ ਇੰਟੈਲੀਜੈਂਸ ਕਸ਼ਮੀਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ UAPA ਤਹਿਤ ਜਾਂਚ ਦੇ ਹਿੱਸੇ ਵਜੋਂ ਵਾਦੀ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 4 ਜ਼ਿਲ੍ਹਿਆਂ ਸ੍ਰੀਨਗਰ, ਗਾਂਦਰਬਲ, ਕੁਪਵਾੜਾ ਅਤੇ ਅਨੰਤਨਾਗ ਵਿੱਚ 5 ਥਾਵਾਂ 'ਤੇ ਤਲਾਸ਼ੀ ਲਈ ਗਈ। ਇਹ ਛਾਪੇਮਾਰੀ 2023 ਵਿੱਚ ਕਾਊਂਟਰ ਇੰਟੈਲੀਜੈਂਸ ਕਸ਼ਮੀਰ ਪੁਲਿਸ ਸਟੇਸ਼ਨ ਦੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਵਿੱਚ ਦਰਜ ਇੱਕ ਮਾਮਲੇ ਦੀ ਜਾਂਚ ਨਾਲ ਜੁੜੀ ਹੈ। ਪ੍ਰਸਿੱਧ ਤਮਿਲ ਫਿਲਮ ਅਦਾਕਾਰ ਅਤੇ ਨਿਰਦੇਸ਼ਕ ਕੇ ਭਾਗਯਰਾਜ ਦਾ ਅੱਜ ਸਵੇਰੇ ਚੇਨਈ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 73 ਸਾਲਾਂ ਦੇ ਸਨ। ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਹਨਾਂ ਨੇ ਪ੍ਰਸਿੱਧ ਹਿੰਦੀ ਫਿਲਮ ਆਖਰੀ ਰਾਸਤਾ ਸਮੇਤ 25 ਤੋਂ ਵੱਧ ਫਿਲਮਾਂ ਦਾ ਨਿਰਦੇਸ਼ਨ ਕੀਤਾ ਅਤੇ ਕਰੀਬ 75 ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਲ ਕੇ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਪ੍ਰਸਾਰਿਤ ਕਰੇਗਾ। ਕੋਲਕਾਤਾ ਵਿੱਚ ਤਾਰਤਲਾ 'ਚ ਇਮਾਰਤ ਢਹਿਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਨੇ। ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਦੇ ਫੁਲਰਟਨ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਸਾਬਕਾ ਵਿਸ਼ਵ ਨੰਬਰ 1 ਕਿਦੰਬੀ ਸ੍ਰੀਕਾਂਤ ਨੇ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿੱਚ ਚੀਨੀ ਤਾਈਪੇ ਦੇ ਲਿਓ ਜੂ ਫੂ ਨੂੰ 21-9, 12-21, 21-8 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਰੌਣਕ ਚੌਹਾਨ ਵੀ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿੱਚ ਇਸਰਾਇਲ ਦੇ ਮੀਸ਼ਾ ਜ਼ਿਬਰਮਨ ਨੂੰ 23-21-11 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਿਆ। ਉੱਧਰ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿੱਚ ਭਾਰਤ ਦੀ ਦੇਵਿਕਾ ਨੇ ਜਾਪਾਨ ਦੀ 3 ਦਰਜਾ ਪ੍ਰਾਪਤ ਰੀਕੋ ਗੁੰਜੀ ਨੂੰ 22-21-19 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਮਿਸਰ ਨੇ ਪਹਿਲੀ ਵਾਰ ਨਾਕਆਊਟ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਗਰੁੱਪ ਜੀ ਦੇ ਆਪਣੇ ਆਖਰੀ ਮੈਚ ਵਿੱਚ ਮਿਸਰ ਨੇ ਈਰਾਨ ਨਾਲ 1-1 ਨਾਲ ਡਰਾ ਖੇਡਿਆ। ਗਰੁੱਪ ਜੀ ਦੇ ਇੱਕ ਹੋਰ ਮੈਚ ਵਿੱਚ ਬੈਲਜੀਅਮ ਨੇ ਨਿਊਜ਼ੀਲੈਂਡ ਨੂੰ 5-1 ਨਾਲ ਹਰਾ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਸ਼ਲਸ ਦੇ ਰਾਸ਼ਟਰੀ ਦਿਵਸ 'ਤੇ 50 ਸਾਲਾ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਅੱਜ ਤੋਂ ਸੋਮਵਾਰ ਤੱਕ ਸੈਸ਼ਲਸ ਦੇ ਦੌਰੇ 'ਤੇ ਨੇ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ 14 ਸ਼ਹਿਰਾਂ ਵਿੱਚ ਭਾਰਤ ਦੀ ਪਹਿਲੀ ਸਹਿਕਾਰਤਾ ਆਧਾਰਿਤ ਟੈਕਸੀ ਸੇਵਾ ਭਾਰਤ ਟੈਕਸੀ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੇ ਸ਼ਾਨਦਾਰ ਆਰਥਿਕ ਤਰੱਕੀ ਕੀਤੀ ਹੈ ਅਤੇ ਭਾਰਤ ਦੇ ਕਿਦੰਬੀ ਸ੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚ ਗਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਐਫ ਐਮ ਐਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ। ਐਫ ਐਮ ਐਂਡ 102.7 ਮੈਗਾਹਰਟਜ਼ 'ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਮਿਡ ਡੇ ਮੈਲੋਡੀ, ਇਸ ਪ੍ਰੋਗਰਾਮ ਦਾ ਬਾਕੀ ਰਹਿੰਦਾ ਹਿੱਸਾ।

ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਆਰਡੀ ਬਰਮਨ ਦੀ। ਘੜੀ ਦੀਆਂ ਸੂਈਆਂ ਕਹਿ ਰਹੀਆਂ ਨੇ ਕਿ 1:55 ਅਤੇ 25 ਸੈਕਿੰਡ ਹੋ ਗਏ ਨੇ। ਆਰਡੀ ਬਰਮਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਹਰੇ ਰਾਮਾ ਹਰੇ ਕ੍ਰਿਸ਼ਨਾ, ਕਾਰਮਾ ਮੇਲਾ, ਅਮਰ ਪ੍ਰੇਮ, ਮੇਰੇ ਜੀਵਨ ਸਾਥੀ, ਆਪਣਾ ਦੇਸ਼, ਜਵਾਨੀ ਦੀਵਾਨੀ, ਰਾਮਪੁਰ ਕਾ ਲਕਸ਼ਮਣ, ਪਰਿਚੇ, ਸੀਤਾ ਔਰ ਗੀਤਾ, ਦੋ ਚੋਰ, ਸਮਾਤੀ ਅਨਾਮਿਕਾ, ਆ ਗਲੇ ਲੱਗ ਜਾ, ਜਾਦੂ ਕੀ ਬਾਰਾਤ, ਨਮਕ ਹਰਾਮ ਜਿਹੀਆਂ ਕਈ ਫਿਲਮਾਂ ਦੇ ਵਿੱਚ, ਸੁਪਰ ਡੁਪਰ ਫਿਲਮਾਂ ਦੇ ਵਿੱਚ ਮਿਊਜ਼ਿਕ ਦਿੱਤਾ। ਆਰ ਡੀ ਬਰਮਨ ਦੇ ਜੋ ਸਫ਼ਰ ਹੈ, ਜ਼ਿੰਦਗੀ ਦਾ ਸਫ਼ਰ ਹੈ, ਉਹ 4 ਜਨਵਰੀ 1994 ਨੂੰ ਖਤਮ ਹੋ ਗਿਆ। ਉਹ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਮਿਊਜ਼ਿਕ ਵਿੱਚ ਤਿਆਰ ਹੋਏ ਗੀਤ ਅੱਜ ਵੀ ਅਮਰ ਹੈ ਅਤੇ ਹਮੇਸ਼ਾ ਅਮਰ ਰਹਿਣਗੇ। ਅੱਜ ਦੇ ਇਸ ਪ੍ਰੋਗਰਾਮ ਦੇ ਆਖਰੀ ਗੀਤ ਰਾਹੀਂ ਅਸੀਂ ਆਰ ਡੀ ਬਰਮਨ ਨੂੰ ਅੱਜ ਵੀ ਯਾਦ ਕਰ ਰਹੇ ਹਾਂ ਉਹਨਾਂ ਦੀਆਂ ਸੰਗੀਤਕ ਧੁਨਾਂ ਲਈ। ਮੈਨੂੰ ਜਾਣੀ ਆਪਣੇ ਦੋਸਤ ਆਰ ਜੇ ਰਣਜੀਤ ਨੂੰ ਦਿਓ ਇਜਾਜ਼ਤ। ਫਿਰ ਮਿਲਦੇ ਹਾਂ ਕਿਸੇ ਦਿਨ ਕੁਝ ਨਵਾਂ ਲੈ ਕੇ। ਤਦ ਤੱਕ ਸੁਣੋ ਆਰ ਡੀ ਬਰਮਨ ਦੇ ਸੰਗੀਤ ਵਿੱਚ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ 'ਚ ਤੀਸਰੀ ਮੰਜ਼ਿਲ ਦਾ ਇਹ ਸੋਹਣਾ ਜਿਹਾ ਨਗਮਾ।

0: FM बैंड 102.7 MHz ਤੇ ਆਕਾਸ਼ਵਾਣੀ ਜਲੰਧਰ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਸੀ ਮਿਡ ਡੇ ਮੈਲੋਡੀਜ਼ ਆਪਣੇ RJ ਦੋਸਤ ਰਣਜੀਤ ਨਾਲ। ਇਸ ਵੇਲੇ ਰੇਨਬੋ ਦੀ ਘੜੀ ਦੇ ਮੁਤਾਬਕ ਦੁਪਹਿਰ ਦੇ 2 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਹਿਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਸਾਰਿਆਂ ਦਾ ਆਪਣਾ ਕੰਠ ਕਲੇਰ ਅਤੇ ਤੁਸੀਂ ਸੁਣ ਰਹੇ ਹੋ FM।

ਦਿਲ ਅੱਜ ਸ਼ਾਇਰ ਬਣ ਕੇ ਤੇਰੇ ਦਰ 'ਤੇ ਆਇਆ ਏ। ਦਿਲ ਅੱਜ ਸ਼ਾਇਰ ਬਣ ਕੇ ਤੇਰੇ ਦਰ 'ਤੇ ਆਇਆ ਏ। ਅਲਫਾਜ਼ਾਂ 'ਚ ਮੁਹੱਬਤ, ਸਾਹਾਂ 'ਚ ਫਨਾ ਲਿਆਇਆ ਏ। ਜੇ ਤੇਰੇ ਹੁਕਮ 'ਤੇ ਹਰ ਜ਼ਖਮ ਨੂੰ ਗੀਤ ਬਣਾ ਦਿੱਤਾ ਤਾਂ ਹਰ ਧੜਕਣ ਨੂੰ ਤੇਰੇ ਨਾਂ ਦੀ ਕਿਤਾਬ ਬਣਾਇਆ ਏ। ਦਿਲ ਅੱਜ ਸ਼ਾਇਰ ਬਣ ਕੇ ਤੇਰੇ ਦਰ 'ਤੇ ਆਇਆ ਏ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਔਰ ਉਹਨਾਂ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਦੋਸਤ ਇਸ ਵੇਲੇ ਐਫ ਐਮ ਰੇਨਬੋ ਚੈਨਲ ਦੇ ਨਾਲ ਜੁੜੇ ਹੋਏ ਨੇ ਜੀ। ਤੁਹਾਡਾ ਆਪਣਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ, ਉਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇਸਤਕਬਾਲ ਹੈ ਜੀ, ਜੀ ਆਇਆਂ ਨੂੰ, ਔਰ ਉਹ ਪ੍ਰੋਗਰਾਮ ਜੋ ਮੈਨੂੰ ਲੱਗਦਾ ਤੁਹਾਡੇ ਬਿਨਾਂ ਅਧੂਰਾ ਹੀ ਰਹਿੰਦਾ ਹੈ ਜਦੋਂ ਤੱਕ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਿਰਕਤ ਨਹੀਂ ਕਰਦੇ। ਸੋ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਹੈ ਜੀ ਵਟਸਐਪ ਨੰਬਰ ਦੇ ਜ਼ਰੀਏ। ਕੰਮ ਕੀ ਕਰਨਾ ਹੈ, ਤੁਸੀਂ ਆਪਣੇ ਅੱਜ ਦਿਲ ਦੇ ਹਾਲਾਤ ਵਟਸਐਪ ਦੇ ਜ਼ਰੀਏ, ਸ਼ਾਇਰੀ ਦੇ ਜ਼ਰੀਏ ਮੇਰੇ ਤੱਕ ਭੇਜਣੇ ਨੇ। ਸੋ ਤੁਸੀਂ ਸ਼ੇਅਰ ਲਿਖਦੇ ਹੋ ਜਾਂ ਕਵਿਤਾ ਲਿਖਦੇ ਹੋ ਤਾਂ ਤੁਸੀਂ ਉਹ ਆਪਣੇ ਅਰਜ ਦੋਸਤ ਤੱਕ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਾ ਸਕਦੇ ਹੋ, ਅਤੇ ਉਸ ਦੇ ਨਾਲ ਮਿਲਦਾ ਜੁਲਦਾ ਗਜ਼ਲ ਗੀਤ ਅਸੀਂ ਤੁਹਾਡੇ ਵਾਸਤੇ ਪਲੇ ਕਰਾਂਗੇ। ਸੋ ਵਟਸਐਪ ਨੰਬਰ ਨੋਟ ਕਰ ਲਓ ਜੀ, ਨੰਬਰ ਹੈ 98 55 10 10 27, 9855101027। ਸੋ ਜਿੰਨੀ ਦੇਰ ਤੱਕ ਸਾਡੇ ਸੋਹਣੇ ਸੋਹਣੇ ਜਾਂ ਉਸ ਤੋਂ ਵੀ ਜ਼ਿਆਦਾ ਸੋਹਣੇ ਸੋਹਣੇ ਦੋਸਤ ਸਾਨੂੰ ਵਟਸਐਪ 'ਤੇ ਸ਼ਾਇਰੀ ਭੇਜਦੇ ਨੇ, ਉਨੀ ਦੇਰ ਤੱਕ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸੱਭੇ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਗਾਏ ਹੋਏ ਇਸ ਟਰੈਕ ਦੇ ਨਾਲ।

ਐਫ ਬੈਂਡ 102.7 ਮੈਗਾ ਹਰਟਸ ਅਤੇ ਆਕਾਸ਼ਵਾਣੀ ਜਲੰਧਰ ਅਤੇ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਅਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਇਸ ਵੇਲੇ ਆਪਣੇ ਦੋਸਤ ਵਿਪਨ ਸੁਮਨ ਦੇ ਨਾਲ ਬਣੇ ਹੋਏ ਨੇ ਅਤੇ ਇੰਜੋਏ ਕਰ ਰਹੇ ਨੇ ਜੀ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਕਿ ਲਫ਼ਜ਼ ਹੀ ਦਿਲ ਤੋੜ ਦੇਤੇ ਹੈ, ਲਫ਼ਜ਼ ਹੀ ਦਿਲ ਜੋੜ ਦੇਤੇ ਹੈ, ਲਫ਼ਜ਼ ਹੀ ਪਿਆਰ ਬੜਾਤੇ ਹੈ, ਲਫ਼ਜ਼ ਹੀ ਮੁੱਖ ਮੋੜ ਦੇਤੇ ਹੈ। ਸੋ ਕਿੰਨੀ ਪਿਆਰ ਦੀ ਗੱਲ ਹੈ ਕਿ ਲਫ਼ਜ਼ ਹੀ ਹੁੰਦੇ ਨੇ ਜੋ ਸਭ ਕੁਛ ਕਰਦੇ ਨੇ, ਕਿ ਲਫ਼ਜ਼ ਹੀ ਲਾਤੇ ਹੈ ਨਜ਼ਦੀਕੀਆਂ, ਲਫ਼ਜ਼ ਹੀ ਤਨਹਾ ਛੋੜ ਦੇਤੇ ਹੈ, ਲਫ਼ਜ਼ ਹੀ ਲੜਾਈ ਝਗੜਾ ਕਰਵਾਤੇ ਹੈ, ਲਫ਼ਜ਼ ਹੀ ਰੱਬ ਸੇ ਜੋੜ ਦੇਤੇ ਹੈ, ਲਫ਼ਜ਼ ਹੀ ਬਨਤੇ ਹੈ ਹਮਾਰੇ ਲੀਏ ਹਰ ਵੋ ਕਿਤਾਬ, ਲਫ਼ਜ਼ ਹੀ ਰੱਬ ਸੇ ਨਾਤੇ ਤੋੜ ਦੇਤੇ ਹੈ, ਔਰ ਲਫ਼ਜ਼ੋਂ ਕਾ ਇਸਤੇਮਾਲ ਕਰਨਾ ਸੀਖੀਏ, ਲਫ਼ਜ਼ ਹੀ ਜੀਵਨ ਕੋ ਹਰ ਇੱਕ ਨਯਾ ਮੋੜ ਦੇਤੇ ਹੈ। ਸੋ ਲਫ਼ਜ਼ਾਂ ਦੀ ਕਹਾਣੀ ਜੋ ਮੈਂ ਤੁਹਾਨੂੰ ਸ਼ਾਇਰੀ ਜ਼ਰੀਏ ਅਰਜ਼ ਕੀਤੀ ਹੈ, ਕੁਝ ਇਹੋ ਜਿਹੀ ਕਹਾਣੀ ਅਰਜ਼ ਕਰ ਰਹੇ ਨੇ ਜੀ ਮਹਿਤਾਬ ਵਿਰਕ ਆਪਣੇ ਅਗਲੇ ਟਰੈਕ ਦੇ ਵਿੱਚ। ਅਤੇ ਇੰਤਜ਼ਾਰ ਰਹੇਗਾ ਸਾਡੇ ਦੋਸਤਾਂ ਦਾ, ਉਹਨਾਂ ਦੇ ਪਿਆਰੇ ਪਿਆਰੇ ਵਟਸਐਪ ਦੇ ਉੱਪਰ ਆਏ ਹੋਏ ਮੈਸੇਜਸ ਦੇ ਵਿੱਚ ਆਈ ਹੋਈ ਸ਼ਾਇਰੀ ਦਾ, ਅਤੇ ਉਸ ਸ਼ਾਇਰੀ ਨੂੰ ਪੜ੍ਹਾਂਗੇ ਅਤੇ ਉਸ ਦੇ ਨਾਲ ਮਿਲਦੇ ਜੁਲਦੇ ਗਜ਼ਲ ਗੀਤ ਅਸੀਂ ਤੁਹਾਡੇ ਵਾਸਤੇ ਪਲੇ ਕਰਾਂਗੇ। ਪਰ ਫਿਲਹਾਲ ਦੇ ਲਈ ਸੁਣਦੇ ਹਾਂ ਜੀ ਅਗਲਾ ਟਰੈਕ ਮਹਿਤਾਬ ਵਿਰਕ ਦੀ ਆਵਾਜ਼ ਦੇ ਵਿੱਚ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 MHz ਤੇ।

ਸੋ ਬਹੁਤ ਹੀ ਬਿਊਟੀਫੁਲ ਸ਼ਾਇਰੀ ਸਾਡੇ ਤੱਕ ਆਈ ਹੈ ਅਤੇ ਇੰਨੀ ਬਿਊਟੀਫੁਲ ਸ਼ਾਇਰੀ ਦੇ ਲਈ ਮੈਨੂੰ ਲੱਗਦਾ ਕਿ ਬਿਊਟੀਫੁਲ ਜਿਹਾ ਟਰੈਕ 'ਤੇ ਬਣਦਾ ਇਹਨਾਂ 'ਚ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਪੇਸ਼ ਕਰਨ ਜਾ ਰਹੇ ਹਾਂ ਸੋ ਬਿਊਟੀਫੁਲ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਪਹਿਲਾਂ ਦੋਸਤ ਦਾ ਨਾਮ ਦੱਸ ਦਿੰਦੇ ਹਾਂ ਜੀ, ਬਸੰਤ ਸਿੰਘ ਟੇਲਰ ਅਤੇ ਲਵਦੀਪ ਸਿੰਘ ਜੱਸਲ, ਪਿੰਡ ਮੇਨ ਬਾਜ਼ਾਰ, ਪਿੰਡ ਚੌਂਕੇ, ਜ਼ਿਲ੍ਹਾ ਬਠਿੰਡਾ ਤੋਂ ਆਪਣੀ ਸ਼ਾਇਰੀ ਭੇਜ ਰਹੇ ਨੇ ਔਰ ਲਿਖ ਰਹੇ ਨੇ ਕਿ ਮੈਖਾਨਾ ਵੀ ਤੇਰਾ ਹੋਵੇ, ਤੇਰੇ ਨਾਮ ਦਾ ਸੱਜਣਾ ਜਾਮ ਹੋਵੇ, ਹਰ ਦਮ ਮੈਂ ਰਹਾਂ ਤੇਰੇ ਪਿਆਰ ਵਿੱਚ, ਚਾਹੇ ਸੁਬਹਾ ਚਾਹੇ ਸ਼ਾਮ ਹੋਵੇ, ਹਰ ਸਜ਼ਾ ਮੈਂ ਭੁਗਤ ਜਾਵਾਂ, ਚਾਹੇ ਕੋਈ ਵੀ ਇੰਜ਼ਾਮ ਹੋਵੇ, ਕਿ ਮਿਲਦਾ ਰਹੇ ਤੇਰੇ ਹੱਥਾਂ 'ਚੋਂ, ਚਾਹੇ ਕੋਈ ਵੀ ਉਸਦਾ ਦਾਮ ਹੋਵੇ, ਮੇਰੀ ਦੁਨੀਆ ਦਾ ਤੂੰ ਬਾਦਸ਼ਾਹ ਹੋਵੇਂ, ਜੱਸਲ ਤੇਰਾ ਗੁਲਾਮ ਹੋਵੇ, ਤੇਰੇ ਇਸ਼ਕ 'ਚ ਡੁੱਬ ਕੇ ਮੈਂ ਮਰ ਜਾਵਾਂ, ਅਤੇ ਮੇਰੇ ਬੁੱਲਾਂ 'ਤੇ ਤੇਰਾ ਨਾਮ ਹੋਵੇ, ਮੇਰੇ ਬੁੱਲਾਂ 'ਤੇ ਸਿਰਫ ਅਤੇ ਸਿਰਫ ਤੇਰਾ ਨਾਮ ਹੋਵੇ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਦਿਲ ਅੱਜ ਸ਼ਾਇਰ ਹੈ, ਅਤੇ ਪ੍ਰੋਗਰਾਮ ਆਪਣੀ ਆਖਰੀ ਕੜੀ ਦੇ ਉੱਤੇ ਆਉਣ ਪਹੁੰਚਿਆ। ਉਹ ਜਿੱਥੇ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨ ਦੀ, ਔਰ ਜਾਂਦੇ ਜਾਂਦੇ ਇਸ ਉਮੀਦ ਦੇ ਨਾਲ ਕਿ ਹਰ ਵਾਰ ਦੀ ਤਰ੍ਹਾਂ ਤੁਸੀਂ ਇਸ ਵਾਰ ਵੀ ਬਹੁਤ ਵਧੀਆ ਸਾਥ ਨਿਭਾਇਆ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਾਇਰੀ ਦੇ ਜ਼ਰੀਏ, ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਇਵੇਂ ਹੀ ਸਾਥ ਨਿਭਾਓਗੇ। ਬਸ ਇਸ ਪ੍ਰੋਗਰਾਮ ਦੀ ਵਾਇੰਡ ਅਪ 'ਤੇ ਇੱਕ ਸ਼ਾਇਰੀ ਅਰਜ਼ ਕਰ ਰਿਹਾ ਕਿ ਅਲਫਾਜ਼ ਖਤਮ ਹੋ ਗਏ ਪਰ ਜਜ਼ਬਾਤ ਅਜੇ ਬਾਕੀ ਨੇ, ਤੁਹਾਡੇ ਦਿਲ ਦੀਆਂ ਗੱਲਾਂ ਅਤੇ ਅੱਜ ਸਾਡੇ ਅਲਫਾਜ਼ਾਂ ਦੇ ਵਿੱਚ ਚਾਕੀ ਨੇ ਕਿ ਜੇ ਕੋਈ ਸ਼ਾਇਰੀ ਦਿਲ ਨੂੰ ਛੋਹ ਗਈ ਤਾਂ ਸਮਝ ਲਿਓ ਕੰਮ ਸਾਡਾ ਸਫਲ ਹੋ ਚੁੱਕਿਆ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਦੋਸਤਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਜੀ। ਔਰ ਹੁਣ ਤੋਂ ਕੁਝ ਹੀ ਪਲਾਂ 'ਚ, ਯਾਨੀ ਕਿ ਠੀਕ 3 ਵਜੇ ਤੁਸੀਂ ਰੇਨਬੋ ਦੇ ਦਿੱਲੀ ਕੇਂਦਰ ਨਾਲ ਜੁੜ ਜਾਓਗੇ ਅਤੇ ਸੁਣੋਗੇ ਸਿਹਤ 'ਤੇ ਆਧਾਰਿਤ ਪ੍ਰੋਗਰਾਮ ਰੇਡੀਓ ਡਾਕਟਰ, ਅਤੇ ਉਸ ਤੋਂ ਬਾਅਦ ਠੀਕ 4 ਵਜੇ ਮੈਂ ਮੁੜ ਤੋਂ ਵਾਪਸ ਤੁਹਾਡੇ ਨਾਲ ਜੁੜ ਜਾਵਾਂਗਾ। ਅੱਜ 4 ਵਜੇ ਹੋਏਗਾ ਜੀ ਪਤੀਆਂ ਦੇ ਲਈ ਖਾਸ ਪ੍ਰੋਗਰਾਮ, ਪਤੀਆਂ ਨੂੰ ਸਮਰਪਿਤ ਇੱਕ ਖਾਸ ਪ੍ਰੋਗਰਾਮ ਹੋਣ ਵਾਲਾ ਜੀ। ਉਸ ਵਿੱਚ ਤੁਸੀਂ ਭਾਗ ਲੈ ਸਕਦੇ ਹੋ, ਪਾਰਟੀਸਪੇਟ ਕਰ ਸਕਦੇ ਹੋ। ਨੰਬਰ ਹੈ ਜੀ ਸਾਡਾ 0181-23-4174। ਠੀਕ 4 ਵਜੇ ਸ਼ੁਰੂ ਹੋਏਗਾ ਜੀ ਪ੍ਰੋਗਰਾਮ ਹੈਲੋ ਜਲੰਧਰ 'ਚ, ਪਤੀਆਂ ਵਾਸਤੇ, ਹਸਬੈਂਡਸ ਵਾਸਤੇ ਸਪੈਸ਼ਲ। ਸੋ ਮੈਨੂੰ ਵਿਪਨ ਸੁਮਰ ਨੂੰ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ ਜੀ। ਨਮਸਕਾਰ।

0: ਉਹ ਭਤੀਜ ਕਿੱਧਰ ਚਲਾ ਗਿਆ ਮੈਨੂੰ ਰੇਡੀਓ 'ਤੇ ਬਿਠਾ ਕੇ? ਅੱਜ 27 ਜੂਨ ਹੈ, 27 ਹੋਈਆਂ ਜੂਨਾਂ ਦਾ ਦਿਨ ਹੈ, ਅਤੇ ਤੂੰ ਪਤਾ ਨਹੀਂ ਕਿੱਥੇ ਚਲਾ ਗਿਆ। ਚੱਲ ਕੋਈ ਨਹੀਂ, ਮੈਂ ਹੀ ਕਾਲ ਚੱਕ ਲੈਂਦਾ। ਹੈਲੋ ਹੈਲੋ ਹੈਲੋ, ਆ ਭਾਈ 27 ਜੂਨ ਨਹੀਂ ਬੋਲਦੇ? ਹੈਲੋ
1: ਹੈਲੋ,
0: ਹਾਂਜੀ, ਕਿਹੜੀ 27 ਜੂਨ ਆਈ ਹੈ ਮੇਰੇ ਵਾਂਗੂ?
1: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਵੀਰ ਜੀ ਨਾਲ ਗੱਲ ਹੋ ਰਹੀ ਕਿ ਭੈਣ ਜੀ ਨਾਲ ਗੱਲ ਹੋ ਰਹੀ?
0: ਨਹੀਂ ਜੀ, ਮੈਂ ਚਾਚਾ ਬੋਲਦਾ ਪਿਆ, ਚਾਚਾ ਫੱਤੂ।
1: ਚਾਚਾ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਕਾਕਾ, ਸਤਿ ਸ਼੍ਰੀ ਅਕਾਲ। ਤੂੰ ਤੇ ਪਛਾਣਿਆ ਨੀ ਮੈਨੂੰ, ਲੈ ਤੂੰ ਤੇ ਮੇਰੀ ਅੱਜ ਮੇਰਾ ਹੋਰ ਮੂਡ ਆਫ ਕਰਤਾ।
1: ਰੋਕ ਕੇ ਰਹੋ ਚਾਚਾ ਜੀ,
0: ਉਹ ਅੱਜ ਆਪਣਾ ਦਿਨ ਹੈ ਕਾਕਾ। ਪਹਿਲਾਂ ਦੱਸ, ਵਿਆਹ ਆ ਕਿ ਨਹੀਂ ਵਿਆਹ ਆ? ਕਾਕਾ ਤੂੰ ਹੱਸਦਾ ਤੇ ਮੇਰੇ ਦਿਲ ਤੇ ਛੁਰੀਆਂ ਚੱਲਦੀਆਂ। ਓਏ ਨਾ ਹੱਸ, ਉਹ ਮੈਨੂੰ ਦੱਸ, ਤੂੰ ਕਿਤੇ ਮੇਰੀ ਘਰ ਵਾਲੀ ਦੇ ਪੇਕੇ ਪਰਿਵਾਰ ਤੋਂ ਤਾਂ
1: ਨਹੀਂ?
0: ਇਹ ਨਾ ਹੋਵੇ ਤੂੰ ਆਪਣੀ ਚਾਚੀ ਆਲਦਾ ਹੋਵੇ ਤੇ ਮੇਰੇ ਤੇ ਅੱਜ ਦੇ ਦਿਨ ਦੇ ਉੱਤੇ ਕਿਤੇ ਛੁਰੀਆਂ ਤਲਵਾਰਾਂ ਚਲਾਉਣ ਲੱਗਾ ਹੋਵੇ। ਅੱਛਾ ਸੋਨੂੰ, ਪਹਿਲਾਂ ਦੱਸ, ਮੈਨੂੰ ਵਿਆਹ ਹੋ ਗਿਆ? ਵਿਆਹ ਹੋ ਗਿਆ? ਵਿਆਹ ਦੇ ਨਾਮ ਤੇ ਚੁੱਪ ਹੀ ਹੋ ਗਿਆ, ਕੀ ਗੱਲ ਹੋ ਗਈ? ਜੇ ਤੇਰਾ ਨਹੀਂ ਵਿਆਹ ਹੋਇਆ, ਰੱਬ ਕਰਕੇ ਤੈਨੂੰ ਮੇਰੀ ਘਰਵਾਲੀ ਵਰਗੀ ਘਰਵਾਲੀ ਮਿਲੇ। ਅੱਛਾ ਹੋ ਗਿਆ, ਆ ਲੈ ਭਤੀਜ ਆ ਗਿਆ, ਉਹਦੇ ਨਾਲ ਗੱਲ ਕਰ ਲੈ ਯਾਰ, ਮੇਰੇ ਤੋਂ ਗੱਲ ਨਹੀਂ ਹੁੰਦੀ।
2: ਉਹ ਚਾਚਾ ਕੀ ਹੋ ਗਿਆ?
1: ਵਿਆਹ ਨਹੀਂ ਕਰਾਇਆ?
2: ਉਹ ਲੈ, ਉਹ ਯਾਰ ਤੁਸੀਂ ਚਾਚਾ ਜੀ ਨੂੰ ਹੌਸਲਾ ਦੇਣਾ ਸੀ, ਸਮਾਂਗੇ ਚਾਚਾ ਜੀ ਫੋਨ ਮੈਨੂੰ ਕਰਕੇ ਪਰੇ ਚਲ ਗਏ। ਉਹ ਲੈ, ਉਹ ਚਾਚਾ ਜੀ ਇੱਧਰ ਆ ਜਾਓ। ਇਹ ਸੋਨੂੰ ਜੀ ਗਲਤ ਗੱਲ ਹੈ। ਨਹੀਂ ਨਹੀਂ ਸੋਨੂੰ ਜੀ ਗਲਤ ਗੱਲ ਹੈ। ਵੈਸੇ ਅੱਜ ਕਹਿੰਦੇ 27 ਜੂਨ ਹੈ, 27 ਹੋਈਆਂ ਜੂਨਾਂ ਦਾ ਦਿਨ ਹੈ, ਤੁਸੀਂ ਮੰਨਦੇ ਹੋ ਤੁਸੀਂ 27 ਹੋਈ ਜੂਨ ਨੂੰ?
1: ਹਾਂਜੀ ਹਾਂ, ਜ਼ਰੂਰ ਮੰਨਦੇ ਹਾਂ ਜੀ।
2: ਫਿਰ ਇੰਨਾ ਹੱਸੀ ਕਿੱਦਾਂ ਜਾਂਦੇ ਹੋ ਤੁਸੀਂ?
1: ਹਾਂਜੀ,
2: ਮੈਂ ਕਿਹਾ ਫਿਰ ਇੰਨਾ ਹੱਸੀ ਕਿੱਦਾਂ ਜਾਂਦੇ ਹੋ?
1: ਕਿਉਂਕਿ ਜਿਹੜਾ ਬੰਦਾ ਜੂਨਾਂ ਵਿੱਚ ਨਾ ਸਹਿ ਕੇ ਵੀ ਹੱਸ ਲਵੇ ਨਾ, ਉਹ ਬੰਦਾ ਚੰਗਾ ਹੁੰਦਾ ਆ।
2: ਅੱਛਾ, ਮਤਲਬ ਕਿ ਜੇ ਚਾਚਾ ਜੀ ਰੋ ਰਹੇ ਆ, ਚਾਚਾ ਜੀ ਚੰਗੇ ਬੰਦੇ ਨਹੀਂ ਹੈਗੇ।
1: ਇਹ ਸੁਣਾ ਚਾਚਾ ਜੀ, ਸਾਡੀ ਆਵਾਜ਼ ਸੁਣ ਕੇ ਨਾ ਉਹ ਖੁਸ਼ ਹੋ ਜਾਣਾ।
2: ਅੱਛਾ ਜੀ,
1: ਪਰ ਉਹਨਾਂ ਦੇ ਫੇਸ ਤੇ ਸਮਾਈਲ ਆ ਜਾਵੇ।
2: ਪਤਾ ਨਹੀਂ ਜੀ, ਚਾਚਾ ਜੀ ਦਾ ਫੇਰ ਖੂੰਜੇ ਲਾ ਕੇ ਰੋਣ ਲੱਗ ਪਿਓ। ਚਾਚਾ ਜੀ ਬਸ ਕਰੋ,
0: ਉਹ ਰਹਿਣ ਦੇ ਮੈਨੂੰ ਨਾ ਸੱਦ।
2: ਉਹ ਆ ਜਾਓ ਚਾਚਾ ਜੀ ਲਾ ਕੇ। ਲੈ ਦੱਸੋ ਸੋਨੂੰ ਜੀ, ਤੁਸੀਂ ਵੀ ਮੈਨੂੰ ਲੱਗਦਾ ਹੀ ਹੌਸਲਾ ਦੇ ਦਿਓਗੇ, ਲੇਕਿਨ ਖੈਰ ਤੁਸੀਂ ਵੀ ਅੱਜ ਹੌਸਲਾ ਨਹੀਂ ਦਿੱਤਾ ਚਾਚਾ ਜੀ ਨੂੰ। ਚਲੋ ਕੋਈ ਗੱਲ ਨਹੀਂ ਜੀ, ਗਾਣਾ ਸੁਣ ਲੈਣਾ ਜੀ ਤੁਹਾਡੀ ਫਰਮਾਇਸ਼ ਦਾ। ਫਿਰ ਕਿਹੜਾ ਟਰੈਕ ਹੈ ਜੀ ਜਿਹੜਾ ਤੁਸੀਂ ਸੁਣਨਾ ਚਾਹੋਗੇ?
1: ਤੁਸੀਂ ਸਾਡਾ ਨਾਂ ਤਾਂ ਪੁੱਛਿਆ ਹੀ ਨਹੀਂ। ਮੈਂ ਸੋਨੂੰ ਗੱਲ ਕਰ ਰਿਹਾ ਬਲਦੇਵ ਨਗਰ ਜਲੰਧਰ ਤੋਂ। ਮੈਂ ਓਰੀਜਨਲ ਸੋਨੂੰ ਹੈਗਾ, ਨਾਂ ਬਦਲ ਕੇ ਨਹੀਂ ਆਇਆ ਮੈਂ।
2: ਨਹੀਂ ਨਹੀਂ ਸਹੀ ਹੈ ਜੀ, ਮੈਂ ਸੋਨੂੰ ਸੋਨੂੰ ਕਹਿ ਕੇ ਹੀ ਗੱਲ ਕਰ ਰਿਹਾ ਜੀ, ਕਿਉਂਕਿ ਤੁਸੀਂ ਦੱਸਿਆ ਸੀ ਕਿ ਸੋਨੂੰ ਗੱਲ ਕਰ ਰਿਹਾ ਜਦੋਂ ਮੈਨੂੰ ਲੱਗਦਾ ਮੈਨੂੰ ਚਾਚਾ ਜੀ ਨੇ ਹੱਥ 'ਤੇ ਲਿਖਤਾ ਸੀ ਪੈਨਰ ਦੇ ਨਾਲ, ਕਹਿੰਦੇ ਸੋਨੂੰ ਦਾ ਫੋਨ ਆਇਆ ਜੀ। ਅੱਛਾ ਜੀ।

0: ਤੇ ਗਾਣਾ ਕਿਹੜਾ ਸੁਣੋਗੇ ਜੀ ਤੁਸੀਂ?
1: ਤੁਸੀਂ ਮੁਹੰਮਦ ਅਜੀਜ਼
0: ਅਜੀਜ਼
1: ਸਾਹਿਬ
0: ਜੀ ਦਾ
1: ਦਾ
0: ਗਾਣਾ ਜੀ,
1: ਕੋਈ ਵੀ
0: ਆਜ
1: ਵਧੀਆ ਜਿਹਾ ਗਾਣਾ
0: ਸੁਬਾਹ,
1: ਪਲੇ ਕਰ ਦਿਓ।
0: ਆਜ ਸੁਬਾਹ ਜਬ ਮੈਂ ਜਾਗਾ ਹੈ।
1: ਹਾਂ, ਅੱਜ ਸੁਬਾਹ ਜਬ ਮੈਂ ਜਗਾ, ਤੇਰੀ ਕਸਮ ਐਸਾ ਲਗਾ, ਮੈਨੇ ਤੁਝੇ ਯਾਦ ਕੀਆ ਹੈ।
0: ਅੱਜ ਸੁਬਾਹ ਦਾ ਜਦੋਂ ਮੇਰਾ ਚਾਚਾ ਉੱਠਿਆ ਉਹ ਰੋਈ ਜਾਂਦਾ ਪਿਆ। ਫੇਸ ਤੇ ਸਮਾਈਲ ਆ ਜਾਏਗੀ, ਚਲੋ ਠੀਕ ਆ। ਜੇ ਤੁਸੀਂ ਕਹਿੰਦੇ ਹੋ ਤੇ ਆਉਣੀ ਚਾਹੀਦੀ ਹੈ, ਤੇ ਦੁਆ ਵੀ ਕਰਦੇ ਆ ਚਾਚੇ ਦੇ ਫੇਸ ਚਿਹਰੇ ਤੇ ਸਮਾਈਲ ਆ ਜਾਵੇ, ਨਹੀਂ ਤਾਂ ਖੈਰ ਫਿਰ ਸਾਨੂੰ ਅਗਲੇ ਹੋਰ ਕਾਲਰ ਦੋਸਤ ਦੇ ਇੰਤਜ਼ਾਰ ਕਰਨਾ ਪੈਣਾ ਫੱਤੂ ਚਾਚੇ ਨੂੰ ਹਸਾਉਣ ਲਈ। ਖੈਰ ਸ਼ੁਕਰੀਆ ਸੋਨੂ ਜੀ, ਤੁਸੀਂ ਸਾਨੂੰ ਕਾਲ ਕੀਤੀ, ਥੈਂਕ ਯੂ ਸੋ ਮਚ ਜੀ।
1: ਥੈਂਕ ਯੂ ਜੀ, ਥੈਂਕ ਯੂ ਸੋ ਮਚ।
0: ਓਕੇ ਜੀ, ਸੋਨੂ ਜੀ ਨੇ ਤੇ ਚਾਚਾ ਜੀ ਨੂੰ ਹਸਾਉਣ ਦੀ ਪੂਰੀ ਕਰਤੀ ਕੋਸ਼ਿਸ਼, ਲੇਕਿਨ ਚਾਚਾ ਜੀ ਫੇਰ ਪਿੱਛੇ ਬੈਠੇ ਰੋਈ ਜਾਂਦੇ ਪਏ। ਕਹਿੰਦੇ ਯਾਰ ਮੈਂ 27 ਜੂਨ, ਅੱਜ ਪਤੀਆਂ ਦਾ ਦਿਨ ਹੈ, ਕਹਿੰਦੇ ਮੈਨੂੰ ਮੇਰਾ ਦਿਨ ਮਨਾ ਲੈਣ ਦੇ, ਤੇ ਕਹਿੰਦੇ ਸੈਡ ਸੈਡ ਜੇ ਗਾਣੇ ਮੇਰੇ ਵਾਸਤੇ ਲਵਾ ਦੇ। ਪਤਾ ਨਹੀਂ ਇਹ ਸੋਨੂ ਜੀ ਕਿੱਦਾਂ ਜ਼ਿੰਦਗੀ 'ਚ ਹੱਸੀ ਖੇਡੀ ਜਾਂਦੇ ਨੇ, ਕਹਿੰਦੇ ਜੀ ਬਸ ਸਤਾਏ ਹੋਏ ਆ ਤਾਂ ਵੀ ਅਸੀਂ ਹੱਸੀ ਖੇਡੇ ਜਾਂਦੇ ਹਾਂ। ਚਲੋ ਇਹਨਾਂ ਦਾ ਫਰਮਾਇਸ਼ੀ ਟਰੈਕ ਸੁਣਦੇ ਹਾਂ ਜੀ, ਤੇ ਜੇਕਰ ਹੋਰ ਕੋਈ 27 ਜੂਨ ਇਸ ਵੇਲੇ ਮੇਰੀ ਆਵਾਜ਼ ਸੁਣ ਰਹੀ ਹੋਵੇ, ਕਾਲ ਕਰ ਸਕਦੀ ਹੈ ਜੀ 0181 2342 1744 0182 21 74 01 ਦੇ ਉੱਤੇ।

0: FM 102.7 MHz ਤੇ ਆਕਾਸ਼ਵਾਣੀ ਦਾ ਜਲੰਧਰ ਚੈਨਲ ਹੈ ਤੇ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਜੀ ਆਪਣੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਚਾਚਾ ਹੋ ਗਿਆ ਦੁਖੀ ਤੇ ਦੁਖਦੇ ਨੂੰ ਹਸਾਉਣਾ ਕਹਿੰਦੇ ਜੀ ਸਾਰਿਆਂ ਦਾ ਕੰਮ। ਉਹ ਚਾਚਾ ਬੱਖੀ 'ਚ ਮੁੱਕੇ ਕਿਉਂ ਮਾਰੀ ਜਾਂਦਾ ਯਾਰ? ਤੂੰ ਦੁਖੀ ਆ, ਅਸੀਂ ਛੜੇ ਛਾਣ ਜਾਂ ਕੁਆਰੇ ਕਹਿ ਲਓ, ਅਸੀਂ ਅਸੀਂ ਸੁਖੀ ਹਾਂ ਤਾਂ ਸਾਨੂੰ ਤਾਂ ਸੁਖੀ ਰਹਿਣ ਦੇ। ਹੈ ਦੱਸ ਕਿੱਦਾਂ ਦੀਆਂ ਗੱਲਾਂ ਕਰਦਾ ਹੈ ਭਰਾਵਾ। ਅਗਲੇ ਕਾਲਰ ਦੋਸਤ ਆ ਗਏ, ਉਹਨਾਂ ਦੇ ਨਾਲ ਗੱਲ ਕਰ ਲਈਆ, ਐਵੇਂ ਲੜੀ ਜਾਂਦਾ। ਹੈਲੋ ਜਲੰਧਰ, ਇੰਨਾ ਸੋਹਣਾ ਪ੍ਰੋਗਰਾਮ ਹੈ ਤੇਰੇ ਕਹੇ ਦੇ ਉੱਤੇ ਟੌਪਿਕ ਚਲਾ ਤਾ 27 ਜੂਨ, ਦੱਸ ਕੈਸੀਆਂ ਗੱਲਾਂ ਕਰਦਾ। ਹੈਲੋ ਜੀ,
1: ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪਾਲੀ ਜੀ, ਕੀ ਹਾਲ ਚਾਲ ਨੇ?
1: ਹਾਂਜੀ, ਬਲੀ ਪਿਆਲਾ ਜ਼ਿਲ੍ਹਾ ਹੁਸ਼ਿਆਰਪੁਰ।
0: ਜੀ ਜੀ ਜੀ, ਪਾਲੀ ਜੀ ਕਿੱਦਾਂ, ਠੀਕ ਠਾਕ ਹੋ ਜੀ?
1: ਮੈਂ ਕਿਹਾ ਜੀ ਬਹੁਤ ਵਧੀਆ ਜੀ।

0: ਓ ਯਾਰ ਚਾਚੇ ਨੇ ਦੁਖੀ ਕੀਤਾ ਪਿਆ ਯਾਰ, ਕੋਈ
1: ਕੀ
0: ਗੱਲ
1: ਕਹਿੰਦਾ ਚਾਚਾ
0: ਨਹੀਂ।
1: ਜੀ,
0: ਉਹ
1: ਕੀ
0: ਕਹਿੰਦੇ
1: ਕਹਿੰਦੇ ਕੀ ਆ?
0: ਇਹ ਕਹਿੰਦੇ 27 ਜੂਨ ਅੱਜ ਸਤਾਏ ਹੋਏ ਲੋਕਾਂ ਦਾ ਹਸਬੈਂਡ ਦਾ ਪਤੀ ਦੇਵਾਂ ਦਾ ਦਿਨ ਹੈ ਕਹਿੰਦੇ, ਤੇ ਬਸ ਉਹਦੇ ਕਰਕੇ ਰੋਈ ਜਾਂਦੇ। ਦੱਸੋ ਯਾਰ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਮੈਨੂੰ ਸਮਝ ਨਹੀਂ ਆਉਂਦੀ ਹੈਗੀ, ਦੂਰੋਂ ਮੇਰੇ ਵੱਲ ਡੇਲੇ 'ਚ ਕੱਢੀ ਜਾਂਦਾ ਪਿਆ ਯਾਰ। ਦੱਸ ਚਾਚਾ ਕੀ ਚਾਹੁੰਦਾ, ਕੀ ਆ ਦੱਸ ਦੇ ਮੈਨੂੰ। ਓ ਯਾਰ ਮੈਨੂੰ ਲੱਗਦਾ ਇਹ ਤੋਂ ਪਹਿਲਾਂ ਪਾਲੀ ਜੀ, ਹਾਂ ਮੈਂ ਕਿਹਾ ਇਹ ਤੋਂ ਪਹਿਲਾਂ ਮੇਰੇ ਵੱਲ ਕੋਈ ਚੱਕ ਕੇ ਮਾਰਨ, ਆ ਤੁਸੀਂ ਮਾੜਾ ਜਿਹਾ ਗੱਲ ਕਰਿਓ ਉਹਨਾਂ ਨਾਲ, ਹੈ ਸਮਝਾ ਦਿਓ, ਥੋੜ੍ਹਾ ਹੌਂਸਲਾ ਦੇ ਦਿਓ, ਕਿਉਂਕਿ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ। ਅੱਛਾ ਅੱਛਾ ਗੱਲ ਕਰ ਲਓ ਆ ਕੇ। ਹਾਂਜੀ ਹੈਲੋ।
1: ਅਰੇ ਚਾਚਾ,
0: ਹਾਂਜੀ
1: ਚਾਚਾ, ਕੀ ਗੱਲ ਕੀ ਆ?
0: ਗੱਲ ਕੀ ਆ? ਗੱਲ ਜਿੰਦਾ ਪਤਾ ਨਹੀਂ ਹੁੰਦੀ, ਸਾਰੇ ਜਣੇ ਤੇ ਰੇਡੀਓ ਸੁਣਨ ਲੱਗੇ ਆ, ਹਲੇ ਮੈਨੂੰ ਪੁੱਛਦੇ ਆ ਗੱਲ ਕੀ ਹੈ।
1: ਇੰਨੀ ਟੈਨਸ਼ਨ ਨਹੀਂ ਚਾਚਾ ਜੀ ਲਈ ਦੀ ਹੁੰਦੀ, ਸਾਰਿਆਂ ਨਾਲ ਦੇਖੀ ਜਾਂਦਾ ਵੀ ਬਾਕੀ ਵੀ ਸਾਡੇ ਵਰਗੇ ਹੈਗੇ ਆ, ਇੰਨੀ ਟੈਨਸ਼ਨ ਨਹੀਂ ਲਈ ਦੀ ਹੁੰਦੀ, ਪੁੱਛ ਲਈਦਾ ਹੁੰਦਾ ਹਮੇਸ਼ਾ।
0: ਕੁਛ ਕਿੱਥੋਂ ਰਹਿੰਦਾ ਬੰਦਾ, ਜਦ ਸਵੇਰੇ ਉੱਠਦੇ ਸਾਰ ਹੀ ਘਰ ਵਾਲੀ ਪੁੱਛੇ ਤੁਹਾਨੂੰ ਅੱਜ ਤਰੀਕ ਕਿੰਨੀ ਆ, ਤੇ ਕਹਿਣਾ ਪੈ ਜਾਵੇ 27 ਜੂਨ।
1: 27 ਜੂਨ ਦੀ ਬਹੁਤ ਵਧੀਆ ਤਰੀਕ ਆ ਇਹ।
0: ਅੱਛਾ ਵਧੀਆ ਤਰੀਕ ਹੈ,
1: ਰੋਈਦਾ ਨਹੀਂ ਹੁੰਦਾ 27 ਜੂਨ ਤੋਂ।
0: ਅੱਛਾ
1: ਹੋਈਦਾ ਹੁੰਦਾ,
0: ਕਿੱਦਾਂ ਖੁਸ਼ ਹੋਈ, ਤੂੰ ਖੁਸ਼ ਆ ਪੁੱਤ?
1: ਮੈਂ ਤਾਂ ਪੂਰਾ ਖੁਸ਼ ਹਾਂ ਜੀ, ਚਲੋ ਤੁਸੀਂ ਵੀ ਸਾਡੇ ਯਾਰ ਗਈ, ਅਸੀਂ ਵੀ ਤੁਹਾਡੇ ਯਾਰ ਗਈ ਆ।
0: ਅੱਛਾ ਜੇ ਤੂੰ ਮੇਰੇ ਵਰਗਾ ਤਾਂ ਫੇਰ ਤੂੰ ਖੁਸ਼ ਕਿੱਦਾਂ ਆ?
1: ਖੁਸ਼ ਰਹੀਦਾ ਹਮੇਸ਼ਾ।
0: ਕਿੱਦਾਂ ਰਹਿ ਸਕਦੇ ਆ ਖੁਸ਼? ਆ ਕਾ ਮੇਰਾ ਭਤੀਜਾ, ਇਹਨੂੰ ਮੈਂ ਕਹਿੰਦਾ ਤੂੰ ਵਿਆਹ ਕਰਾ ਲਾ, ਆਪਾਂ ਦੋਨੇ ਇੱਕੋ ਜਿਹੇ ਹੋ ਜਾਵਾਂਗੇ, ਇਹ ਵੀ ਨਹੀਂ ਮੰਨਦਾ।
1: 27 ਜੂਨ ਤੋਂ ਪਹਿਲਾਂ ਪਹਿਲਾਂ ਹੋ ਹੀ ਜਾਣਾ ਜੀ।
0: ਹੋ ਜਾ, 27 ਜੂਨ ਤੇ ਲੰਘ ਚੱਲੀ, ਹੁਣ ਰਾਤੋ ਰਾਤ ਇਹਦਾ ਕਿਹੜਾ ਵਿਆਹ ਕਰਦੀ ਹੈ?
1: ਉਦੋਂ ਇਹਨੂੰ ਹੋਇਆ ਹੋਣਾ 27 ਜੂਨ ਨੂੰ।
0: ਅਗਲੀ ਵਾਰ ਤੇ
1: ਹਾਂਜੀ
0: ਲੈ, ਮੈਨੂੰ ਲੱਗਦਾ ਪਚੋਲਾ ਮਿਲ ਗਿਆ।
1: ਮੈਂ ਕਿਹਾ ਹੋਇਆ ਲਓ
0: ਲੈ, ਬਸ ਮੈਨੂੰ ਥੋੜਾ ਜਿਹਾ ਹੌਸਲਾ ਹੋ ਗਿਆ। ਅੱਛਾ ਪਾਲੀ ਜੀ, ਵਿਆਹ ਹੋਇਆ ਤੁਹਾਡਾ?
1: ਵਿਆਹ ਹੋ ਗਿਆ ਜੀ, 15 ਸਾਲ ਹੋ ਗਏ ਵਿਆਹ ਨੂੰ।
0: ਕਿੱਦਾਂ ਲੰਘੇ 15 ਸਾਲ?
1: ਉਹ ਪਤਾ ਹੀ ਲੱਗਾ ਕਿਹੜੇ ਵੇਲੇ ਨਿਕਲ ਗਏ 15 ਸਾਲ। ਇੰਨੀ ਖੁਸ਼ ਜ਼ਿੰਦਗੀ ਸਾਡੀ, ਬਹੁਤ ਵਧੀਆ ਨਜ਼ਾਰੇ ਲਈਦੇ ਪੂਰੇ।
0: ਮੈਂ ਕਿਹਾ ਜਿਹੜਾ ਬੰਦਾ ਖੁਸ਼ ਹੁੰਦਾ ਉਹਨੂੰ ਕੱਲੀ ਕੱਲੀ ਘੜੀ ਦਾ ਪਤਾ ਹੁੰਦਾ, ਜਿਹੜਾ ਖੁਸ਼ ਨਹੀਂ ਹੁੰਦਾ ਉਹਨੂੰ ਬਿਲਕੁਲ ਨਹੀਂ ਪਤਾ ਹੁੰਦਾ। ਤੁਸੀਂ ਵੀ ਮੇਰੇ ਵਰਗੇ ਹੀ ਆ, ਹੌਸਲਾ ਦੇਣਾ ਤੁਸੀਂ ਮੈਨੂੰ ਆਪਣੇ ਚਾਚੇ ਨੂੰ। ਹੈ
1: ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ।
0: ਟੈਨਸ਼ਨ ਕਾਹਦੀ ਆ ਹੁਣ ਪੁੱਤ, ਚਾਚੀ ਤੁਹਾਡੀ ਜਾਂਦੀ ਨੀ ਮਾਈਕੇ, ਇੱਥੇ ਬੈਠੀ ਰਹਿੰਦੀ, ਮੈਂ ਤੇ ਬਾਲਾ ਹੀ ਦੁਖੀ।
1: ਚਾਚੀ ਨੂੰ ਇੱਧਰ ਛੱਡ ਦਿਓ ਸਾਡੇ ਇਲਾਕੇ 'ਚ ਥੋੜ੍ਹਾ ਜਿਹਾ ਹਫ਼ਤਾ ਤੱਕ।
0: ਚਾਚੀ ਜਾਂਦੀ ਨੀ ਪੁੱਤ, ਕਹਿੰਦੀ ਤੇਰੀ ਕੀ ਕਹਿੰਦੀ ਹੁੰਦੀ, ਤੈਨੂੰ ਛੱਡ ਕੇ ਨੀ ਜਾਣਾ, ਕਹਿੰਦੀ ਤੇਰੀ ਜ਼ਿੰਦਗੀ ਭਰ ਲਊ ਪੀਣਾ ਕਹਿੰਦੀ। ਚੱਲ ਕੋਈ ਨੀ ਪੁੱਤ, ਤੂੰ ਭਤੀਜ ਨਾਲ ਗੱਲ ਕਰ, ਮੇਰਾ ਤੇ ਦਿਲ ਭਰ ਗਿਆ, ਮੇਰਾ ਦਿਲ ਭਰ ਗਿਆ। ਉਹ ਚਾਚਾ ਇੱਦਾਂ ਨਾ ਕਰਿਆ ਕਰ। ਲਓ ਦੱਸੋ, ਪਾਲੀ ਜੀ ਨੇ ਕਹਿ ਰਹੇ ਦਿੱਤਾ ਹੱਸਦੇ ਖੇਡਦੇ 15 ਸਾਲ ਲੰਘ ਗਏ ਆ, ਤੂੰ ਤੁਹਾਡੇ ਤਾਂ ਹਲੇ 35 ਸਾਲ ਹੀ ਲੰਘੇ, ਕੋਈ ਗੱਲ ਨਹੀਂ, ਕੁਝ ਨਹੀਂ ਹੁੰਦਾ ਹੈ ਨਾ, ਹੈ ਜੀ। ਚਲੋ ਕੋਈ ਗੱਲ ਨਹੀਂ ਪਾਲੀ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਜਨਾਬ, ਤੁਸੀਂ ਥੋੜ੍ਹਾ ਹੌਸਲਾ ਦਿੱਤਾ, ਅਤੇ ਮੈਂ ਕਹਿੰਦਾ ਕੋਈ ਗਾਣਾ ਕੋਈ ਖਾਸ ਹੋਵੇ ਜਿਹੜਾ ਅੱਜ ਤੁਹਾਡੀ ਫਰਮਾਇਸ਼
1: ਨੂੰ। ਗਾਣਾ ਸੁਣਾ ਦਿਓ ਜੀ, ਅੱਜ ਕਦੇ ਖੁਸ਼ ਨਹੀਂ ਹੁੰਦੀਆਂ,
0: ਕਦੇ
1: ਮਖਸੂਸਪੁਰੀ
0: ਕਦੇ ਖੁਸ਼ ਨਹੀਂ ਹੁੰਦੀਆਂ ਬੀਵੀਆਂ। ਲੈ ਚਾਚਾ ਮਤਲਬ ਦਾ ਗਾਣਾ ਆ ਗਿਆ, ਲੈ ਸੁਣ ਕੇ ਜਿਹੜਾ। ਬਹੁਤ ਬਹੁਤ ਸ਼ੁਕਰੀਆ ਪਾਲੀ ਜੀ, ਉਹ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਲਓ ਜੀ ਪਾਲੀ ਜੀ ਨੇ ਤਾਂ ਗਾਣੇ ਦੀ ਫਰਮਾਇਸ਼ ਇੱਦਾਂ ਦੀ ਕੀਤੀ ਹੈ, ਮੈਨੂੰ ਲੱਗਦਾ ਚਾਚੇ ਨੂੰ ਥੋੜ੍ਹਾ ਬਹੁਤਾ ਹੌਸਲਾ ਤਾਂ ਮਿਲੇਗਾ। ਬਾਕੀ ਤੁਸੀਂ ਹੈਗੇ ਹੋ ਜੀ, ਦਿਓ ਹੌਸਲਾ ਚਾਚਾ ਜੀ ਨੂੰ, ਤਾਂ ਕਿ ਚਾਚਾ ਜੀ ਜਿਹੜੇ ਨੇ ਉਹਨਾਂ ਦਾ ਮਨੋਬਲ ਜਿਹੜਾ ਇਸ ਵੇਲੇ ਡਿੱਗ ਚੁੱਕਾ ਹੈ, ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ 27 ਜੂਨ ਸਮਝ ਰਹੇ ਨੇ, ਅਤੇ ਉਹਨਾਂ ਤੋਂ ਥੋੜ੍ਹਾ ਜਿਹਾ ਮੈਂ ਕਹਿੰਦਾ ਥੋੜ੍ਹਾ ਜਿਹਾ ਜਿੰਨਾ ਵੀ ਕਰ ਸਕੇ। ਕਹਿੰਦੇ ਤੇ ਦੁੱਖ ਵੰਡਿਆਂ ਘੱਟਦਾ ਹੈ ਨਾ, ਅਤੇ ਸੁੱਖ ਵੰਡਿਆਂ ਦੂਣ, ਜਿਹੜਾ ਸੁੱਖ ਹੈ ਜਦੋਂ ਉਹਨੂੰ ਵੰਡਦੇ ਆ ਤਾਂ ਦੂਣ ਸਵਾਇਆ ਹੋ ਜਾਂਦਾ। ਸੋ ਆਓ ਫਿਰ ਚਾਚਾ ਜੀ ਦਾ ਦੁੱਖ ਵੰਡੀਏ ਸਾਰੇ ਜਣੇ ਰਲ ਮਿਲ ਕੇ। ਨੰਬਰ 0181 74 ਚਾਚਾ ਹਟ ਜਾ ਲੈ ਯਾਰ, ਚਾਚਾ ਨਹੀਂ ਕਦਾ ਯਾਰ ਤੰਗ ਕਰੀ ਜਾਂਦਾ, ਮਾਰੀ ਜਾਂਦਾ ਬੱਖੀ 'ਚ ਕੂਣੀਆਂ। ਉਹ ਦੋਸਤੋ ਤੁਸੀਂ ਕਰੋ ਟਰੈਕ ਇੰਜੋਏ ਦੇਵੀ ਮਖਸੂਸਪੁਰੀ ਸਾਹਿਬ ਦੀ ਆਵਾਜ਼ 'ਚ, ਮੈਂ ਥੋੜ੍ਹਾ ਜਿਹਾ ਚਾਚੇ ਨੂੰ ਜਰਾ ਸਮਝਾਉਣਾ ਮੈਂ ਹੈ।
2: ਉਹ ਪਹਿਲਾਂ ਦਿਲ ਵਿੱਚ ਸੀ

0: ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀਂ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।
1: ਬਿਲਕੁਲ ਜੀ, ਚੱਕਦੇ ਇੰਡੀਆ। ਭਾਰਤ ਦੀਆਂ ਸ਼ੇਰਨੀਆਂ ਤਿਆਰ ਨੇ ਜੀ ਵਿਸ਼ਵ ਕੱਪ ਨੂੰ ਆਪਣਾ ਬਣਾਉਣ ਦੇ ਲਈ। ਪਰ ਇਸ ਵੇਲੇ ਸਮਾਂ ਜਿਹੜਾ ਜੀ ਉਹ ਹੋਇਆ ਹੋਇਆ ਜੀ ਪ੍ਰੋਗਰਾਮ ਹੈਲੋ ਜਲੰਧਰ ਦਾ, ਅਤੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਰੌਣਕਾਂ ਲਾ ਰਹੇ ਹੋ ਜੀ, ਅਤੇ ਨਾਲ ਚਾਚਾ ਜੀ ਨੂੰ ਵੀ ਸਮਝਾ ਰਹੇ ਹੋ ਕਿ ਚਾਚਾ ਜੀ ਹੌਂਸਲਾ ਨਹੀਂ ਛੱਡੀਦਾ। ਕੋਈ ਗੱਲ ਨਹੀਂ, ਇਹ ਦਿਨ ਜੋ ਤੁਹਾਡੇ 'ਤੇ ਚੱਲਦਾ ਪਿਆ ਹੈ ਇਹ ਸਾਰਿਆਂ ਦੇ ਉੱਤੇ ਚੱਲਦੇ ਹੁੰਦੇ ਨੇ ਜੀ, ਅਤੇ ਤੁਸੀਂ ਬਿਲਕੁਲ ਵੀ ਹੌਂਸਲਾ ਨਹੀਂ ਹਾਰਨਾ। ਸੋ ਹੌਂਸਲਾ ਦੇਣ ਵਾਸਤੇ ਅਗਲੀ 27 ਜੂਨ ਮੇਰਾ ਮਤਲਬ ਹੈ ਸਾਡੇ ਅਗਲੇ ਲਿਸਨਰ ਆਣ ਚੁੱਕੇ ਨੇ, ਅਤੇ ਉਹਨਾਂ ਦੇ ਨਾਲ ਕਰਦੇ ਜੀ ਗੱਲਬਾਤ। ਹੈਲੋ
2: ਚਾਚਾ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮੈਂ ਬਿਪਨ ਸੁਮਨ ਗੱਲ ਕਰਦਾ ਵੀ, ਚਾਚਾ ਜੀ ਉਹ ਸਾਈਡ ਤੇ ਬੈਠੇ ਹੋਏ ਜੀ, ਬੁਲਾਈਏ।
2: ਹਾਂਜੀ ਹਾਂਜੀ, ਬੁਲਾਓ ਚਾਚਾ ਜੀ,
1: ਬੁਲਾਓ ਚਾਚਾ ਜੀ। ਓ ਚਾਚਾ ਜੀ, ਉਹ ਆ ਜਾਓ, ਗੱਲ ਕਰ ਲਓ। ਆ ਸ਼ਮੀ ਬੂਟੇ ਵਾਲੇ ਆਏ ਨੇ ਤੁਹਾਡੇ ਲਈ, ਵਧੀਆ ਵਧੀਆ ਫੁੱਲਾਂ ਵਾਲੇ ਬੂਟੇ ਲੈ ਕੇ ਆਏ ਨੇ, ਆ ਜਾਓ ਆ
3: ਜਾਓ। ਕੌਣ ਹੈ
2: ਚਾਚਾ ਜੀ? ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਸਤਾਈ ਜੂਨ ਤੇ ਸਮਝਦਾ ਕੋਈ ਨੀ, ਉਤੋਂ ਦੀ ਟਿਚਰਾ ਕਰਨ ਲੱਗੇ ਆ
2: ਮੈਨੂੰ।
3: ਮੈਨੂੰ ਨੀ ਲੱਗਦਾ ਤੁਸੀਂ ਮੇਰੇ ਨਾਲ, ਮੈਨੂੰ ਲੱਗਦਾ ਤੁਸੀਂ ਮੇਰੇ ਘਰ ਵਾਲੀ ਦੇ ਨਾਲ ਦੇ ਆ। ਮੇਰੇ ਹਾਲ ਦੀ ਤਾਂ ਦੇਖੋ ਗੱਲ ਹੀ ਨੀ ਕਰਦਾ ਪਿਆ, ਮੈਨੂੰ ਤਾਂ ਕੋਈ ਸੁਣਦਾ ਹੀ ਨੀ ਪਿਆ ਹੈ।
2: ਦੇਖੋ ਚਾਚਾ, ਸਾਡਾ ਵੀ ਵਿਆਹ ਹੋਇਆ।
3: ਅੱਛਾ, ਹੋ ਗਿਆ ਵਿਆਹ?
2: ਹਾਂਜੀ ਹਾਂਜੀ, 20 ਸਾਲ ਹੋ ਗਏ ਮੇਰੇ ਵਿਆਹ ਨੂੰ।
3: 20 ਸਾਲ ਹੋ ਗਏ? ਲੈ ਬਹੁਤ ਵਧੀਆ, ਕਿੰਨਾ ਜ਼ਿੰਦਗੀ ਵਧੀਆ ਚੱਲਦੀ ਪਈ ਆ?
2: ਹਾਂਜੀ ਸਰ, ਹਾਂਜੀ ਚਾਚਾ ਜੀ।
3: ਅੱਛਾ, ਵਧੀਆ ਚੱਲਦੀ ਹੈ, ਮੇਰੀ ਨਹੀਂ ਚੱਲਦੀ ਇਕੱਲੇ ਦੀ।
2: ਚਾਚਾ ਤੁਹਾਨੂੰ ਇੱਕ ਛੋਟਾ ਜਿਹਾ ਗਾਣਾ ਸੁਣਾਵਾਂ? ਇੱਕ
3: ਹਾਂ, ਸੁਣਾਓ ਸੁਣਾਓ।
2: ਕੇਸ਼ੂ ਦਾਇਆ ਮੇਰੇ

0: ਹੋ ਸ਼ਮੀ ਜੀ ਕੀ ਕਰਦੇ ਹੋ ਤੁਸੀਂ, ਚਾਚਾ ਜੀ ਨੂੰ ਤੁਸੀਂ ਚੁੱਪ ਕਰਾਉਣਾ, ਹੌਸਲਾ ਦੇਣਾ, ਤੁਸੀਂ ਤਾਂ ਰੁਆਈ ਜਾਂਦੇ ਉਹਨਾਂ ਨੂੰ ਚਾਚਾ ਜੀ ਤੋਂ, ਉਹ ਚੱਲਾਂਗੇ ਪਰੇ, ਉਹ ਚਾਚਾ ਜੀ ਆ ਜਾਓ, ਉਹ ਕਮਰੇ ਤੋਂ ਬਾਹਰ ਨੀ, ਯਾਰ ਬਸ ਉਹ ਚਲੇ ਗਏ, ਉਹ ਤਾਂ ਕਮਰੇ ਚੋਂ ਬਾਹਰ ਚਲੇ ਗਏ। ਤੁਸੀਂ ਗਾਣਾ ਇੱਦਾਂ ਦਾ ਸੁਣਾ ਤਾਂ, ਦੁੱਖ ਦੀ ਰੱਗ ਤੇ ਹੱਥ ਰੱਖਤੀ ਤੁਸੀਂ ਚਾਚਾ ਜੀ ਦੇ, ਮੈਨੂੰ ਲੱਗਦਾ ਰੱਗ ਤੇ ਹੱਥ ਨੀ ਰੱਖਿਆ ਤੁਸੀਂ, ਤੇ ਲੱਤਾਂ ਪੈਰ ਲੈ ਕੇ ਚੜ ਗਏ ਉਹਦੇ ਤੇ ਹੈ। ਇਹ ਤੇ ਗਲਤ ਗੱਲ ਹੈ ਸ਼ਮੀ ਜੀ, ਹੁਣ ਕਿੱਦਾਂ ਹੋਏਗਾ, ਚਾਚਾ ਜੀ ਨੂੰ ਆਖਿਰ ਕੌਣ ਮਨਾਏਗਾ, ਇੱਦਾਂ ਦਾ ਕਿਹੜਾ ਯੰਤਰ ਹੈ, ਇੱਦਾਂ ਦੀ ਕਿਹੜੀ ਜਾਦੂ ਟੋਣਾ ਟੋਟਕਾ ਕਰ ਦਈਏ ਕਿ ਚਾਚਾ ਜੀ ਸਾਡੇ ਸ਼ਾਂਤ ਹੋ ਜਾਣ।
1: ਸਾਰੇ ਇਕੱਠੇ ਹੋ ਕੇ ਚਾਚੇ ਨੂੰ ਮਨਾਉਣਗੇ, ਤੇ ਨਾ ਚਾਚੇ ਨੂੰ ਕਹਣਾ ਚਾਚੇ ਨੂੰ ਕੁਛ ਨਹੀਂ ਲੱਗਿਆ ਰੋਦੇ।
0: ਚਲੋ ਠੀਕ ਹੈ ਜੀ, ਖੁਸ਼ ਰਹਿਣ ਵਾਸਤੇ, ਚਾਚਾ ਜੀ ਨੂੰ ਖੁਸ਼ ਰੱਖਣ ਵਾਸਤੇ ਆਪਾਂ ਗਾਣਾ ਕਿਹੜਾ ਸੁਣਾਈਏ ਫਿਰ?
1: ਆਪਾਂ ਗੀਤ ਸੁਣਾ ਕੰਟਰੀ ਦਾ, ਸਾਨੂੰ ਇੰਨੇ ਹਿੱਸਾ ਚਾਹੀਦੇ ਨੇ,
0: ਸਾਨੂੰ ਇੰਨੇ ਹੀ ਸਾ ਚਾਹੀਦੇ ਜੋ ਤੇਰੇ ਨਾਲ ਗੁਜ਼ਾਰੇ ਜਾਣਾ।
1: ਹਾਂਜੀ ਸਰ,
0: ਇਹ ਸ਼ੁਕਰ ਆ ਤੁਸੀਂ ਮੇਰੇ ਸਾਹਮਣੇ ਕਿਹਾ, ਜੇ ਤੁਸੀਂ ਚਾਚੇ ਦੇ ਸਾਹਮਣੇ ਕਿਹਾ ਹੁੰਦਾ ਚਾਚੇ ਨੇ ਕਹਿਣਾ ਸੀਗਾ ਮੈਨੂੰ ਇੱਦਾਂ ਦੇ ਸਾਹ ਚਾਹੀਦੇ ਨਹੀਂ ਜਿਹੜੇ ਉਹਦੇ ਨਾਲ ਗੁਜ਼ਾਰੇ ਜਾਣ। ਠੀਕ ਹੈ ਜੀ, ਚਲੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਧੰਨਵਾਦ ਜੀ ਕਾਲ ਕਰਨ ਦੇ ਲਈ। ਸੋ ਸ਼ਮੀ ਜੀ ਨੇ ਗਾਣੇ ਦੀ ਡਿਮਾਂਡ ਉਹ ਕੀਤੀ, ਚਲੋ ਠੀਕ ਹੈ, ਟਾਈਮ 'ਤੇ ਚਾਚਾ ਜੀ ਬਾਹਰ ਚਲੇ ਗਏ, ਜੇਕਰ ਨਾ ਗਏ ਹੁੰਦੇ ਤਾਂ ਉਹਨਾਂ ਨੇ ਸੁਣ ਲਿਆ ਹੁੰਦਾ ਕਿ ਇਹ ਗਾਣਾ ਚੱਲ ਪਿਆ ਰੇਡੀਓ 'ਤੇ, ਮੈਨੂੰ ਲੱਗਦਾ ਉਹਨਾਂ ਦਾ ਦਿਲ ਹੋਰ ਟੁੱਟ ਜਾਣਾ ਸੀਗਾ। ਸੋ ਕੋਸ਼ਿਸ਼ ਕਰੋ ਚਾਚਾ ਜੀ ਦੇ ਜਜ਼ਬਾਤਾਂ ਨੂੰ ਸਮਝੋ, ਉਹਨਾਂ ਦੇ ਦਰਦ ਨੂੰ ਸਮਝੋ, ਹੈ ਨਾ। ਅਤੇ ਅੱਜ ਸਤਾਈਆਂ ਹੋਈਆਂ ਜੂਨਾਂ ਸਾਡੇ ਕੋਲ ਬਹੁਤ ਸਾਰੀਆਂ ਪਹੁੰਚੀਆਂ, ਉਹਨਾਂ ਨੇ ਆਪਣੇ ਆਪਣੇ ਦਰਦ ਵੀ ਬਿਆਨ ਕੀਤੇ ਨੇ, ਅਤੇ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ, ਹੈ ਨਾ। ਕਿਸੇ ਦੀਆਂ ਘਰ ਵਾਲੀਆਂ ਇਸ ਵੇਲੇ ਮਾਈਕੇ ਗਈਆਂ ਹੋਈਆਂ ਨੇ, ਉਹ ਤਾਂ ਖੁਸ਼ ਨੇ, ਉਹ ਕਹਿੰਦੇ ਚਲੋ ਕੋਈ ਨਹੀਂ, ਦੁਖਦਾ ਬੰਦਾ ਰੋਂਦਾ ਬੰਦਾ ਚੰਗਾ ਲੱਗਦਾ, ਨਾ, ਇੰਟਰਟੇਨਮੈਂਟ ਦਾ ਸਾਧਨ ਬਣ ਜਾਂਦਾ। ਸੋ ਜੇਕਰ ਚਾਹੁੰਦੇ ਹੋ ਤੁਸੀਂ ਵੀ ਥੋੜ੍ਹੀ ਜਿਹੀ ਹੈਲਪ ਕਰਨਾ ਚਾਚਾ ਜੀ ਦੀ, ਤਾਂ ਨੰਬਰ ਹੈ ਜੀ 0181 23 42 74, 01812342174। ਆਓ ਜੀ ਉਨੀ ਦੇਰ ਤੱਕ ਆਪਾਂ ਸੁਣਦੇ ਹਾਂ ਟਰੈਕ ਕੰਠ ਕਲੇਰ ਸਾਹਿਬ ਦੀ ਆਵਾਜ਼ 'ਚ।

0: मुझे मेरी बीवी से बच्चा मिला।
1: ओ चाचे नूं कोई तां हसाओ, चाचा जदों दा आ रोई जांदा पिया आ कि अज 27 जून है, उहदा दिन है। दसो बंदे दा दिन हुंदा, बंदा हसदा खेडदा है ना, पता नहीं इदां दा केड़ा दिन है चाचा अज रोई जांदा पिया। इह ते बहुत सारे साडे दोस्तां ने कोशिश कीती है उहनां नूं हसाउण दी, पर कोई भी हसा हले तक जां चुप जां शांत जां दुख घट नहीं कर पाया। साडे अगले कॉलर दोस्त जुड़े ने, आओ जी देखदे आ, कोशिश करनगे उहनां नूं हसाउण दी। हैलो जी, बहुत बहुत स्वागत प्रोग्राम हैलो जलंधर 'च। नमस्कार जी। नमस्कार, ਕੌਣ ਜਨਾਬ, ਕਿੱਥੋਂ ਗੱਲ ਕਰ ਰਹੇ ਨੇ ਜੀ?
2: ਹਾਂਜੀ ਸਰ ਜੀ, ਮੈਂ ਪੌਲ ਬੋਲਦਾ ਸਰਾਭਾ ਨਗਰ ਜਲੰਧਰ ਤੋਂ ਜੀ।
1: ਪੌਲ ਜੀ, ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ?
2: ਮਿਹਰਬਾਨੀ, ਸ਼ੁਕਰੀਆ ਸਰ, ਤੁਹਾਡਾ ਵੀ ਧੰਨਵਾਦ ਜੀ।
1: ਸ਼ੁਕਰੀਆ ਜੀ, ਹਾਲ ਚਾਲ ਵਧੀਆ ਨੇ ਜੀ?
2: ਹਾਂਜੀ ਬਿਲਕੁਲ ਵਧੀਆ।
1: ਤੁਸੀਂ ਨਹੀਂ ਕਹਿਣਾ,
2: ਤੁਸੀਂ ਮੇਰੇ ਭਾਂਡੇ ਮਾਂਜ ਲਈ ਦੇ ਆ।
1: ਨਹੀਂ ਨਹੀਂ, ਤੁਸੀਂ ਨਹੀਂ ਕਹਿਣਾ ਕਿ ਹਾਲ ਚਾਲ ਵਧੀਆ ਨਹੀਂ ਹੈਗੇ ਨਾ, ਚਾਚਾ ਜੀ ਵੀ
2: ਹਾਲ ਚਾਲ ਵਧੀਆ ਵਧੀਆ ਨਹੀਂ ਵਧੀਆ ਨਹੀਂ।
1: ਕੌਣ ਭਾਈ? ਹੈਲੋ,
2: ਤੇ ਚਾਚੇ ਨੂੰ ਮੈਂ ਤਾਂ ਹੌਸਲਾ ਦੇਣਾ ਆਇਆ ਵੀ ਚਾਚਾ ਤੂੰ ਨਾ ਘਬਰਾ, ਮੈਂ ਸਵੇਰੇ ਭਾਂਡੇ ਮਾਂਜਦਾ, ਫਿਰ ਬਾਅਦ 'ਚ ਕੱਪੜੇ ਧੋਣਾ, ਫਿਰ ਬਾਅਦ 'ਚ ਮੈਂ ਪੋਚੇ ਲਾਉਣਾ, ਤੇ ਚਾਚਾ ਤੈਨੂੰ ਇੰਨਾ ਕੰਮ ਕਰਨਾ ਪੈਂਦਾ?
1: ਮੈਂ ਤਾਂ ਬਹੁਤ ਇਸ ਤੋਂ ਵੀ ਜ਼ਿਆਦਾ ਕਰਦਾ, ਮੈਂ ਮਿਰਚਾਂ ਕੁੱਟਦਾ, ਮੈਂ ਸਬਜ਼ੀਆਂ ਛਿੱਲਦਾ, ਮੈਂ ਰੋਟੀ ਲਈ ਆਟਾ ਗੁੰਨਦਾ, ਮੈਂ ਰੋਟੀਆਂ ਵੀ ਪਕਾਉਂਦਾ। ਤੈਨੂੰ ਇੰਨੇ ਕੰਮ ਆਉਂਦੇ ਕਾਕਾ?
2: ਨਹੀਂ, ਮੈਂ ਰੋਟੀਆਂ ਵੀ ਮੈਂ ਤਾਂ ਪਕਾ ਲੈਂਦਾ, ਪਰ ਮੈਂ ਵੀ ਕੋਈ ਤਾਂ ਰੋਂਦਾ ਨਹੀਂ ਤੇਰੇ ਵਾਂਗੂ, ਮੈਂ ਤਾਂ ਫਿਰ ਵੀ ਹੱਸਦਾ ਰਹਿੰਦਾ। ਮੈਂ ਕਹਿੰਦਾ ਚੱਲ ਹੋਊ, ਕੋਈ ਗੱਲ ਨਹੀਂ, ਜ਼ਿੰਦਗੀ ਹੈ, ਜ਼ਿੰਦਗੀ ਨੂੰ ਤਾਂ ਗੁਜ਼ਾਰਨਾ ਹੀ ਹੈ ਚਾਚਾ। ਹੁਣ ਤੈਨੂੰ ਅਸੀਂ ਵੀ ਤਾਂ ਤੇਰੇ ਨਾਲ ਦੇ ਹੀ ਹਾਂ, ਸਾਨੂੰ ਵੀ 27 ਜੂਨ ਦਾ ਬਹੁਤ ਇੱਦਾਂ ਹੈਗਾ ਵੀ ਅੱਜ ਤਾਂ ਮੈਂ ਤਾਂ ਸਗਾ ਅੱਗੇ ਹੀ ਦੇਖਦਾ ਸੀ ਅੱਜ, ਮੈਂ ਕਿਹਾ ਅੱਜ ਕਿਸੇ ਨੇ 27 ਜੂਨ ਦਾ ਮੈਨੂੰ ਕੋਈ ਮੈਸੇਜ ਵੀ ਨਹੀਂ ਪਾਇਆ ਵੀ ਅੱਜ 27 ਜੂਨ ਸੀਗੀ।
1: ਅੱਜ ਪਤਾ ਨਹੀਂ ਸੀ ਤੈਨੂੰ ਚਾਚੇ ਨਾਲ ਗੱਲ ਹੋਣੀ ਹੈ,
2: ਪਤਾ ਲੱਗਾ, ਮੈਨੂੰ ਪਤਾ ਹੋਣ ਲੱਗਾ 4 ਵਜੇ ਵੀ ਅੱਜ ਚਾਚਾ ਸਾਡੇ ਨਾਲ ਵੀ ਜ਼ਿਆਦਾ ਸਤਾਇਆ ਲੱਗਦਾ,
1: ਬਹੁਤ ਜ਼ਿਆਦਾ। ਮੈਂ ਇੰਨਾ ਜ਼ਿਆਦਾ

0: ਬਤਾਇਆ ਹੋਇਆ, ਮੇਰੀ ਪਤਨੀ ਨੇ ਮੈਨੂੰ ਹੁਣੇ ਹੁਣੇ ਮੇਰੇ ਫੋਨ 'ਤੇ ਮੈਸੇਜ ਕੀਤਾ, ਉਹ 'ਚ ਸ਼ਾਇਰੀ ਲਿਖੀ ਆ, ਕਹਿੰਦੀ ਪਤਨੀ ਹੁਸਨ ਕਾ ਪਿਟਾਰਾ ਗੁਲਾਬ ਤਾਰਾ ਮੂਨ ਹੋਤੀ ਹੈ, ਮੂਨ ਮਤਲਬ ਉਹ ਚੰਦਰਮਾ, ਕਹਿੰਦੀ ਪਤਨੀ ਹੁਸਨ ਕਾ ਪਿਟਾਰਾ ਗੁਲਾਬ ਤਾਰਾ ਮੂਨ ਹੋਤੀ ਹੈ, ਪਤੀ ਬੇਚਾਰਾ ਹੋਤਾ ਹੈ ਸਤਾਈ ਹੋਈ ਜੂਨ ਹੋਤੀ ਹੈ।
1: ਸਾਲ ਬਾਅਦ ਇੱਕ ਦਿਨ ਆਉਂਦਾ ਸਾਲ ਬਾਅਦ, ਸਾਨੂੰ ਸਗਾ ਮੈਂ ਕਹਿੰਦਾ ਵੀ ਇਸ ਦਿਨ ਨੂੰ ਵੀ ਨਾ ਹੱਸ ਕੇ ਗੁਜ਼ਾਰਨਾ ਚਾਹੀਦਾ, ਕਿਉਂਕਿ ਅੱਜ ਸਾਡਾ ਦਿਨ ਆ ਚਾਚਾ ਜੀ, ਅੱਜ ਸਾਡਾ ਦਿਨ ਹੈ।
0: ਮੈਂ ਮੈਂ ਮੈਂ ਕਿੱਦਾਂ ਗੁਜ਼ਾਰਾਂ ਆਪਣਾ ਹੱਸ ਕੇ ਦਿਨ, ਦੱਸ ਮੈਨੂੰ ਪੂਰੇ ਸਾਲ ਦੇ ਦੁੱਖ ਯਾਦ ਆਉਂਦੇ।
1: 22 ਜੂਨ ਦਾ ਅੱਜ ਸਾਡਾ ਦਿਨ ਆ, ਬਾਕੀ ਦਿਨ ਭਵਾਂ ਅਸੀਂ ਰੋਈ ਜਾਣਾ, ਅੱਜ ਦੇ ਦਿਨ ਨਹੀਂ ਅਸੀਂ ਰੋਣਾ, ਅੱਜ ਦੇ ਦਿਨ ਅਸੀਂ ਇਹਨਾਂ ਨੂੰ ਰੋਣਾ ਆ।
0: ਭਤੀਜ ਮੇਰੀ ਗੱਲ ਸੁਣ, ਤੂੰ ਜਿੰਨੀਆਂ ਕਾਲਾਂ ਚੱਕੀਆਂ ਮੈਨੂੰ ਲੱਗਦਾ ਸਾਰੀਆਂ ਤੇਰੀ ਚਾਚੀ ਦੇ ਪਿੰਡ ਵੱਲੋਂ ਹੀ ਆ ਗਈਆਂ ਯਾਰ, ਕੋਈ ਮੇਰੀ ਗੱਲ ਨਹੀਂ ਸੁਣਦਾ ਯਾਰ। ਯਾਰ ਕੀ ਕਰੀ ਜਾ ਰਹੇ ਹੋ ਯਾਰ, ਚਾਚਾ ਜੀ ਨੂੰ ਖੁਸ਼ ਕਰਨਾ ਹੈ ਤੁਸੀਂ, ਚਾਚਾ ਜੀ ਨੂੰ ਨਾ ਜਦੋਂ ਸਮਝਾਉਣ ਲੱਗ ਜਾਂਦੇ ਤੁਸੀਂ ਇਹ ਦੱਸੋ ਕਿ ਮੈਂ ਬਹੁਤ ਦੁਖੀ ਹਾਂ ਚਾਚਾ ਜੀ, ਤੁਹਾਡੇ ਤੋਂ ਵੀ ਜ਼ਿਆਦਾ ਕਿਤੇ ਮੇਰੇ ਜ਼ਿੰਦਗੀ 'ਚ ਦੁੱਖ ਨੇ ਨਾ, ਬਸ ਅਸੀਂ ਤਾਂ ਦੱਸ ਹੀ ਨਹੀਂ ਸਕਦੇ ਇੱਦਾਂ ਨਾ। ਚਾਚਾ ਜੀ ਨੂੰ ਜਦੋਂ ਤੁਸੀਂ ਸਮਝਾਉਣ 'ਤੇ ਹੋ ਜਾਂਦੇ ਨਾ, ਤਾਂ ਫਿਰ ਚਾਚਾ ਜੀ ਨੂੰ ਲੱਗਦਾ ਕਿ ਬਸ ਚਾਚੀ ਵੱਲ ਦੇ ਪਾਸਿਓ ਸਾਰੀਆਂ ਕਾਲਾਂ ਆਈਆਂ ਨੇ, ਇੱਕ ਵੀ ਕਾਲ ਚਾਚੇ ਵੱਲ ਦੇ ਪਾਸਿਓ ਨਹੀਂ ਆਈ, ਮੇਰੇ ਵੀ ਮੈਨੂੰ ਵੀ
1: ਚਾਚਾ ਜੀ ਤੁਹਾਡੇ ਵਾਲੇ ਪਾਸਿਓ ਮੈਂ ਵੀ ਬੋਲਦਾ, ਮੈਂ ਤਾਂ ਤੁਹਾਨੂੰ ਦੱਸੀ ਜਾਂਦਾ ਵੀ ਮੈਨੂੰ ਤਾਂ ਭਾਂਡੇ ਮਾਂਜਣੇ ਪੈਂਦੇ, ਕੱਪੜੇ ਧੋਣੇ ਪੈਂਦੇ, ਪੋਚੇ ਲਾਉਣੇ ਪੈਂਦੇ, ਰੋਟੀਆਂ ਪਕਾਉਣੀਆਂ ਪੈਂਦੀਆਂ।
0: ਅੱਛਾ ਚਲੋ ਮੈਨੂੰ
1: ਕੰਮ ਕਰਨਾ
0: ਪੌਲ ਜੀ
1: ਵਿਛਾਉਣੇ ਪੈਂਦੇ ਆ,
0: ਬਿਲਕੁਲ। ਅੱਛਾ ਪੌਲ ਜੀ ਮੈਨੂੰ ਇਹ ਦੱਸੋ ਕਿ ਜਿਹੜੀ ਤੁਹਾਡੀ ਵਾਈਫ ਹੈ ਪਤਨੀ ਹੈ ਉਹ ਇਸ ਵੇਲੇ ਮਾਈਕੇ ਗਈ ਹੋਈ ਹੈ ਜਾਂ ਇੱਥੇ ਹੀ ਹੈ? ਮਾਈਕੇ ਗਈ ਆ, ਬਸ ਤਾਂ ਹੀ ਉਹ ਤਾਂ ਤੁਹਾਨੂੰ ਸਾਰਾ ਕੁਛ ਕੰਮ ਕਰਨਾ ਪੈ ਰਿਹਾ ਹੈ, ਜੇ ਉਹ ਇੱਥੇ ਹੁੰਦੇ ਫੇਰ ਥੋੜੀ ਕਰਨਾ ਸੀ ਹੈ। ਤੁਸੀਂ ਵੀ ਬੜੇ ਚਲਾਕ ਹੋ ਹੈ, ਮੌਕੇ ਤੇ ਚੌਕਾ ਮਾਰ ਗਏ। ਚਾਚਾ ਜੀ ਵਿਚਾਰੇ ਸਾਡੇ ਸਿੱਧੇ ਸਾਧੇ ਹੈ, ਦੱਸੋ ਤੁਸੀਂ ਉਹਨਾਂ ਨੂੰ ਵੀ ਭੋਲੇ ਭਾਲਿਆਂ ਨੂੰ ਗੱਲਾਂ ਕਰਕੇ। ਚਲੋ ਖੈਰ ਕੋਈ ਗੱਲ ਨਹੀਂ ਜੀ, ਮਾਈਕੇ ਗਏ ਨੇ ਤਾਂ ਆਪਾਂ ਮਾਈਕੇ ਦੇ ਉੱਪਰ ਇੱਕ ਗੀਤ ਹੈ ਜੀ ਸਾਡੇ ਕੋਲ ਬਹੁਤ ਖੂਬਸੂਰਤ,
1: ਸੁਣਾ ਦਿਓ ਜੀ, ਰਾਮ ਦੁਲਾਰੀ ਮਾਈਕੇ ਗਈ।
0: ਆਏ ਹੋਏ ਹੋਏ ਕਿਆ ਬਾਤ ਹੈ ਜੀ,
1: ਚਾਚਾ
0: ਜੀ ਹੁੰਦੇ ਨੀ ਪਏ ਖੁਸ਼ ਯਾਰ। ਚਲੋ ਖੈਰ ਕੋਈ ਨੀ, ਆਪਣੇ ਕੋਲ
1: ਮੈਂ ਕਿਹਾ ਰਾਮ ਦੁਲਾਰੀ ਹੁਣ ਮਾਈਕੇ ਗਈ ਹੈ, ਸਾਡੇ ਵਾਲੀ ਗਈ ਹੈ, ਤੇਰੇ ਵਾਲੀ ਵੀ ਗਈ ਹੋਣੀ,
0: ਉਹ ਜਾਂਦੀ ਨੀ ਚਾਹੀਦੀ, ਚਾਚੇ ਵਾਲੀ ਤੇ ਜਾਂਦੀ ਨੀ, ਮਸਲਾ ਹੀ ਇਹ ਹੈ ਨਾ, ਚਾਚੇ ਵਾਲੀ ਮਾਈਕੇ ਚਲੀ ਜਾਵੇ ਤੇ ਚਾਚਾ ਥੋੜਾ ਸੁਖੀ ਹੋ ਜਾਵੇ, ਉਹ ਜਾਂਦੀ ਨੀ, ਉਹ ਪਤਾ ਨੀ ਹੁਣ ਮਸਲਾ ਕੀ ਹੈ। ਖੈਰ ਕੋਈ ਗੱਲ ਨਹੀਂ, ਅਗਲੇ ਕਾਲਰ ਦੋਸਤ ਨਾਲ ਮਿਲ ਕੇ ਸ਼ਾਇਦ ਡਿਸਕਸ ਕਰਦੇ ਹਾਂ ਜੀ ਆਪਾਂ, ਪਰ ਹੁਣ ਸੁਣਦੇ ਹਾਂ ਜੀ ਟਰੈਕ ਸਾਡੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਰੇਡੀਓ।

0: ਨਮਸਕਾਰ, ਤੁਸੀਂ ਸੁਣ ਰਹੇ ਐਫਐਮ ਬੈਂਡ 102.7 ਮੈਗਾਹਰਟਸ ਤੇ ਪ੍ਰੋਗਰਾਮ ਯੁਵਾਨੀ, ਤੇ ਮੈਂ ਤੁਹਾਡੀ ਦੋਸਤ ਆਰਜੇ ਸਿਮਰਨ, ਤੇ ਮੇਰੇ ਨਾਲ ਨੇ
1: ਮੈਂ ਹਾਂ ਦੋਸਤੋ ਆਰਜੇ ਖੁਸ਼ੀ। ਤੇ ਅੱਜ ਦੀ ਸ਼ਾਮ ਬਹੁਤ ਸਾਰੀ ਗੱਲਾਂ ਕਰਾਂਗੇ ਅਸੀਂ ਤੁਹਾਡੇ ਨਾਲ, ਤੇ ਬਹੁਤ ਸਾਰੀ ਗੱਪਸ਼ਪ ਵੀ ਹੋਣਗੀਆਂ ਕਿਉਂਕਿ ਅੱਜ ਬਹੁਤ ਹੀ ਖਾਸ ਖਾਸ ਸੈਗਮੈਂਟ ਨੇ। ਸਭ ਤੋਂ ਪਹਿਲਾਂ ਤਾਂ ਵਰਡ ਐਕਸਪ੍ਰੈਸ ਹੋਵੇਗਾ, ਜਿਹਦੇ ਵਿੱਚ ਅਸੀਂ ਤੁਹਾਨੂੰ ਵਰਡ ਦੱਸਾਂਗੇ। ਉਸ ਤੋਂ ਬਾਅਦ ਹੋਏਗਾ ਜੀ ਵੱਖਰਾ ਸਵੈਗ, ਜਿਹਦੇ ਵਿੱਚ ਫੈਸ਼ਨ ਦੀਆਂ ਗੱਲਾਂ ਹੋਣਗੀਆਂ। ਤੇ ਉਸ ਤੋਂ ਬਾਅਦ ਹੋਏਗਾ ਦਿਮਾਗੀ ਦੰਗਲ, ਤੁਹਾਡਾ ਫੇਵਰੇਟ, ਜਿਹਦੇ ਵਿੱਚ ਦਿਮਾਗ ਦੀ ਤੁਹਾਡੀ ਅਸੀਂ ਦੰਗਲ ਕਰਵਾ ਦੇਣੀ ਹੈ ਪੂਰੀ, ਤੇ ਅਸੀਂ ਟੈਸਟ ਕਰਨਾ ਹੈ ਤੁਹਾਡੀ ਨੌਲੇਜ ਨੂੰ।
0: ਬਿਲਕੁਲ ਜੀ ਬਿਲਕੁਲ, ਤੇ ਜਿਵੇਂ ਖੁਸ਼ੀ ਨੇ ਦੱਸਿਆ

0: ਅੱਜ ਦੇ ਸੈਗਮੈਂਟ ਬਹੁਤ ਜ਼ਿਆਦਾ ਐਕਸਾਈਟਿਡ ਨੇ ਔਰ ਖੁਸ਼ੀ ਵਾਲੇ ਨੇ। ਸਪੈਸ਼ਲੀ ਮੇਰਾ ਜਿਹੜਾ ਫੇਵਰੇਟ ਹੈ ਉਹ ਦੋ ਸੈਗਮੈਂਟ ਰਹਿਣ ਵਾਲੇ ਆ ਅੱਜ, ਵੱਖਰਾ ਸਵੈਗ ਜੋ ਕਿ ਕੁੜੀਆਂ ਲਈ ਹੈ, ਸਪੈਸ਼ਲੀ ਹੁੰਦਾ ਹਰ ਵਾਰ ਦੀ ਤਰ੍ਹਾਂ,
1: ਬਿਲਕੁਲ
0: ਤੇ ਉਸਦੇ
1: ਕੁੜੀਆਂ ਨੂੰ ਪਸੰਦ ਹੀ ਬੜਾ ਹੈ ਫੈਸ਼ਨ ਦਾ ਟੌਪਿਕ।
0: ਬਿਲਕੁਲ ਜੀ ਬਿਲਕੁਲ। ਤੇ ਅੱਜ ਅਸੀਂ ਬਹੁਤ ਹੀ ਵੱਖਰਾ ਸਵੈਗ 'ਚ ਵੀ ਬਹੁਤ ਹੀ ਇੰਟਰਸਟਿੰਗ ਜਿਹੇ ਟੌਪਿਕ 'ਤੇ ਗੱਲ ਕਰਾਂਗੇ, ਆਈ ਹੋਪ ਤੁਹਾਨੂੰ ਸਾਰਿਆਂ ਨੂੰ ਉਹ ਪਸੰਦ ਆਏਗਾ। ਪਰ ਉਹ ਸੁਣਨ ਲਈ ਤੁਹਾਨੂੰ ਸਾਡੇ ਨਾਲ ਪੂਰੇ ਸ਼ੋਅ 'ਚ ਜਿਹੜਾ ਆ ਉਹ ਬਣੇ ਰਹਿਣਾ ਪਏਗਾ। ਤੇ ਖੁਸ਼ੀ, ਹਰੇਕ ਦਿਨ ਨਾ ਕੁਝ ਸਪੈਸ਼ਲ ਹੁੰਦਾ, ਹਰੇਕ ਦਿਨ ਦੀ ਕੁਝ ਖਾਸ ਹੁੰਦਾ, ਹਰੇਕ ਦਿਨ ਦੀ ਕੁਝ ਅਲੱਗ ਅਹਿਮੀਅਤ ਹੁੰਦੀ ਹੈ, ਤੇ ਸਾਡੇ ਲਿਸਨਰਸ ਨੂੰ ਦੱਸੋ ਫਿਰ ਅੱਜ ਕੀ ਖਾਸ ਹੈ।
1: ਬਿਲਕੁਲ ਸਿਮਰਨ, ਅੱਜ 27 ਜੂਨ ਹੈ ਤੇ ਅੱਜ ਦੁਨੀਆ ਭਰ ਵਿੱਚ ਵਿਸ਼ਵ MSME ਦਿਵਸ ਮਨਾਇਆ ਜਾਂਦਾ ਹੈ। ਤੁਸੀਂ ਜਾਣਦੇ ਹੋ ਦੋਸਤੋ MSME ਦਾ ਅਰਥ ਕੀ ਹੁੰਦਾ ਹੈ? MSME ਦਾ ਅਰਥ ਹੈ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ, ਭਾਵ ਸੂਕਸ਼ਮ ਛੋਟੇ ਜਾਂ ਮੱਧਮ ਉਦਯੋਗ।
0: ਤੇ ਦੋਸਤੋ, ਜੇਕਰ ਅਸੀਂ ਇਹਨਾਂ ਨੂੰ ਹੋਰ ਈਜ਼ੀ ਵੇ 'ਚ ਸਮਝਣਾ ਹੋਵੇ, ਤੇ ਜਿਵੇਂ ਸਾਡੇ ਮੁਹੱਲੇ ਵਿੱਚ ਬੇਕਰੀਆਂ ਹੁੰਦੀਆਂ ਨੇ, ਛੋਟੀਆਂ ਕੱਪੜੇ ਦੀਆਂ ਦੁਕਾਨਾਂ ਹੁੰਦੀਆਂ ਨੇ, ਕੋਈ ਮਤਲਬ ਮਸ਼ੀਨ ਵਗੈਰਾ ਦੀ ਵਰਕਸ਼ਾਪ ਹੁੰਦੀ ਹੈ, ਡੇਰੀ ਹੁੰਦੀ ਹੈ, ਅਚਾਰ ਦਾ ਛੋਟਾ ਬਿਜ਼ਨਸ ਹੁੰਦਾ ਆ, ਜਾਂ ਕੋਈ ਵੀ ਛੋਟਾ ਜਿਹਾ ਸਟਾਰਟਅਪ, ਤੇ ਉਹ MSME ਦੀ ਦੁਨੀਆ ਦਾ ਸਭ ਤੋਂ ਅਹਿਮ ਹਿੱਸਾ ਹੈ।
1: ਸਾਲ 2017 ਵਿੱਚ ਯੂਨਾਈਟਿਡ ਨੇਸ਼ਨਜ਼ ਨੇ ਆਪਣੀ ਅਸੈਂਬਲੀ ਦੇ ਵਿੱਚ ਇਸ ਦਿਨ ਨੂੰ ਮਨਜ਼ੂਰੀ ਦਿੱਤੀ ਸੀ, ਮਾਨਤਾ ਦਿੱਤੀ ਸੀ। ਮਤਲਬ ਕਿ ਉਹ ਸਾਰੇ ਛੋਟੇ ਛੋਟੇ ਕਾਰੋਬਾਰੀ ਜਿਹੜੇ ਕਿ ਆਪਣੀ ਰੋਜ਼ੀ ਰੋਟੀ ਆਪਣੇ ਛੋਟੇ ਛੋਟੇ ਕੰਮਾਂ ਦੇ ਨਾਲ ਚਲਾਉਂਦੇ ਨੇ, ਜਿਨ੍ਹਾਂ ਦਾ ਵੱਡਾ ਕੋਈ ਬ੍ਰਾਂਡ ਨਹੀਂ ਹੈ, ਵੱਡਾ ਕੋਈ ਨਾਮ ਨਹੀਂ ਹੈ, ਵੱਡੀ ਸਪੋਂਸਰਸ਼ਿਪ ਨਹੀਂ ਹੈ, ਬਟ ਫਿਰ ਵੀ ਉਹਨਾਂ ਦੇ ਵਿੱਚ ਕਲਾ ਹੈ, ਉਹਨਾਂ ਦੀ ਕਲਾ ਨੂੰ ਸਨਮਾਨ ਦੇਣ ਦੇ ਲਈ ਅੱਜ ਦਾ ਦਿਨ ਮਨਾਇਆ ਜਾਂਦਾ ਹੈ।
0: ਤੇ ਦੋਸਤੋ, ਜੇਕਰ ਅਸੀਂ ਇੰਟਰਸਟਿੰਗ ਫੈਕਟਸ ਦੀ ਗੱਲ ਕਰੀਏ, ਅਸੀਂ ਹਮੇਸ਼ਾ ਵੱਡੇ ਵੱਡੇ ਬ੍ਰਾਂਡਸ ਦੇਖਦੇ ਹਾਂ ਕਿ ਬ੍ਰਾਂਡਡ ਕਿਹੜੀਆਂ ਚੀਜ਼ਾਂ ਨੇ, ਜਾਂ ਵੱਡੇ ਵੱਡੇ ਮੌਲਾਂ 'ਚੋਂ ਜਾ ਕੇ ਚੀਜ਼ਾਂ ਖਰੀਦਦੇ ਹਾਂ, ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਸਾਡੀ ਜਿਹੜੀ ਦੇਸ਼ ਦੀ ਅਰਥ ਵਿਵਸਥਾ ਹੈ, ਜਾਂ ਕਹਿ ਲਓ ਇਕਨੋਮੀ ਹੈ, ਉਹ 'ਚ ਸਭ ਤੋਂ ਜ਼ਿਆਦਾ ਅਸਲੀ ਤਾਕਤ ਜਿਹੜੀ ਆ ਉਹ ਛੋਟੇ ਸਟਾਰਟਅਪ ਜਾਂ ਛੋਟੇ ਬਿਜ਼ਨਸ ਦੀ ਹੈ?
1: ਬਿਲਕੁਲ, MSME ਜਿਹੜਾ ਸੈਕਟਰ ਹੈ ਦੋਸਤੋ, ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ, ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦਿੰਦਾ, ਯਾਨੀ ਕਿ ਜਿਹੜੇ ਉਹ ਨੌਜਵਾਨ ਨੇ ਜਾਂ ਉਹ ਲੋਕ ਨੇ ਜਿਨ੍ਹਾਂ ਕੋਲ ਨੌਕਰੀ ਨਹੀਂ ਹੈ, ਉਹਨਾਂ ਨੂੰ ਖੁਦ ਦਾ ਇੱਕ ਵਪਾਰ ਸ਼ੁਰੂ ਕਰਨ ਲਈ, ਖੁਦ ਦਾ ਬਿਜ਼ਨਸ ਸਟਾਰਟ ਕਰਨ ਲਈ ਪ੍ਰੇਰਿਤ ਕਰਦਾ।
0: ਤੇ ਅੱਜ ਦਾ ਦਿਨ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਸਫਲਤਾ ਦਾ ਕੋਈ ਆਕਾਰ ਨਹੀਂ ਹੁੰਦਾ, ਕਿਉਂਕਿ ਹਰੇਕ ਜਿਹੜਾ ਵੱਡਾ ਬ੍ਰਾਂਡ ਜਾਂ ਬਿਜ਼ਨਸ ਹੈ ਉਹ ਹਮੇਸ਼ਾ ਛੋਟੇ ਪੱਧਰ ਤੋਂ ਹੀ ਸ਼ੁਰੂ ਹੋ ਕੇ ਫਿਰ ਵੱਡਾ ਬਣਦਾ। ਤੇ ਅੱਜ ਦਾ ਜਿਹੜਾ ਦਿਨ ਆ ਉਹ ਸੋਚ ਦਾ ਆਕਾਰ ਵੱਡਾ ਹੋਣਾ ਜ਼ਰੂਰੀ ਹੈ, ਸਾਨੂੰ ਇਹ ਯਾਦ ਕਰਵਾਉਂਦਾ।
1: ਬਿਲਕੁਲ ਸਿਮਰਨ, ਸਾਡੀ ਜਿਹੜੀ ਸਰਕਾਰ ਹੈ ਉਹ ਵੀ ਤਾਂ ਇਹ ਨਾਰਾ ਦਿੰਦੀ ਹੈ ਨਾ ਕਿ ਗੋ ਫੋਰ ਲੋਕਲ, ਯਾਨੀ ਕਿ ਲੋਕਲ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਜ਼ਿਆਦਾ ਬੜਾਵਾ ਦਿਉ, ਸਵਦੇਸ਼ੀ ਚੀਜ਼ਾਂ ਅਪਣਾਓ, ਵਿਦੇਸ਼ੀ ਚੀਜ਼ਾਂ ਤੋਂ ਥੋੜ੍ਹੀ ਜਿਹੀ ਦੂਰੀ ਬਣਾ ਕੇ ਰੱਖੋ।
0: ਤੇ ਦੋਸਤੋ, ਇਸ ਦੇ ਨਾਲ ਹੀ ਸਾਡੀ ਸਰਕਾਰ ਵੀ ਜਿਹੜੀ ਹੈ ਉਹ ਜਿਹੜੇ ਛੋਟੇ ਬਿਜ਼ਨਸ ਹੈ ਉਹਨਾਂ ਨੂੰ ਹੋਰ ਵੱਡਾ ਬਣਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ, ਜਿਹਦੇ ਲਈ ਜਿਵੇਂ ਮੇਕ ਇਨ ਇੰਡੀਆ ਔਰ ਵੋਕਲ ਫੋਰ ਲੋਕਲ ਜਿਹੜੀਆਂ ਮੁਹਿੰਮਾਂ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਨੇ, ਜਿਹਦਾ ਭਾਵ ਹੈ ਕਿ ਅਸੀਂ ਬਾਹਰ ਤੋਂ ਚੀਜ਼ਾਂ ਖਰੀਦਣੀਆਂ ਘੱਟ ਸ਼ੁਰੂ ਕਰਕੇ ਆਪਣੇ ਦੇਸ਼ ਨੂੰ ਹੀ ਗਰੋ ਕਰੀਏ।
1: ਬਿਲਕੁਲ ਸਿਮਰਨ, ਹੁਣ ਵੇਲਾ ਹੋ ਗਿਆ ਇੱਕ ਗੀਤ ਦਾ, ਉਸ ਤੋਂ ਬਾਅਦ ਅਸੀਂ ਦੋਸਤੋ ਗੱਲਾਂ ਕਰਾਂਗੇ ਤੇ ਵਰਡ ਐਕਸਪ੍ਰੈਸ ਸੈਗਮੈਂਟ ਜਿਹੜਾ ਹੈ ਉਸ ਤੋਂ ਬਾਅਦ ਸਟਾਰਟ ਹੋਏਗਾ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਤੇ ਮੈਂ ਤੁਹਾਡੀ ਦੋਸਤ ਆਰਜੇ ਸਿਮਰਨ, ਤੇ ਮੇਰੇ ਨਾਲ ਨੇ
1: ਮੈਂ ਹਾਂ ਦੋਸਤੋ ਆਰਜੇ ਖੁਸ਼ੀ, ਤੇ ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਫੇਵਰਿਟ ਪ੍ਰੋਗਰਾਮ ਯੁਵਾਣੀ,
0: ਤੇ ਹੁਣ ਵੇਲਾ ਹੋ ਚੁੱਕਿਆ ਸਾਡੇ ਅੱਜ ਦੇ ਦੂਜੇ ਸੈਗਮੈਂਟ ਵਰਡ ਐਕਸਪ੍ਰੈਸ ਦਾ। ਦੋਸਤੋ, ਵਰਡ ਐਕਸਪ੍ਰੈਸ ਸੈਗਮੈਂਟ ਵਿੱਚ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜਿਹੜੇ ਅਲੋਪ ਹੁੰਦੇ ਸ਼ਬਦ ਹੈ ਜਾਂ ਫਿਰ ਨਵੇਂ ਨਵੇਂ ਸ਼ਬਦ ਤੁਹਾਡੇ ਲਈ ਲੈ ਕੇ ਆਈਏ, ਤਾਂ ਜੋ ਅਸੀਂ ਆਪਣਾ ਜਿਹੜਾ ਸ਼ਬਦਾਂ ਦਾ ਪਿਟਾਰਾ ਹੈ ਉਹਨੂੰ ਬਹੁਤ ਹੀ ਵੱਡਾ ਕਰ ਸਕੀਏ ਅਤੇ ਨਵੇਂ ਨਵੇਂ ਸ਼ਬਦ ਉਹਦੇ ਵਿੱਚ ਐਡ ਹੁੰਦੇ ਰਹਿਣ।
1: ਬਿਲਕੁਲ ਸਿਮਰਨ, ਅੱਜ ਦਾ ਜਿਹੜਾ ਵਰਡ ਹੈ ਸਾਡਾ ਉਹ ਹੈ ਰੰਜ। ਇਹ ਸ਼ਬਦ, ਇਹ ਵਰਡ ਕਾਫੀ ਘੱਟ ਸੁਣਨ ਨੂੰ ਮਿਲਦਾ ਹੈ, ਜਦਕਿ ਇਹਦੇ ਜਿਹੜੇ ਸਿਮਿਲਰ ਵਰਡਸ ਨੇ ਨਾ ਉਹ ਕਾਫੀ ਸੁਣਨ ਨੂੰ ਮਿਲਦੇ ਨੇ ਅੱਜ ਕੱਲ੍ਹ।
0: ਅਤੇ ਰੰਜ ਸ਼ਬਦ ਇੱਕ ਫੀਲ ਭਰਿਆ ਜਾਂ ਕਹਿ ਲਓ ਅਹਿਸਾਸ ਭਰਿਆ ਸ਼ਬਦ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਸਾਨੂੰ ਪੀੜ ਹੋ ਰਹੀ ਹੈ, ਜਦੋਂ ਕਈ ਵਾਰ ਸੱਟ ਵੀ ਲੱਗ ਜਾਂਦੀ ਹੈ ਉਦੋਂ ਵੀ ਹੁੰਦੀ ਹੈ, ਉਦੋਂ ਵੀ ਅਸੀਂ ਕਹਿੰਦੇ ਹਾਂ ਕਿ ਸਾਡੇ ਦਰਦ ਹੋ ਰਹੀ ਹੈ ਜਾਂ ਸਾਡੇ ਪੀੜ ਹੋ ਰਹੀ ਹੈ। ਪਰ ਰੰਜ ਦਾ ਜਿਹੜਾ ਸ਼ਬਦ ਹੈ ਉਹ ਦੋ ਅਰਥ ਨਿਕਲਦੇ ਆ, ਹੈ ਨਾ ਖੁਸ਼ੀ?
1: ਬਿਲਕੁਲ, ਦੋ ਅਰਥ ਨਿਕਲਦੇ ਹੈ। ਬਟ ਸਿਮਰਨ, ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਕਿ ਰੰਜ ਕਿਹੜੀ ਭਾਸ਼ਾ ਦਾ ਸ਼ਬਦ ਹੈ?
0: ਰੰਜ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਵੇਂ ਅਸੀਂ ਪੰਜਾਬੀ ਵਿੱਚ ਯੂਜ਼ ਕਰਦੇ ਹਾਂ ਕਿ ਪੀੜ, ਅਤੇ ਉੱਦਾਂ ਅਸੀਂ ਉਰਦੂ ਵਿੱਚ ਉਸਦਾ ਇਸਤੇਮਾਲ ਕਰਦੇ ਹਾਂ ਰੰਜ ਸ਼ਬਦ ਦਾ।
1: ਬਿਲਕੁਲ ਸਹੀ ਕਿਹਾ ਤੁਸੀਂ, ਜਿਹੜਾ ਰੰਜ ਸ਼ਬਦ ਹੈ ਨਾ ਇਹ ਉਰਦੂ ਫਾਰਸੀ ਦੋਨਾਂ ਦੇ ਵਿੱਚ ਯੂਜ਼ ਹੁੰਦਾ ਹੈ, ਅਤੇ ਪੰਜਾਬੀ ਵਿੱਚ ਵੀ ਕਾਫੀ ਯੂਜ਼ ਕਰ ਲੈਂਦੇ ਅੱਜ ਕੱਲ੍ਹ ਇਹਨੂੰ। ਅਤੇ ਜਿਵੇਂ ਕਿ ਅਸੀਂ ਕਹਿ ਰਹੇ ਸੀ ਕਿ ਪੀੜ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਦੋਸਤੋ ਉਹ ਪੀੜ ਜਿਹੜੀ ਕਿ ਕਿਸੇ ਸੱਟ ਲੱਗਣ 'ਤੇ ਲੱਗਦੀ ਹੈ, ਜਿਵੇਂ ਹੱਥ 'ਤੇ ਸੱਟ ਲੱਗ ਜਾਵੇ, ਪੈਰ 'ਤੇ ਸੱਟ ਲੱਗ ਜਾਵੇ, ਜਿਹੜੀ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਜਿਸ ਪੀੜ ਦਾ ਇਲਾਜ ਕਰਾਉਣ ਲਈ, ਉਹ ਹੁੰਦੀ ਹੈ ਇੱਕ ਤਰ੍ਹਾਂ ਦੀ ਪੀੜ। ਅਤੇ ਦੂਜੀ ਪੀੜ,
0: ਦੂਜੀ ਪੀੜ ਉਹ ਹੁੰਦੀ ਹੈ ਕਿ ਜਦੋਂ ਅਸੀਂ ਆਪਣਾ ਗੁੱਸਾ ਬਾਹਰ ਨਹੀਂ ਕੱਢ ਪਾਉਂਦੇ, ਅਤੇ ਜਿਹੜਾ ਫੀਲਿੰਗ ਹੈ ਉਹ ਸਾਡੇ ਦਿਲ ਵਿੱਚ ਹੀ ਰਹਿ ਜਾਂਦੀ ਹੈ, ਅਤੇ ਆਪਣੇ ਆਪ ਅਸੀਂ ਚੁੱਪ ਹੋ ਜਾਂਦੇ ਹਾਂ, ਸ਼ਾਂਤ ਹੋ ਜਾਂਦੇ ਹਾਂ। ਮਤਲਬ ਪਤਾ ਹੈ ਕਿ ਮਨ ਅੰਦਰੋਂ ਉਦਾਸ ਹੈ ਪਰ ਫਿਰ ਵੀ ਅਸੀਂ ਚੁੱਪ ਰਹਿੰਦੇ ਹਾਂ।
1: ਬਿਲਕੁਲ, ਦੂਸਰੀ ਜਿਹੜੀ ਪੀੜ ਹੈ ਨਾ ਦੋਸਤੋ, ਦੂਸਰੀ ਜਿਹੜੀ ਰੰਜ ਹੈ ਉਹ ਹੁੰਦੀ ਹੈ ਦਿਲ ਦੀ, ਉਹ ਅਸੀਂ ਕਿਸੇ ਨੂੰ ਦਿਖਾ ਨਹੀਂ ਸਕਦੇ, ਉਹ ਕਿਸੇ ਦੇ ਵਾਰ

0: ਕਰਨ ਤੇ ਜਾਂ ਕਿਸੇ ਦੇ ਸਾਨੂੰ ਮਾਰਨ ਤੇ ਨਹੀਂ ਲੱਗਦੀ, ਉਹ ਸ਼ਬਦਾਂ ਦੇ ਨਾਲ ਵੀ ਲੱਗ ਜਾਂਦੀ ਹੈ ਕਈ ਵਾਰ, ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਤੀਰ ਤੋਂ ਵੀ ਜ਼ਿਆਦਾ ਤਿੱਖੇ ਚੁੱਭਦੇ ਨੇ ਇਸ ਦਿਲ ਦੇ ਵਿੱਚ।
1: ਬਿਲਕੁਲ, ਕਹਿੰਦੇ ਨੇ ਨਾ ਕਿ ਇੱਕ ਵਾਰ ਮਤਲਬ ਕਿ ਕਮਾਨ ਵਿੱਚੋਂ ਨਿਕਲਿਆ ਤੀਰ ਅਤੇ ਮੂੰਹ ਵਿੱਚੋਂ ਗੱਲ ਜਿਹੜੀ ਜਿਹੜੇ ਤੁਹਾਡੇ ਸ਼ਬਦ ਨਿਕਲਦੇ ਨੇ ਉਹ ਕਦੀ ਵਾਪਸ ਨਹੀਂ ਆ ਸਕਦੇ, ਅਤੇ ਹਮੇਸ਼ਾ ਇਹੋ ਜਿਹੇ ਸ਼ਬਦ ਇਸਤੇਮਾਲ ਕਰੋ ਜਿਹੜਾ ਕਿਸੇ ਨੂੰ ਹਰਟ ਨਾ ਹੋਵੇ, ਨਾ ਹੀ ਕਿਸੇ ਨੂੰ ਦੁੱਖ ਲੱਗੇ। ਅਤੇ ਜੇਕਰ ਅਸੀਂ ਇਸ ਸ਼ਬਦ ਦੀ ਗੱਲ ਕਰੀਏ ਤਾਂ ਇਹ ਜਿਹੜਾ ਸ਼ਬਦ ਆ ਉਹ ਅਕਸਰ ਪੰਜਾਬੀ ਵਿੱਚ ਜਿਹੜਾ ਹੈ ਉਹ ਸ਼ਾਇਰੀ ਜਾਂ ਸਾਡੇ ਸਾਹਿਤ ਵਿੱਚ ਜਾਂ ਗੀਤਾਂ ਵਿੱਚ ਜਿਹੜਾ ਇਹ ਸ਼ਬਦ ਹੈ ਇਸਤੇਮਾਲ ਕੀਤਾ ਜਾਂਦਾ।
0: ਬਿਲਕੁਲ ਸਿਮਰਨ, ਮੈਨੂੰ ਇੱਕ ਨਾ ਖੂਬਸੂਰਤ ਸ਼ਾਇਰ ਦੀ ਗੱਲ ਯਾਦ ਆ ਰਹੀ।

0: ਬਿਲਕੁਲ ਦੋਸਤੋ, ਤੇ ਖੁਸ਼ੀ ਨੇ ਬਹੁਤ ਸੋਹਣੀ ਸ਼ਾਇਰੀ ਜਿਹੜੀ ਹੈ ਉਹ ਇਸ ਸ਼ਬਦ ਦੇ ਨਾਲ ਹੀ ਰਿਲੇਟਿਡ, ਇਸ ਫੀਲਿੰਗ ਦੇ ਨਾਲ ਰਿਲੇਟਿਡ ਜਿਹੜੀ ਹੈ ਉਹ ਤੁਹਾਨੂੰ ਸੁਣਾਈ ਹੈ। ਤੇ ਜਦੋਂ ਵੀ ਹੁਣ ਤੁਸੀਂ ਸ਼ਬਦ ਯੂਜ਼ ਕਰੋਗੇ ਨਾ, ਜਾਂ ਦੁੱਖ ਨੂੰ ਜਾਂ ਆਪਣੀ ਫੀਲਿੰਗ ਦੱਸਣ ਲਈ, ਤਾਂ ਰੰਜ ਸ਼ਬਦ ਦਾ ਇਸਤੇਮਾਲ ਜ਼ਰੂਰ ਕਰਨਾ, ਕਿਉਂਕਿ ਥੋੜ੍ਹਾ ਯੂਨੀਕ ਜਿਹਾ ਸ਼ਬਦ ਹੈ ਔਰ ਆਪਣੀ ਜਿਹੜੀ ਵੋਕੈਬਲਰੀ ਆ ਉਹਦੇ ਵਿੱਚ ਨਵੇਂ ਨਵੇਂ ਜਿਹੜੇ ਸ਼ਬਦ ਐਡ ਕਰਨੇ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ।
1: ਬਿਲਕੁਲ ਦੋਸਤੋ, ਜਿਹੜੀ ਤਕਲੀਫ, ਜਿਹੜੀ ਪੇਨ ਹੈ ਨਾ, ਉਹ ਹੁੰਦੀ ਹੈ ਕਿ ਜਿਹੜੀ ਕਿ ਮਤਲਬ ਅਸੀਂ ਫੇਸ ਕਰ ਸਕਦੇ ਹਾਂ। ਕਈ ਲੋਕਾਂ ਨੂੰ ਲੱਗਦਾ ਹੈ ਕਿ ਮੇਰੇ 'ਚ ਕੋਈ ਟੈਲੈਂਟ ਨਹੀਂ ਹੈ ਜਾਂ ਮੇਰੇ 'ਚ ਕੋਈ ਖੂਬੀ ਨਹੀਂ ਹੈ, ਬਟ ਜਿਹੜਾ ਤੁਹਾਡਾ ਕਿਰਦਾਰ ਹੈ, ਤੁਹਾਡਾ ਰੋਲ ਹੈ, ਤੁਹਾਡੀ ਪੀੜਾ ਜਾਂ ਤੁਹਾਡਾ ਰੰਜ ਹੈ ਨਾ, ਉਹ ਕੋਈ ਹੋਰ ਨਹੀਂ ਸਹਿ ਸਕਦਾ, ਉਹ ਸਿਰਫ ਤੁਸੀਂ ਹੀ ਸਹਿ ਸਕਦੇ ਹੋ।
0: ਬਿਲਕੁਲ ਜੀ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ, ਪਰ ਕਿਉਂਕਿ ਕਹਿੰਦੇ ਆ ਨਾ ਇਨਫੋਰਮੇਸ਼ਨ ਦੇ ਨਾਲ ਨਾਲ ਐਂਟਰਟੇਨਮੈਂਟ ਵੀ ਓਨਾ ਹੀ ਜ਼ਰੂਰੀ ਹੈ, ਅਤੇ ਅਗਲਾ ਇਸ ਗੀਤ ਤੋਂ ਬਾਅਦ ਸ਼ੁਰੂ ਹੋਣ ਵਾਲਾ ਸਾਡਾ ਵੱਖਰਾ ਸਵੈਗ ਸੈਗਮੈਂਟ, ਜਿਹਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਫੈਸ਼ਨ ਬਾਰੇ। ਮੈਂ ਤਾਂ ਹੁਣੇ ਤੋਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ।
1: ਥੋੜ੍ਹਾ ਜਿਹਾ ਸਬਰ ਕਰਨਾ ਪੈਣਾ ਸਿਮਰਨ ਤੁਹਾਨੂੰ ਵੀ ਅਤੇ ਸਾਡੇ ਲਿਸਨਰਸ ਨੂੰ ਵੀ, ਕਿਉਂਕਿ ਇਸ ਗੀਤ ਤੋਂ ਬਾਅਦ ਅਸੀਂ ਗੱਲਾਂ ਕਰਾਂਗੇ ਫੈਸ਼ਨ ਬਾਰੇ।
0: ਬਿਲਕੁਲ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਤੇ ਹੁਣ ਵੇਲਾ ਹੋ ਚੁੱਕਾ ਸਾਡੇ ਅੱਜ ਦੇ ਦੂਜੇ ਸੈਗਮੈਂਟ ਵੱਖਰਾ ਸਵੈਗ ਦਾ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ ਫੈਸ਼ਨ ਬਾਰੇ। ਅੱਜ ਕੱਲ੍ਹ ਨਾ ਪੈਸੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ, ਪਰ ਜ਼ਰੂਰੀ ਇਹ ਵੀ ਹੈ ਕਿ ਉਹਨਾਂ ਨੂੰ ਕਿਵੇਂ ਇਨਵੈਸਟ ਕੀਤਾ ਜਾਏ। ਔਰ ਫੈਸ਼ਨ 'ਤੇ ਪੈਸੇ ਇਨਵੈਸਟ ਕਰਨੇ ਵੀ ਜ਼ਰੂਰੀ ਹੁੰਦੇ ਆ, ਕਿਉਂਕਿ ਜਦੋਂ ਲੁੱਕਸ ਪਰਫੈਕਟ ਹੁੰਦੀਆਂ ਨਾ ਉਦੋਂ ਪੈਸਿਆਂ ਦਾ ਵੀ ਮੁੱਲ ਦਿਖਦਾ, ਕਿਉਂ ਖੁਸ਼ੀ?
1: ਬਿਲਕੁਲ, ਫੈਸ਼ਨ ਤਾਂ ਹੀ ਲੱਗਦਾ ਹੈ ਚੰਗਾ ਜਦੋਂ ਉਹਦੇ ਉੱਪਰ ਘੱਟ ਪੈਸੇ ਲੱਗੇ ਹੋਣ ਅਤੇ ਉਹ ਜ਼ਿਆਦਾ ਸਟਾਈਲਿਸ਼ ਲੱਗੇ। ਅਗਰ ਉਹ 'ਤੇ ਅਸੀਂ ਸਾਰੀ ਆਪਣੀ ਕਮਾਈ ਆਪਣੀ ਸੇਵਿੰਗਸ ਲਗਾ ਦਈਏ ਤਾਂ ਫਿਰ ਉਹ ਫੈਸ਼ਨ ਨਹੀਂ, ਉਹ ਬੇਵਕੂਫੀ ਹੈ।
0: ਵਾਹ ਜੀ ਵਾਹ, ਬਿਲਕੁਲ ਸਹੀ ਗੱਲ ਕਹੀ ਹੈ। ਪਰ ਖੁਸ਼ੀ ਨੇ ਨਾ ਆਪਣੀਆਂ ਗੱਲਾਂ ਬਾਤਾਂ ਵਿੱਚ ਸਾਨੂੰ ਦੱਸ ਦਿੱਤਾ ਹੈ ਕਿ ਅੱਜ ਦਾ ਜਿਹੜਾ ਸਾਡਾ ਵੱਖਰਾ ਸਵੈਗ 'ਚ ਮੇਨ ਗੱਲਬਾਤ ਕੀ ਹੋਣ ਵਾਲੀ ਹੈ, ਉਹ ਅਸੀਂ ਪੈਸਿਆਂ ਦੇ ਮਾਮਲੇ 'ਚ ਕਰਾਂਗੇ ਕਿ ਅਸੀਂ ਘੱਟ ਪੈਸਿਆਂ ਨਾਲ ਆਪਦੀ ਲੁੱਕ ਨੂੰ ਕਿਵੇਂ ਪਰਫੈਕਟ ਅਤੇ ਵਧੀਆ ਬਣਾਉਣਾ।
1: ਬਿਲਕੁਲ ਦੋਸਤੋ, ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਤੁਸੀਂ ਘੱਟ ਖਰਚ ਵਿੱਚ, ਜਿਵੇਂ ਕਿ ਸਿਮਰਨ ਨੇ ਦੱਸਿਆ, ਘੱਟ ਖਰਚ ਵਿੱਚ ਆਪਣੇ ਆਪ ਨੂੰ ਟ੍ਰੈਂਡੀ ਅਤੇ ਸਟਾਈਲਿਸ਼ ਕਿਵੇਂ ਕਰਨਾ ਹੈ। ਕਿਉਂਕਿ ਕਈ ਲੋਕ ਹੁੰਦੇ ਨੇ ਦੋਸਤੋ ਜਿਨ੍ਹਾਂ ਨੂੰ ਮਤਲਬ ਕੱਪੜੇ ਖਰੀਦਣ ਦਾ, ਸ਼ੋਪਿੰਗ ਦਾ ਬਹੁਤ ਸ਼ੌਂਕ ਹੁੰਦਾ, ਅਲੱਗ ਅਲੱਗ ਤਰ੍ਹਾਂ ਦੇ ਰੰਗ ਬਿਰੰਗੇ ਵੰਨ ਸਵੰਨੇ ਕੱਪੜੇ ਲੈ ਲੈਂਦੇ ਨੇ, ਬਟ ਜਦੋਂ ਉਹਨਾਂ ਨੂੰ ਕਿਤੇ ਪਾ ਕੇ ਜਾਣਾ ਹੁੰਦਾ ਹੈ ਤਾਂ ਉਹਨਾਂ ਨੂੰ ਕੋਈ ਕੱਪੜਾ ਨਹੀਂ ਲੱਭਦਾ।
0: ਖੁਸ਼ੀ, ਮੈਨੂੰ ਇੱਦਾਂ ਕਿਉਂ ਲੱਗ ਰਿਹਾ ਕਿ ਤੁਸੀਂ ਮੇਰੀ ਗੱਲ ਕਰ ਰਹੇ ਹੋ?
1: ਮੈਂ ਆਪਣੀ ਵੀ ਗੱਲ ਕਰ ਰਹੀ ਹਾਂ, ਮੈਂ ਤੁਹਾਡੀ ਵੀ ਗੱਲ ਕਰ ਰਹੀ ਅਤੇ ਹਰ ਉਸ ਕੁੜੀ ਦੀ ਗੱਲ ਕਰ ਰਹੀ ਹਾਂ ਜਿਹਦੀ ਅਲਮਾਰੀ ਕੱਪੜਿਆਂ ਨਾਲ ਭਰੀ ਹੋਈ ਹੈ, ਬਟ ਬਾਹਰ ਜਾਣ ਵੇਲੇ ਉਹਨੂੰ ਕੋਈ ਕੱਪੜਾ ਨਹੀਂ ਲੱਭਦਾ।
0: ਬਿਲਕੁਲ, ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਕੱਪੜੇ ਖਰੀਦਣ ਲੱਗੇ ਨਾ ਜ਼ਿਆਦਾ ਸੋਚਦੇ
1: ਨਹੀਂ
0: ਹਾਂ।
1: ਸੋਚਦੇ ਬਿਲਕੁਲ,
0: ਬਸ ਪਸੰਦ ਆਈ ਚੀਜ਼ ਲੈ ਲਈ, ਬਾਅਦ 'ਚੋਂ ਪਾਣੀ ਹੈ ਨਹੀਂ ਪਾਣੀ, ਕਿੱਥੇ ਪਾਣੀ ਹੈ ਕੁਝ ਵੀ ਨਹੀਂ ਪਤਾ ਹੁੰਦਾ। ਬਾਅਦ 'ਚੋਂ ਜਦੋਂ ਕਿਤੇ ਜਾਣਾ ਹੁੰਦਾ ਫਿਰ ਉਸ ਹਿਸਾਬ ਨਾਲ, ਸਿਚੁਏਸ਼ਨ ਦੇ ਹਿਸਾਬ ਨਾਲ, ਓਕੇਜ਼ਨ ਦੇ ਹਿਸਾਬ ਨਾਲ ਅਸੀਂ ਸਾਰੀ ਅਲਮਾਰੀ ਤਹਿਸ ਨਹਿਸ ਕਰਦੇ ਹਾਂ ਕਿ ਕੁਛ ਵਧੀਆ ਮਿਲ ਜਾਏ ਪਾ ਕੇ ਜਾਣ ਨੂੰ।
1: ਬਿਲਕੁਲ, ਮੇਰੇ ਨਾਲ ਵੀ ਇੱਦਾਂ ਹੀ ਹੁੰਦਾ, ਅਗਰ ਮੈਨੂੰ ਸ਼ਰਟ ਲੱਭ ਜਾਂਦੀ ਹੈ ਤਾਂ ਮੈਨੂੰ ਪੈਂਟ ਨਹੀਂ ਲੱਭਦੀ, ਮੈਨੂੰ ਪੈਂਟ ਲੱਭਦੀ ਤਾਂ ਮੈਨੂੰ ਸ਼ਰਟ ਨਹੀਂ ਲੱਭਦੀ, ਦੋਨਾਂ ਵਿੱਚੋਂ ਇੱਕ ਚੀਜ਼ ਤਾਂ ਰਹਿ ਜਾਂਦੀ ਹੈ।
0: ਤੇ ਅੱਜ ਦਾ ਸਾਡਾ ਟੌਪਿਕ ਵੀ ਇਹੀ ਹੈ ਕਿ ਘੱਟ ਬਜਟ ਵਿੱਚ ਅਸੀਂ ਕਿਵੇਂ ਵਧੀਆ ਕੱਪੜੇ ਲੈਣੇ ਆ। ਤੇ ਦੋਸਤੋ, ਇਹਦੇ ਵਿੱਚ ਨਾ ਖੁਸ਼ੀ, ਤੁਹਾਨੂੰ ਪਤਾ ਕਿ ਫੈਸ਼ਨ ਵਿੱਚ ਨਾ ਦੋ ਫੈਸ਼ਨ ਹੁੰਦੇ ਆ, ਇੱਕ ਫਾਸਟ ਫੈਸ਼ਨ ਇੱਕ ਸਲੋ ਫੈਸ਼ਨ।
1: ਕੀ ਫਾਸਟ ਫੈਸ਼ਨ ਦਾ ਕੀ ਮਤਲਬ? ਮਤਲਬ ਤੇਜ਼ੀ ਤੇਜ਼ੀ ਨਾਲ ਅਸੀਂ ਕੱਪੜੇ ਖਰੀਦਣੇ?
0: ਹਾਂ ਬਿਲਕੁਲ, ਇਹਦੇ ਨਾਲ ਹੀ ਕੁਝ ਮਿਲਦਾ ਜੁਲਦਾ ਕਿ ਜਿਵੇਂ ਹਰ ਹਫ਼ਤੇ ਨਵੇਂ ਸਟਾਈਲ ਨਵੇਂ ਕੱਪੜੇ, ਮਤਲਬ ਹਰ ਹਫ਼ਤੇ ਤੁਸੀਂ ਉਹਦੇ 'ਚ ਸ਼ੋਪਿੰਗ ਕਰਦੇ ਹੋ, ਪਰ ਫਿਰ ਇਹ ਹੈ ਕਿ ਤੁਸੀਂ ਉਹਨਾਂ ਨੂੰ ਜ਼ਿਆਦਾ ਜਗ੍ਹਾ 'ਤੇ ਪਾਉਂਦੇ ਨਹੀਂ।
1: ਮਤਲਬ ਉਹੀ ਪੈਸਿਆਂ ਦੀ ਬਰਬਾਦੀ ਅਤੇ ਆਪਣੀ ਅਲਮਾਰੀ ਨੂੰ ਤੁਸੀਂ ਭਰਦੇ ਜਾਣਾ
0: ਜੀ। ਦੂਜੇ ਪਾਸੇ ਹੈ ਸਲੋ ਫੈਸ਼ਨ, ਜਿਹਦੇ ਵਿੱਚ ਤੁਸੀਂ ਇੱਕ ਦੋ ਵਾਰ ਚੀਜ਼ ਖਰੀਦਦੇ ਹੋ ਮੰਨ ਲਓ ਮਹੀਨੇ ਵਿੱਚ, ਪਰ ਚੰਗੀ ਔਰ ਵਧੀਆ ਚੀਜ਼ ਖਰੀਦਦੇ ਹੋ ਜੋ ਕਿ ਕਾਫੀ ਲੰਬੇ ਟਾਈਮ ਤੱਕ ਜਿਹਨੂੰ ਕਹਿੰਦੇ ਕਿ ਤੁਸੀਂ ਯੂਜ਼ ਕਰ ਸਕਦੇ ਹੋ, ਉਹਦਾ ਇਸਤੇਮਾਲ ਕਰ ਸਕਦੇ ਹੋ।
1: ਅਤੇ ਜੇ ਗੱਲ ਕਰੀਏ ਇਸ ਸਲੋ ਫੈਸ਼ਨ ਦੀ ਸਿਮਰਨ, ਤਾਂ ਮੈਨੂੰ ਲੱਗਦਾ ਮੇਰੀ ਜਿਹੜੀ ਭਾਸ਼ਾ ਹੈ ਨਾ, ਮੇਰੀ ਲੈਂਗੁਏਜ ਹੈ, ਉਹਦੇ ਵਿੱਚ ਇਹਨੂੰ ਕਿਫਾਇਤੀ ਫੈਸ਼ਨ ਕਿਹਾ ਜਾ ਸਕਦਾ ਸਲੋ ਫੈਸ਼ਨ ਨੂੰ।
0: ਔਰ ਤੁਹਾਨੂੰ ਪਤਾ ਖੁਸ਼ੀ ਕਿ ਅੱਜ ਦੇ ਟਾਈਮ 'ਚ ਇਹ ਜਿਹੜਾ ਥ੍ਰਿਫਟ ਫੈਸ਼ਨ ਹੈ ਇਹੀ ਜ਼ਿਆਦਾਤਰ ਟ੍ਰੈਂਡ ਕਰ ਰਿਹਾ। ਤੁਸੀਂ ਇੰਸਟਾਗ੍ਰਾਮ 'ਤੇ ਵੀ ਦੇਖੋ, ਇੰਨੇ ਜ਼ਿਆਦਾ ਇਨਫਲੂਐਂਸਰਸ ਹੁੰਦੇ ਆ ਜਿਹੜੇ ਦੱਸ ਸਕਦੇ ਆ ਕਿ ਕਿਹੜਾ ਪ੍ਰੋਡਕਟ ਜਿਹੜਾ ਆ ਉਹ ਕਿੰਨੇ ਮਤਲਬ ਕਿ ਤੁਹਾਨੂੰ ਪੈਸਿਆਂ 'ਚ ਮਿਲ ਜਾਏਗਾ, ਔਰ ਇੱਕ ਸ਼ਰਟ ਜਾਂ ਇੱਕ ਪੈਂਟ ਨੂੰ ਕਿਵੇਂ 10 ਤੋਂ 15 ਵਾਰ ਤੁਸੀਂ ਸਟਾਈਲ ਕਰ ਸਕਦੇ ਹੋ, ਅਲੱਗ ਅਲੱਗ ਤਰੀਕੇ ਨਾਲ ਤੁਹਾਨੂੰ ਉਹ ਵੀ ਦੱਸਿਆ ਜਾਂਦਾ।
1: ਮੈਂ ਵੀ ਇੱਦਾਂ ਦੀ ਸਿਮਰਨ ਕਾਫੀ ਵੀਡੀਓਜ਼ ਦੇਖੀ ਨੇ ਜਿਹਦੇ ਵਿੱਚ ਨਾ ਕੋਈ ਸ਼ਰਟ ਹੁੰਦੀ ਹੈ ਉਹਨੂੰ ਲਹਿੰਗੇ ਦੇ ਉੱਤੋਂ ਵੀ ਪਾ ਲੈਂਦੇ, ਉਹਨੂੰ ਸਕਰਟ ਦੇ ਉੱਤੋਂ ਵੀ ਪਾ ਲੈਂਦੇ, ਉਹਨੂੰ ਟਰਾਊਜ਼ਰ ਨਾਲ ਵੀ ਵੇਅਰ ਕਰ ਲੈਂਦੇ ਜਾਂ ਉਹਨੂੰ ਫਿਰ ਮਿੰਨੀ ਸਕਰਟ ਨਾਲ ਵੀ ਵੇਅਰ ਕਰ ਲੈਂਦੇ। ਫੈਸ਼ਨ ਦਾ ਫੈਸ਼ਨ ਹੋ ਜਾਂਦਾ ਹੈ ਅਤੇ ਇੱਕ ਹੀ ਕੱਪੜੇ ਨਾਲ ਕਿੰਨੀ ਤਰ੍ਹਾਂ ਦੀ ਵੈਰਾਇਟੀ ਬਣ ਜਾਂਦੀ ਹੈ।
0: ਬਿਲਕੁਲ ਖੁਸ਼ੀ, ਇਸ ਤਰ੍ਹਾਂ ਮੈਂ ਵੀ ਦੇਖਿਆ ਕਿ ਜਿਵੇਂ ਸਟੋਲ ਵਗੈਰਾ ਹੁੰਦੇ ਆ ਆਪਣੀ ਚੁੰਨੀ ਗਰਮੀਆਂ ਵਾਲੀਆਂ, ਉਹਦੇ ਨਾਲ ਅਲੱਗ ਅਲੱਗ ਡਿਜ਼ਾਈਨ ਦੇ ਟੌਪ ਕਿਵੇਂ ਬਣਾਉਣੇ ਆ ਨਾ, ਮੈਨੂੰ ਇੱਦਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਆ ਔਰ ਮੈਂ ਬਹੁਤ ਜ਼ਿਆਦਾ ਦੇਖਦੀ ਹਾਂ।
1: ਬਿਲਕੁਲ ਦੋਸਤੋ, ਅਗਰ ਅਸੀਂ ਗੱਲ ਕਰੀਏ ਕਿਫਾਇਤੀ ਫੈਸ਼ਨ ਦੀ ਯਾਨੀ ਕਿ ਸਲੋ ਫੈਸ਼ਨ ਦੀ, ਤਾਂ ਇਹਦੇ ਫਾਇਦੇ ਕੀ ਕੀ ਹੁੰਦੇ? ਪੈਸਿਆਂ ਦੀ ਬਚਤ ਤਾਂ ਹੁੰਦੀ ਹੈ, ਵਾਤਾਵਰਣ ਦੀ ਵੀ ਰੱਖਿਆ ਹੁੰਦੀ ਹੈ, ਯੂਨੀਕ ਸਟਾਈਲ ਬਣ ਜਾਂਦਾ ਅਤੇ ਛੋਟੇ

0: ਜਿਹੜੇ ਛੋਟੇ ਕਾਰੋਬਾਰੀ ਹੁੰਦੇ ਨੇ, ਜਿੱਦਾਂ ਅਸੀਂ ਗੱਲ ਕੀਤੀ ਅੱਜ MSME ਡੇਅਰੀ, ਛੋਟੇ ਕਾਰੋਬਾਰੀਆਂ ਨੂੰ ਵੀ ਕਾਫੀ ਉਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ ਇਸ ਦੇ ਨਾਲ।
1: ਬਿਲਕੁਲ ਦੋਸਤੋ, ਪਰ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਹਜੇ ਨਹੀਂ ਮੁੱਕਿਆ। ਨਾ ਨਾ ਨਾ ਨਾ, ਕਿਤੇ ਨਹੀਂ ਜਾਣਾ, ਫਿਰ ਤੁਸੀਂ ਇੱਥੇ ਹੀ ਆਉਣਾ, ਕਿਉਂਕਿ ਹੁਣ ਅਸੀਂ ਚਲਾਉਣ ਜਾ ਰਹੇ ਇੱਕ ਗਾਣਾ, ਪਰ ਉਸ ਤੋਂ ਬਾਅਦ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ, ਅਤੇ ਉਹਦੇ ਵਿੱਚ ਗੱਲ ਕਰਾਂਗੇ ਕਿ ਇੰਸਟਾਗ੍ਰਾਮ ਰੀਲਸ ਅਤੇ ਯੂਟਿਊਬ, ਕਿਉਂਕਿ ਅੱਜ ਦਾ ਟਾਈਮ ਹੈ ਹੀ ਸੋਸ਼ਲ ਮੀਡੀਆ ਦਾ, ਅਤੇ ਕਿਵੇਂ ਅਸੀਂ ਮਤਲਬ ਜਿਹੜੇ ਕਿਹੜੇ ਕਿਹੜੀਆਂ ਮੇਨ ਬੇਸਿਕ ਚੀਜ਼ਾਂ ਨੇ ਫੈਸ਼ਨ ਦੀਆਂ, ਜੋ ਕਿ ਹਰੇਕ ਕੋਲ ਅਵੇਲੇਬਲ ਹੋਣੀਆਂ ਚਾਹੀਦੀਆਂ, ਜੋ ਕਿ ਅਸੀਂ ਵਰਤ ਸਕਦੇ ਹਾਂ, ਅਤੇ ਵਾਤਾਵਰਨ ਦਾ ਵਾਤਾਵਰਨ 'ਤੇ ਕੀ ਪ੍ਰਭਾਵ ਪੈਂਦਾ ਸਾਡੇ ਕੱਪੜਿਆਂ ਨਾਲ, ਅਸੀਂ ਇਹ ਵੀ ਜਿਹੜਾ ਜ਼ਰੂਰ ਡਿਸਕਸ ਕਰਾਂਗੇ। ਪਰ ਉਸ ਤੋਂ ਪਹਿਲਾਂ ਯੋ ਯੋ ਹਨੀ ਸਿੰਘ ਦਾ ਸੁਣਦੇ ਹਾਂ ਬ੍ਰਾਊਨ ਰੰਗ ਗਾਣਾ।

0: ਤੇ ਸਿਮਰਨ ਇਹ ਵੀ ਤਾਂ ਗੱਲ ਕਰੀਏ ਕਿ ਅਸੀਂ ਨਵੇਂ ਨਵੇਂ ਕੱਪੜੇ ਜਿਹੜੇ ਖਰੀਦਦੇ ਹਾਂ ਤੇ ਉਹਦੇ ਨਾਲ ਸਾਡੇ ਵਾਤਾਵਰਣ ਨੂੰ ਕੀ ਨੁਕਸਾਨ ਪਹੁੰਚਦੇ ਨੇ, ਜਿਵੇਂ ਕਿ ਤੁਸੀਂ ਪਹਿਲੇ ਕਿਹਾ ਹੀ ਸੀ ਕਿ ਅਸੀਂ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਕੱਪੜੇ ਖਰੀਦਦੇ ਹਾਂ ਜ਼ਿਆਦਾ ਤੋਂ ਜ਼ਿਆਦਾ, ਉਹਦੇ ਨਾਲ ਕਿੰਨਾ ਸਾਡੇ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ, ਕਿਉਂਕਿ ਫੈਸ਼ਨ ਉਦਯੋਗ ਜਿਹੜਾ ਨਾ ਦੁਨੀਆ ਦਾ ਸਭ ਤੋਂ ਵੱਡਾ ਪੋਲਿਊਸ਼ਨ ਇਹੀ ਕ੍ਰੀਏਟ ਕਰਦਾ। ਅਤੇ ਇੱਦਾਂ ਮੰਨਿਆ ਵੀ ਜਾਂਦਾ ਹੈ ਕਿ ਇੱਕ ਕੱਪੜਾ ਬਣਾਉਣ ਲਈ ਪਤਾ ਨਹੀਂ ਕਿੰਨੇ ਹੀ ਹਜ਼ਾਰਾਂ ਪੋਲਿਊਸ਼ਨ ਪੈਦਾ ਹੁੰਦਾ ਹੈ। ਜਦੋਂ ਅਸੀਂ ਪੁਰਾਣੇ ਕੱਪੜਿਆਂ ਨੂੰ ਦੁਬਾਰਾ ਵਰਤਦੇ ਹਾਂ ਤਾਂ ਅਸੀਂ ਨਵੇਂ ਕੱਪੜਿਆਂ ਦੀ ਲੋੜ ਨੂੰ ਘਟਾਉਂਦੇ ਹਾਂ, ਜਾਂ ਫਿਰ ਸਾਡੇ ਕੋਲ ਜਿਹੜੇ ਕੱਪੜੇ ਪਏ ਆ ਉਹਨਾਂ ਨੂੰ ਹੀ ਅਸੀਂ ਹੋਰ ਤਰੀਕੇ ਨਾਲ ਸਟਾਈਲ ਕਰਕੇ ਖੁਦ ਨੂੰ ਵੀ ਕਲਾਸੀ ਅਤੇ ਟ੍ਰੈਂਡੀ ਦਿਖਾਉਂਦੇ ਹਾਂ।
1: ਬਿਲਕੁਲ, ਤੁਹਾਨੂੰ ਪਤਾ ਹੈ ਕਿ ਜਿਹੜੇ ਕੱਪੜੇ ਪਾਉਂਦੇ ਨਹੀਂ ਅਸੀਂ ਇੱਦਾਂ ਹੀ ਸੁੱਟ ਦਿੰਦੇ ਹਾਂ, ਹਰ ਸਾਲ ਲੱਖਾਂ ਟਨ ਜਿਹੜਾ ਕੱਪੜਾ ਉਹ ਸੁੱਟਿਆ ਜਾਂਦਾ ਜੋ ਕਿ ਵਾਤਾਵਰਨ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ।
0: ਸਿਮਰਨ, ਵਾਤਾਵਰਨ ਦੇ ਨਾਲ ਨਾਲ ਨਾ ਇਹ ਪਸ਼ੂ ਪਕਸ਼ੀਆਂ ਲਈ, ਜਾਨਵਰਾਂ ਲਈ ਵੀ ਬਹੁਤ ਹਾਰਮਫੁਲ ਹੈ, ਕਿਉਂਕਿ ਜਿਹੜੇ ਪਸ਼ੂ ਪਕਸ਼ੀ ਨੇ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਖਾਣਾ ਹੈ ਨਾ, ਅਤੇ ਉਹਨਾਂ ਦੇ ਅਗਰ ਇਹ ਕੱਪੜਾ ਅੰਦਰ ਚਲਾ ਜਾਵੇ, ਇਸ ਵਿੱਚ ਬਹੁਤ ਸਾਰੇ ਕੈਮੀਕਲਸ ਵੀ ਹੁੰਦੇ ਨੇ, ਅਤੇ ਉਹਨਾਂ ਲਈ ਕਿੰਨਾ ਹਾਰਮਫੁਲ ਹੈ, ਸੋਚ ਸਕਦੇ ਹੋ ਤੁਸੀਂ।
1: ਅਤੇ ਦੋਸਤੋ, ਇਸ ਦੇ ਨਾਲ ਹੀ ਅਸੀਂ ਨਵੇਂ ਕੱਪੜੇ ਖਰੀਦ ਕੇ ਨਾ ਪਾਣੀ ਵੀ ਓਨਾ ਹੀ ਜ਼ਿਆਦਾ ਵੇਸਟ ਕਰਦੇ ਹਾਂ, ਕਿਉਂਕਿ ਜਿੰਨੇ ਜ਼ਿਆਦਾ ਕੱਪੜੇ ਉਨਾ ਜ਼ਿਆਦਾ ਧੋਣ ਨੂੰ ਉਹਨਾਂ ਨੂੰ ਪਾਣੀ ਵੀ ਲੱਗਣਾ। ਅਤੇ ਇਸ ਦੇ ਨਾਲ ਨਾਲ ਜਦੋਂ ਕਈ ਵਾਰ ਕੱਪੜਿਆਂ ਨੂੰ ਅਸੀਂ ਸਾੜਦੇ ਹਾਂ ਤਾਂ ਉਹਦੇ ਨਾਲ ਕਾਰਬਨ ਡਾਈਆਕਸਾਈਡ ਕਿੰਨੀ ਪੈਦਾ ਹੁੰਦੀ ਹੈ ਅਤੇ ਪ੍ਰਦੂਸ਼ਣ ਕਿੰਨਾ ਜ਼ਿਆਦਾ ਵੱਧਦਾ।
0: ਬਿਲਕੁਲ ਸਿਮਰਨ, ਜਿਵੇਂ ਤੁਸੀਂ ਪਾਣੀ ਦੀ ਗੱਲ ਕੀਤੀ ਹੈ, ਇੱਕ ਕੋਟਨ ਦੀ ਟੀ ਸ਼ਰਟ ਬਣਾਉਣ ਲਈ 2,700 ਲੀਟਰ ਪਾਣੀ ਦੀ ਲੋੜ ਪੈਂਦੀ ਹੈ, ਯਾਨੀ ਕਿ 2,700 ਲੀਟਰ ਪਾਣੀ ਦੀ ਲੋੜ।
1: ਅਤੇ ਇਸ ਦੇ ਨਾਲ ਹੀ ਹੁਣ ਜੇਕਰ ਅਸੀਂ ਗੱਲ ਕਰੀਏ ਕਿ ਤੁਸੀਂ ਆਪਣੇ ਕੱਪੜਿਆਂ ਦੇ ਨੂੰ ਨਾ, ਅੱਜ ਕੱਲ੍ਹ ਡਾਈ ਫੈਸ਼ਨ ਵੀ ਬਹੁਤ ਚੱਲ ਰਿਹਾ ਖੁਸ਼ੀ, ਕਿ ਮਤਲਬ ਪੁਰਾਣੀਆਂ ਚੀਜ਼ਾਂ ਤੋਂ ਨਵੀਆਂ ਕਿਵੇਂ ਕ੍ਰੀਏਟ ਕਰਨੀਆਂ, ਉਹਦੇ ਨਾਲ ਸਾਨੂੰ ਨਵੇਂ ਚੀਜ਼ 'ਤੇ ਪੈਸੇ ਵੀ ਨਹੀਂ ਖਰੀਦਣੇ ਪੈਂਦੇ ਅਤੇ ਫੈਸ਼ਨ ਵੀ ਜਿਹੜਾ ਉਹ ਨਵਾਂ ਹੋ ਜਾਂਦਾ।
0: ਨਵੀਂ ਚੀਜ਼ 'ਤੇ ਪੈਸੇ ਖਰੀਦਣੇ ਨਹੀਂ ਪੈਂਦੇ, ਨਵੀਂ ਚੀਜ਼ 'ਤੇ ਪੈਸੇ ਲਾਉਣੇ ਨਹੀਂ ਪੈਂਦੇ।
1: ਉਹੀ, ਅਤੇ ਇਸ ਤੋਂ ਇਲਾਵਾ ਜਿਵੇਂ ਅਸੀਂ ਆਪਣੀ ਸ਼ਰਟਸ ਤੋਂ ਜਾਂ ਜਿਹੜੀਆਂ ਸਾਡੀਆਂ ਲੰਬੀਆਂ ਓਵਰ ਸਾਈਜ਼ ਟੀ ਸ਼ਰਟ ਆ ਉਹਦੇ ਤੋਂ ਕਰੋਪ ਟੋਪ ਬਣਾ ਸਕਦੇ ਹਾਂ। ਤੁਹਾਨੂੰ ਪਤਾ ਕਿ ਅੱਜ ਕੱਲ੍ਹ ਡੈਨਿਮ ਜਿਹੜੇ ਬੈਗ ਆ ਉਹਨਾਂ ਦਾ ਫੈਸ਼ਨ ਬਹੁਤ ਜ਼ਿਆਦਾ ਚੱਲ ਰਿਹਾ, ਤੋ ਜਿਹੜੀਆਂ ਸਾਡੀਆਂ ਡੈਨਿਮ ਦੀਆਂ ਜੀਨਸ ਹੁੰਦੀਆਂ ਨਾ, ਅਸੀਂ ਉਹਦੇ ਨਾਲ ਵੀ ਉਹ ਬੈਗ ਕ੍ਰੀਏਟ ਕਰ ਸਕਦੇ ਹਾਂ।
0: ਜਿਵੇਂ ਕਿ ਬਚਪਨ 'ਚ ਹੁੰਦਾ ਸੀ ਸਿਮਰਨ, ਮੰਮੀ ਦੀ ਜਿਹੜੀ ਕੋਈ ਵੱਡੀ ਜਿਹੀ ਸਾੜੀ ਹੁੰਦੀ ਸੀ, ਅਗਰ ਉਹਦੇ ਵਿੱਚ ਕੋਈ ਛੇਟਾ ਛੇਕ ਜਿਹਾ ਹੋ ਗਿਆ ਜਾਂ ਉਹ ਫਟ ਗਈ ਕਿਤੋਂ, ਅਤੇ ਉਹ 'ਚੋਂ ਫਿਰ ਬੱਚਿਆਂ ਦੀ ਜਿਹੜੀ ਫਰੋਕ ਜਾਂ ਬੱਚਿਆਂ ਦਾ ਸੂਟ ਬਣਾ ਦਿੰਦੇ ਸੀ, ਉਹੀ ਇੱਕ ਟ੍ਰੈਂਡ ਦੁਬਾਰਾ ਵਾਪਿਸ ਆ ਗਿਆ। ਅਤੇ ਦੋਸਤੋ, ਗੱਲਾਂ ਬਾਤਾਂ ਕਰਨੀ ਹੈ, ਇਸ ਤੋਂ ਬਾਅਦ ਹੁਣ ਜਿਹੜਾ ਸੈਗਮੈਂਟ ਹੋਏਗਾ ਉਹ ਹੋਏਗਾ ਦਿਮਾਗੀ ਦੰਗਲ, ਜਿਹਦੇ ਵਿੱਚ ਤੁਹਾਡੇ ਬ੍ਰੇਨ ਦਾ ਅਸੀਂ ਟੈਸਟ ਲੈਣਾ ਹੈ, ਕਿੰਨੀ ਕੁ ਯਾਦਦਾਸ਼ਤ ਅਤੇ ਕਿੰਨਾ ਕੁ ਤੇਜ਼ ਦੌੜਦਾ ਹੈ ਤੁਹਾਡਾ ਦਿਮਾਗ। ਪਰ ਉਸ ਤੋਂ ਪਹਿਲਾਂ ਸੁਣਾਂਗੇ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਬਿਲਕੁਲ ਦੋਸਤੋ, ਅਸੀਂ ਵੀ ਇਦਾਂ ਹੀ ਕਰਾਂਗੇ ਤੇ ਆ ਗਏ ਆ ਤੁਹਾਡਾ ਫੇਵਰੇਟ ਸੈਗਮੈਂਟ ਲੈ ਕੇ ਜਿਸ ਦਾ ਨਾਮ ਹੈ ਦਿਮਾਗੀ ਦੰਗਲ। ਤੇ ਦਿਮਾਗੀ ਦੰਗਲ ਵਿੱਚ ਪਾਰਟਿਸਿਪੇਟ ਕਿਵੇਂ ਕਰਨਾ ਹੈ ਪਹਿਲਾਂ ਉਹ ਦੱਸ ਦਿੰਦੇ ਆ ਕਿ ਤੁਸੀਂ ਕਾਲ ਕਰਨਾ ਹੈ 0181-23-42-174 ਤੇ ਜਾਂ ਫਿਰ ਆਕਾਸ਼ਵਾਣੀ ਦੇ ਫੇਸਬੁੱਕ ਪੇਜ ਤੇ ਜਾ ਕੇ ਮੈਸੇਂਜਰ ਨੂੰ ਓਪਨ ਕਰਨਾ ਹੈ, ਆਨਸਰ ਟਾਈਪ ਕਰਨਾ, ਆਪਣਾ ਨਾਮ ਟਾਈਪ ਕਰਨਾ ਤੇ ਆਪਣੇ ਸ਼ਹਿਰ ਦਾ ਨਾਮ ਟਾਈਪ ਕਰਕੇ ਸਾਨੂੰ ਭੇਜਣਾ।
1: ਬਿਲਕੁਲ ਜੀ, ਬਿਲਕੁਲ। ਅਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਕਿਉਂਕਿ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਲਿਸਨਰਸ ਨਾਲ ਜਿਹੜੀ ਆ ਉਹ ਵੀ ਗੱਲਾਂ ਬਾਤਾਂ ਕਰਨੀਆਂ ਨੇ ਇਸ ਸੈਗਮੈਂਟ ਵਿੱਚ। ਅਤੇ ਖੁਸ਼ੀ, ਪਹਿਲਾ ਕੁਸ਼ਚਨ ਫਿਰ ਤੁਸੀਂ ਪੁੱਛੋਗੇ?
0: ਬਿਲਕੁਲ, ਸਾਡੇ ਲਿਸਨਰਸ ਨੂੰ ਦੇਖੋ ਕਿੰਨੀ ਜਲਦੀ ਹਜੇ ਤੋਂ ਹੀ ਕਾਲ ਆਉਣੇ ਸਟਾਰਟ ਹੋ ਗਏ ਨੇ। ਪਰ ਪਹਿਲਾਂ ਅਸੀਂ ਸੁਣ ਲੈਂਦੇ ਹਾਂ ਕਿ ਪਹਿਲੀ ਜਿਹੜੀ ਬੁਝਾਰਤ ਹੈ ਉਹ ਕੀ ਹੈ। ਐਸੀ ਕੌਣ ਸੀ ਚੀਜ਼ ਹੈ ਜੋ ਜਿਤਨੀ ਬੜਤੀ ਹੈ ਉਤਨੀ ਕਮ ਹੋਤੀ ਜਾਤੀ ਹੈ। ਐਸੀ ਕੌਣ ਸੀ ਚੀਜ਼ ਹੈ ਜੋ ਜਿਤਨੀ ਬੜਤੀ ਹੈ ਉਤਨੀ ਕਮ ਹੋਤੀ ਜਾਤੀ
1: ਹੈ। ਤੇ ਦੋਸਤੋ, ਇਸ ਦਾ ਜਵਾਬ ਤੁਸੀਂ ਸਾਨੂੰ ਭੇਜਣਾ। ਫੋਨ ਨੰਬਰ ਨੋਟ ਕਰ ਲਓ ਜੀ, 0181-23-42-174। ਮੈਂ ਨੰਬਰ ਇੱਕ ਵਾਰ ਫਿਰ ਰਿਪੀਟ ਕਰ ਦਿੰਦੀ ਹਾਂ, 0181-23-42-174। ਤੇ ਆਕਾਸ਼ਵਾਣੀ

0: ਬਿਲਕੁਲ ਦੋਸਤੋ, ਅਸੀਂ ਤਾਂ ਸੁਣਦੇ ਹੀ ਹਾਂ ਤੁਹਾਡੀ, ਬਟ ਪਹਿਲਾਂ ਸੁਣ ਲੈਂਦੇ ਹਾਂ ਜਿਹੜੀ ਸਿਮਰਨ ਨੇ ਸਾਡੇ ਤੋਂ ਬੁਝਾਰਤ ਪੁੱਛੀ ਸੀ।
1: ਅਤੇ ਮੈਂ ਬੁਝਾਰਤ ਦੁਬਾਰਾ ਰਿਪੀਟ ਕਰ ਦਿੰਦੀ ਹਾਂ, ਠੰਡਾ ਠੰਡਾ ਪਾਣੀ ਵਿੱਚ ਰਹਿੰਦੀ ਨੂਰਾ ਰਾਣੀ। ਅਤੇ ਜਵਾਬ ਦੇਣ ਲਈ ਲਿਸਨਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਆਓ ਉਹਦੇ ਨਾਲ ਗੱਲਬਾਤ ਕਰਦੇ ਹਾਂ।
0: ਹੈਲੋ,
2: ਉੱਪਰ ਵਾਲੇ ਤੇਰੀ ਮਹਿਫਿਲ ਮੇ ਹਮ ਯੇ ਫਰਿਆਦ ਕਰਤੇ ਹੈ, ਦੋਨੋਂ ਮੈਡਮੋ ਕੋ ਤਾਂ ਖੁਸ਼ ਰੱਖਣਾ ਚਾਹੁੰਦੇ ਹਮ ਫੋਨ ਯੁਗਵਾਨੀ ਮੇ ਸ਼ਨੀਵਾਰ ਸ਼ਾਮ ਕਰਤੇ ਹੈ।
1: ਵਾਹ ਜੀ ਵਾਹ,
0: ਬਹੁਤ ਬਹੁਤ ਧੰਨਵਾਦ ਜੀ।
2: ਨਮਸਕਾਰ ਮੈਡਮ ਜੀ, ਸਤੀਸ਼ ਗੁਲਿਆਨੀ ਦਿਲਕੁਸ਼ਾ ਮਾਰਕੀਟ ਜਲੰਧਰ ਤੋਂ ਬੋਲ ਰਹੇ ਨੇ।
0: ਨਮਸਕਾਰ ਜੀ, ਤੇ ਸਤੀਸ਼ ਜੀ ਕੀ ਹਾਲ ਚਾਲ ਹੈ ਤੇ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ ਹੈ?
2: ਮਜ਼ਾ ਆ ਰਿਹਾ ਮੈਡਮ, ਮਜ਼ਾ ਆ ਰਿਹਾ। ਇੱਕ ਤੇ ਥੋੜੀ ਰਿਕੁਐਸਟ, ਥੋੜਾ ਜਿਹਾ ਗਾਣਾ ਛੋਟਾ ਲਾਇਆ ਕਰੋ, ਤੇ ਕੋਲਾ ਜਿਆਦਾ ਤੇ ਜਿਆਦਾ ਮਜ਼ਾ ਆਏਗਾ ਜੀ।
0: ਬਿਲਕੁਲ ਜੀ, ਤੁਹਾਡੀ ਰਿਕੁਐਸਟ ਹੋਵੇ ਤੇ ਅਸੀਂ ਕਿੱਦਾਂ ਨਾ ਮੰਨੀਏ, ਅਸੀਂ ਜ਼ਰੂਰ ਫੋਲੋ ਕਰਾਂਗੇ ਇਹਨੂੰ। ਬਟ ਪਹਿਲਾਂ ਮੈਨੂੰ ਆਨਸਰ ਜਾਣਨਾ ਹੈ ਕਿ ਤੁਸੀਂ ਆਨਸਰ ਗੈਸ ਕਰ ਸਕਦੇ ਹੋ ਕਿ ਨਹੀਂ।
2: ਹਾਂਜੀ, ਤੁਸੀਂ ਕੀ ਪੁੱਛਿਆ ਜਰਾ ਦੁਬਾਰਾ ਰਿਪੀਟ ਕਰਨਾ, ਮੇਰਾ ਧਿਆਨ ਜਰਾ ਫੋਨ ਲਗਾਉਣ ਵਾਸਤੇ।
0: ਜੀ ਜੀ, ਬੁਝਾਰਤ ਹੈ ਜੀ, ਠੰਡਾ ਠੰਡਾ ਪਾਣੀ ਵਿੱਚ ਰਹਿੰਦੀ ਨੂਰਾ ਰਾਣੀ।
2: ਅੱਛਾ ਜੀ, ਪਾਣੀ ਠੰਡਾ ਵਿੱਚ ਰਹਿੰਦੀ ਮੈਡਮ, ਮੱਛੀ ਰਾਣੀ ਰਹਿੰਦੀ ਇਹਦੇ ਵਿੱਚ ਤਾਂ।
0: ਬਿਲਕੁਲ ਸਹੀ ਜਵਾਬ ਹੈ ਸਤੀਸ਼ ਜੀ ਤੁਹਾਡਾ, ਤੇ ਤੁਸੀਂ ਜਿੱਤ ਗਏ ਹੋ। ਬਟ ਮੈਨੂੰ ਨਾ ਆਪਣੇ ਲਿਸਨਰਸ ਨੂੰ ਇਹ ਪੁੱਛਣਾ ਚੰਗਾ ਲੱਗਦਾ ਹੈ ਕਿ ਜਿਵੇਂ ਕਿ ਅਸੀਂ ਪ੍ਰੋਗਰਾਮ ਆਪਣਾ ਪੇਸ਼ ਕਰਦੇ ਹਾਂ, ਤੇ ਤੁਸੀਂ ਸਾਡੇ ਜਿਹੜੇ ਫੇਸਬੁੱਕ ਪੇਜ ਨੇ ਉਹਨੂੰ ਤੁਸੀਂ ਫੋਲੋ ਕਰਦੇ ਹੋ?
2: ਹਾਂਜੀ ਹਾਂਜੀ, ਬਿਲਕੁਲ ਕਰਦੇ ਹਾਂ ਜੀ।
0: ਸੋਸ਼ਲ ਮੀਡੀਆ ਤੇ ਤੁਸੀਂ ਅਪਡੇਟ ਚੈੱਕ ਕਰਦੇ ਹੋ ਆਕਾਸ਼ਵਾਣੀ ਦੀ?
2: ਹਾਂਜੀ ਹਾਂਜੀ ਮੈਡਮ, ਸਾਰੇ ਪ੍ਰੋਗਰਾਮ ਕਰਦੇ ਹਾਂ ਜੀ।
0: ਬਹੁਤ ਬਹੁਤ ਧੰਨਵਾਦ ਸਤੀਸ਼ ਜੀ ਸਾਡੇ ਨਾਲ ਗੱਲਬਾਤ ਕਰਨ ਲਈ।
2: ਸ਼ੁਕਰੀਆ ਮੈਡਮ, ਸ਼ੁਕਰੀਆ।
0: ਤੇ ਦੋਸਤੋ, ਤੁਸੀਂ ਵੀ ਕਰ ਸਕਦੇ ਹੋ ਸਾਨੂੰ ਕਾਲ ਤੇ ਦੇ ਸਕਦੇ ਹੋ ਆਪਣੇ ਜਵਾਬ। ਬਟ ਉਸ ਤੋਂ ਪਹਿਲਾਂ ਜਿਹੜੀ ਅਗਲੀ ਸਾਡੀ ਬੁਝਾਰਤ ਹੈ, ਬੁਝਾਰਤ ਨਹੀਂ ਹੈ, ਇੱਕ ਟੰਗ ਟਵਿਸਟਰ ਹੈ, ਜਿਹਨੂੰ ਬੋਲਣ ਦੇ ਵਿੱਚ ਸਾਡੀ ਜਿਹੜੀ ਜੀਵ ਹੈ ਨਾ ਉਹ ਟਵਿਸਟ ਹੋ ਵੀ ਸਕਦੀ ਹੈ। ਤੇ ਮੈਂ ਰਿਪੀਟ ਕਰਦੀ ਹਾਂ, ਤੁਸੀਂ ਇਹਨੂੰ ਸਾਨੂੰ 3 ਵਾਰੀ ਬੋਲ ਕੇ ਦਿਖਾਉਣਾ ਹੈ। ਇਹ ਟੰਗ ਟਵਿਸਟਰ ਹੈ ਜੀ, ਦਵਿੰਦਰ ਦੀ ਦਾਦੀ ਦੇ 2 ਦੰਦ ਦੁਖਦੇ। ਦਵਿੰਦਰ ਦੀ ਦਾਦੀ ਦੇ 2 ਦੰਦ ਦੁਖਦੇ, ਇਹਨੂੰ ਤੁਸੀਂ 3 ਵਾਰੀ ਬੋਲ ਕੇ ਦੱਸਣਾ ਹੈ ਤੇ ਕਾਲ ਕਰਨਾ ਹੈ ਸਾਨੂੰ 0181 23

0: ਵਾਟ ਚੁੰਕਾ।
1: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੁਵਾਨੀ, ਤੇ ਮੈਂ ਤੁਹਾਡੀ ਦੋਸਤ ਆਰਜੇ ਸਿਮਰਨ, ਤੇ ਮੇਰੇ ਨਾਲ ਨੇ
2: ਮੈਂ ਹਾਂ ਆਰਜੇ ਖੁਸ਼ੀ।
1: ਤੇ ਦੋਸਤੋ ਸੈਗਮੈਂਟ ਚੱਲ ਰਿਹਾ ਜੀ ਦਿਮਾਗੀ ਦੰਗਲ, ਜਿਹਦੇ ਵਿੱਚ ਖੁਸ਼ੀ ਨੇ ਤੁਹਾਨੂੰ ਦਿੱਤਾ ਸੀ ਟੰਗ ਟਵਿਸਟਰ ਇੱਕ, ਜੋ ਕਿ ਤੁਸੀਂ 3 ਵਾਰ ਸਾਨੂੰ ਬੋਲ ਕੇ ਦੱਸਣਾ ਹੈ। ਦਵਿੰਦਰ ਦੀ ਦਾਦੀ ਦੇ 2 ਦੰਦ ਦੁਖਦੇ, ਤੇ ਇਹਨੂੰ ਬੋਲਣ ਲਈ ਸਾਡੇ ਨਾਲ ਲਿਸਨਰ ਵੀ ਜੁੜ ਚੁੱਕੇ ਨੇ। ਆਓ ਉਹਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹ ਟੰਗ ਟਵਿਸਟਰ ਪੂਰਾ ਕਰ ਪਾਉਂਦੇ ਨੇ। ਹੈਲੋ
3: ਮੈਡਮ ਜੀ, ਪਿਆਰ ਤੇ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਤੂੰ ਕਿੱਥੋਂ ਗੱਲ ਕਰ ਰਹੇ ਹੋ?
3: ਬੜੇ ਸ਼ਮੀ ਬੂਟੇ ਵਾਲਾ, ਮੁਜ਼ੱਫਰਪੁਰ ਜਲੰਧਰ, ਰਾਮਾ ਮੰਡੀ ਦੇ ਲਾਗੇ।
1: ਸ਼ਮੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਯੁਵਾਣੀ ਦੇ ਵਿੱਚ।
3: ਸ਼ੁਕਰੀਆ ਮੈਡਮ ਜੀ।
1: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ?
3: ਹਾਂਜੀ ਮੈਡਮ ਜੀ, ਆਪਣੇ ਮੈਡਮ ਆਕਾਸ਼ਵਾਣੀ ਨੂੰ ਜੁੜੇ ਨੂੰ 25 ਸਾਲ ਹੋ ਗਏ ਜੀ।
1: ਵਾਹ ਜੀ ਵਾਹ, ਬਹੁਤ ਵਧੀਆ ਗੱਲ ਹੈ, ਇਵੇਂ ਹੀ ਤੁਸੀਂ ਆਕਾਸ਼ਵਾਣੀ ਨਾਲ ਜੁੜੇ ਰਹੋ।
3: ਬੜੇ ਆਪਣੇ ਰੇਡੀਓ ਆਕਾਸ਼ਵਾਣੀ ਮੈਡਮ ਇਹ ਪੁਰਾਣੇ ਦੋਸਤ ਆ
1: ਜੀ। ਜੀ ਜੀ, ਤੇ ਫਿਰ ਟੰਗ ਟਵਿਸਟਰ ਸ਼ਮੀ ਜੀ ਬੋਲ ਕੇ ਦੱਸੋਗੇ?
3: ਹਾਂਜੀ,
1: ਟੰਗ ਟਵਿਸਟਰ ਸੀ ਜੀ ਦਵਿੰਦਰ ਦੀ ਦਾਦੀ ਦੇ 2 ਦੰਦ ਦੁਖਦੇ, ਔਰ ਇਹ ਤੁਸੀਂ 3 ਵਾਰ ਬੋਲਣਾ ਲਗਾਤਾਰ।
3: ਦਵਿੰਦਰ ਦੀ ਦਾਦੀ ਦੇ 2 ਦੰਦ ਦੁਖਦੇ, ਦਵਿੰਦਰ ਦੀ ਦਾਦੀ ਦੇ 2 ਦੰਦ ਦੁਖਦੇ, ਦਵਿੰਦਰ ਦੀ ਦਾਦੀ ਦੇ 2 ਦੰਦ ਦੁਖਦੇ, ਦਵਿੰਦਰ ਦੀ ਦਾਦੀ ਦੇ 2 ਦੰਦ।
1: ਵਾਹ ਜੀ ਵਾਹ, ਵੈਸੇ 3 ਵਾਰ ਹੋ ਚੁੱਕਾ ਸੀ, ਤੁਸੀਂ 4th ਵਾਰ ਵੀ ਟਰਾਈ ਕਰਨ ਦੀ ਕੋਸ਼ਿਸ਼ ਕੀਤੀ।
3: ਹਾਂਜੀ ਜੀ
1: ਜੀ ਜੀ, ਬਹੁਤ

0: ਵਧੀਆ ਕਿ ਤੁਸੀਂ ਇੰਨਾ ਵਧੀਆ ਟੰਗ ਟਵਿਸਟਰ ਵੀ ਬੋਲਿਆ ਔਰ ਬੋਲਿਆ ਵੀ ਸਹੀ ਔਰ
1: ਆਪਣੇ ਆਪਣਾ ਮੇਰੇ ਉਮਰ ਦੇ ਮੈਂ ਨਹੀਂ ਉੱਤੇ ਸੁੱਖੀ ਹੋਣਾ ਹੁੰਦਾ ਸੀ ਉਹ ਵੀ ਯਾਰਤਾ ਜਾਂ ਟੰਗ ਟਵਿਸਟ ਬਣਾਉਂਦਾ ਸੀ
0: ਜੀ ਜੀ ਜੀ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਨੂੰ ਫੋਨ ਕਰਕੇ ਕੋਈ ਕਹਿੰਦਾ ਕਿ ਅਸੀਂ ਆਕਾਸ਼ਵਾਣੀ ਨਾਲ ਇੰਨੇ ਦੇਰ ਤੋਂ ਜੁੜੇ ਸੀ ਤੇ ਹਜੇ ਵੀ ਜੁੜੇ ਹੋਏ ਆ
1: ਮੈਡਮ ਦੇਖੋ ਆਕਾਸ਼ਵਾਣੀ ਸਾਡਾ ਬਹੁਤ ਪਿਆਰ ਆ ਤੇ ਮਤਲਬ ਸਾਡੇ ਬੂਟਿਆਂ ਨਾਲ ਬਹੁਤ ਪਿਆਰ ਆ ਸਾਡਾ ਅਸੀਂ ਮੈਂ ਵਾਤਾਵਰਨ ਨਾਲ ਜੁੜੇ ਆ
0: ਜੀ ਜੀ ਜੀ ਬਹੁਤ ਵਧੀਆ ਗੱਲ ਹੈ ਜੀ ਵਾਤਾਵਰਨ ਕੁਦਰਤ ਤੋਂ ਉੱਪਰ ਕੁਛ ਨਹੀਂ ਆ ਔਰ ਜਿਹੜਾ ਬੰਦਾ ਕੁਦਰਤ ਨਾਲ ਜੁੜਿਆ ਨਾ ਉਹਦੇ ਕੋਲ ਸਭ ਕੁਝ ਹੀ ਹੁੰਦਾ ਜੀ
1: ਹਾਂਜੀ
0: ਜੀ ਬਹੁਤ ਬਹੁਤ ਸ਼ੁਕਰੀਆ ਸ਼ਮੀ ਜੀ ਫੋਨ ਕਰਨ ਲਈ ਤੇ ਆਪਣਾ ਜਵਾਬ ਭੇਜਣ ਲਈ
1: ਸ਼ੁਕਰੀਆ ਮੈਡਮ
0: ਜੀ ਤੇ ਦੋਸਤੋ ਹੁਣ ਅਗਲੀ ਜਿਹੜੀ ਬੁਝਾਰਤ ਪੁੱਛਣਗੇ ਖੁਸ਼ੀ ਤੇ ਖੁਸ਼ੀ ਫਿਰ ਦੱਸੋ ਅਗਲੀ ਬੁਝਾਰਤ
2: ਬਿਲਕੁਲ ਦੋਸਤੋ ਜਿਹੜੀ ਅਗਲੀ ਬੁਝਾਰਤ ਹੈ ਉਹ ਹੈ ਕਿ ਐਸਾ ਕੌਣ ਸਾ ਕਮਰਾ ਹੈ ਜਿਸਮੇ ਨਾ ਦਰਵਾਜ਼ਾ ਹੈ ਔਰ ਨਾ ਖਿੜਕੀ ਐਸਾ ਕੌਣ ਸਾ ਕਮਰਾ ਹੈ ਜਿਸਮੇ ਨਾ ਦਰਵਾਜ਼ਾ ਹੈ ਨਾ ਖਿੜਕੀ ਇਹਦਾ ਤੁਸੀਂ ਜਵਾਬ ਦੇਣਾ ਹੈ 0181 43 174 'ਤੇ ਕਾਲ ਕਰਕੇ ਜਾਂ ਫਿਰ ਆਕਾਸ਼ਵਾਣੀ ਦੇ ਫੇਸਬੁੱਕ ਪੇਜ 'ਤੇ
0: ਅਤੇ ਦੋਸਤੋ ਤੁਹਾਨੂੰ ਇਹ ਦੱਸ ਦਈਏ ਕਿ ਇਹ ਵਾਲਾ ਜਿਹੜਾ ਜਵਾਬ ਹੈ ਉਹ ਅੱਜ ਦੇ ਪ੍ਰੋਗਰਾਮ ਦੇ ਲਾਸਟ ਜਵਾਬ ਹੋਏਗਾ ਅਤੇ ਦੇਖਦੇ ਹਾਂ ਕਿ ਜਿਹੜਾ ਲਾਸਟ ਲੱਕੀ ਲਿਸਨਰ ਹੈ ਉਹ ਸਾਡਾ ਕਿਹੜਾ ਨਿਕਲਦਾ ਜਿਹਦੇ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਦਾ ਜਵਾਬ ਜਾਣਾਂਗੇ
2: ਅਤੇ ਜਵਾਬ ਵੀ ਅਸੀਂ ਦੇਖਣਾ ਹੈ ਸਹੀ ਦਿੰਦੇ ਹੈ ਕਿ ਨਹੀਂ ਕਿਉਂਕਿ ਇਹ ਬਹੁਤ ਡਿਫੀਕਲਟ ਜੀ ਹੈ ਪੁਜਾਰਤ
0: ਬਿਲਕੁਲ ਅਤੇ ਹੁਣ ਇੰਜੋਏ ਕਰਦੇ ਹਾਂ ਜਦੋਂ ਤੱਕ ਜਵਾਬ ਆਉਂਦਾ ਉਦੋਂ ਤੱਕ ਇਹ ਗਾਣਾ

0: ਦੋਸਤੋ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਯੁਵਾਣੀ ਤੇ ਸੈਗਮੈਂਟ ਚੱਲ ਰਿਹਾ ਦਿਮਾਗੀ ਦੰਗਲ ਜਿਹਦੇ ਵਿੱਚ ਅਸੀਂ ਇੱਕ ਕੁਐਸਚਨ ਪੁੱਛਿਆ ਸੀ ਕਿ ਇਦਾਂ ਦਾ ਕਿਹੜਾ ਕਮਰਾ ਹੈ ਜਿਹਦੇ ਵਿੱਚ ਨਾ ਦਰਵਾਜ਼ਾ ਹੈ ਤੇ ਨਾ ਖਿੜਕੀ ਹੈ ਤੇ ਸਾਡੇ ਜਿਹੜੇ ਲਿਸਨਰਸ ਨੇ ਉਹਨਾਂ ਨੇ ਫਟਾਫਟ ਸਾਨੂੰ ਕਾਲ ਲਗਾਇਆ ਤੇ ਸੁਣਦੇ ਆ ਉਹਨਾਂ ਦਾ ਕੀ ਜਵਾਬ ਹੈ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਨੇ?
1: ਹਾਂ, ਪਾਲੀ ਬੋਲ ਰਹਾ ਮੈਂ ਹੁਸ਼ਿਆਰਪੁਰੋਂ।
0: ਪਾਲੀ ਜੀ, ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਮ।
0: ਤੇ ਤੁਸੀਂ ਸੁਣਿਆ ਅਸੀਂ ਕੁਐਸਚਨ ਕੀ ਪੁੱਟ ਕੀਤਾ ਸੀ? ਅਸੀਂ ਪੁੱਛ ਰਹੇ ਸੀ ਕਿ ਇਦਾਂ ਦਾ ਕਿਹੜਾ ਕਮਰਾ ਜਿਹਦੇ ਵਿੱਚ ਨਾ ਦਰਵਾਜ਼ਾ ਤੇ ਨਾ ਖਿੜਕੀ ਹੈ।
1: ਹਾਂਜੀ ਮੈਮ।
0: ਹਾਂਜੀ, ਤੇ ਇਹਦਾ ਆਨਸਰ ਵੀ ਦੇ ਦਿਓ ਫਿਰ
1: ਮੈਮ। ਇਹ

0: ਹੁਣੇ ਯੁਵਾ ਦੋਸਤ ਆਪਣਾ ਪ੍ਰੋਗਰਾਮ ਸੁਣ ਰਹੇ ਸੀ ਯੁਵਾਣੀ ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਰੇਨਬੋ ਦੀ ਘੜੀ ਦੇ ਮੁਤਾਬਕ ਇਸ ਵੇਲੇ ਸ਼ਾਮ ਦੇ 6 ਵੱਜ ਚੁੱਕੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ।
1: ਬਸੰਤੀ ਕੋ ਸਮਝਾਓ, ਆਜ ਕਲ ਵੋ ਮੇਰੀ ਨਹੀਂ ਸੁਣਤੀ, ਸਾਰਾ ਦਿਨ ਐਫ ਐਮ ਰੇਨਬੋ ਸੁਣਤੀ ਰਹਿਤੀ ਹੈ। ਆਲ ਡੇ ਲਿਸਨਿੰਗ ਐਂਡ ਲਿਸਨਿੰਗ ਐਂਡ ਲਿਸਨਿੰਗ। ਗਾਓ ਵਾਲੋ, ਅਬ ਮੈਂ ਜਾ ਰਹਾ ਹੂੰ, ਐਫ ਐਮ ਰੇਨਬੋ ਲਾਨੇ। ਮਾ ਕਸਮ, ਸੁਣਤੇ ਰਹੀਏ 102.7 FM।

ਬਿਲਕੁਲ ਜੀ, ਸ਼ਾਮ ਦੀ ਘੜੀ ਦੇ 6 ਵਜਦੇ ਸਾਰ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ ਜੀ, ਜਿਸ ਦਾ ਨਾਮ ਹੁੰਦਾ ਹੈ ਲਵ ਯੂ ਜ਼ਿੰਦਗੀ। ਮੋਟੀਵੇਸ਼ਨਲ ਸਟੋਰੀਜ਼, ਹਾਸੇ ਠੱਠੇ ਦੇ ਨਾਲ ਭਰਪੂਰ ਇਹ ਪ੍ਰੋਗਰਾਮ ਜੋ ਤੁਹਾਨੂੰ ਦਿੰਦਾ ਹੈ ਸ਼ਾਮ ਦੇ ਸਮੇਂ ਦਾ ਫੁੱਲ ਟੂ ਇੰਟਰਟੇਨਮੈਂਟ। ਔਰ ਹੋਵੇ ਵੀ ਕਿਉਂ ਨਾ ਜੀ, ਕਿਉਂਕਿ ਅਗਰ ਤੁਸੀਂ ਖੁਸ਼ ਨਹੀਂ ਹੋਵੋਗੇ ਤਾਂ ਫਿਰ ਸਾਡੇ ਪ੍ਰੋਗਰਾਮ ਕਰਨ ਦਾ ਕੀ ਫਾਇਦਾ। ਸੋ ਦੋਸਤਾਂ ਦੇ ਚਿਹਰਿਆਂ ਦੀ ਮੁਸਕਰਾਹਟ ਨੂੰ ਬਰਕਰਾਰ ਰੱਖਣ ਦੇ ਲਈ, ਔਰ ਜੇਕਰ ਜ਼ਿੰਦਗੀ ਦੇ ਵਿੱਚ ਹਲਕਾ ਫੁਲਕਾ ਕੋਈ ਉਤਾਰ ਆ ਗਿਆ ਹੈ, ਤਾਂ ਜ਼ਿੰਦਗੀ ਦੇ ਵਿੱਚ ਉਸ ਗੱਡੀ ਨੂੰ ਮੁੜ ਤੋਂ ਲੀਹ ਦੇ ਉੱਤੇ ਲੈ ਕੇ ਜਾਣ ਦਾ ਇੱਕ ਛੋਟਾ ਜਿਹਾ ਜ਼ਰੀਆ ਜਾਂ ਛੋਟੀਆਂ ਜਿਹੀਆਂ ਕਹਾਣੀਆਂ ਜਾਂ

ਜੀ ਦੋਸਤੋ, ਲਵ ਯੂ ਜ਼ਿੰਦਗੀ ਪ੍ਰੋਗਰਾਮ ਚੱਲ ਰਿਹਾ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗਾ ਕੁਝ ਉਹ ਕਹਾਣੀਆਂ, ਰੀਅਲ ਲਾਈਫ ਦੇ ਉੱਪਰ ਬੇਸਡ ਸੱਚੀਆਂ ਕਹਾਣੀਆਂ, ਜੋ ਸਾਨੂੰ ਮੋਟੀਵੇਸ਼ਨ ਵੀ ਦੇਣਗੀਆਂ ਅਤੇ ਸਾਡੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇੱਕ ਤਾਕਤ, ਜੋ ਐਨਰਜੀ ਸਾਨੂੰ ਚਾਹੀਦੀ ਹੈ, ਉਸ ਨੂੰ ਬਰਕਰਾਰ ਵੀ ਰੱਖਣਗੀਆਂ। ਸੋ ਇਹ ਕਹਾਣੀ ਜੀ ਪੰਜਾਬ ਦੇ ਵਿੱਚ ਜਨਮੇ ਇੱਕ ਛੋਟੇ ਜਿਹੇ ਲੜਕੇ ਦੀ ਹੈ। ਅਸਲੀ ਨਾਮ ਨਹੀਂ ਦੱਸ ਰਿਹਾ, ਨਾਮ ਵਰੁਣ ਹੈ ਜੀ। ਔਰ ਵਰੁਣ ਇੱਕ ਪਿੰਡ ਦੇ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਛੋਟਾ ਜਿਹਾ ਰੈਸਟੋਰੈਂਟ ਹੁੰਦਾ, ਜਾਂ ਤੁਸੀਂ ਇਹ ਕਹਿ ਲਓ ਕਿ ਚਾਹ ਜਾਂ ਫਿਰ ਛੋਟਾ ਜਿਹਾ ਨਾਸ਼ਤਾ ਕਰਨ ਵਾਲੀ ਦੁਕਾਨ ਹੁੰਦੀ ਹੈ, ਤਾਂ ਉਹ ਉੱਥੇ ਆਪਣੇ ਪਿਤਾ ਜੀ ਦੇ ਨਾਲ ਕੰਮ ਕਰਦਾ ਹੁੰਦਾ। ਤਾਂ ਪਰਿਵਾਰ 'ਚ ਕੁੱਲ 6 ਜੀ ਹੁੰਦੇ ਨੇ, ਇੱਕੋ ਕਮਰੇ ਦਾ ਮਕਾਨ ਹੁੰਦਾ ਅਤੇ ਉਹ ਵੀ ਜਦੋਂ ਬਰਸਾਤ ਹੁੰਦੀ ਹੈ ਤਾਂ ਛੱਤ 'ਚੋਂ ਪਾਣੀ ਟਪਕਦਾ। ਵਰੁਣ ਰੋਜ਼ ਸਵੇਰੇ 4 ਵਜੇ ਉੱਠਦਾ, ਆਪਣੇ ਪਿਤਾ ਜੀ ਦੇ ਨਾਲ ਰੇਲਵੇ ਸਟੇਸ਼ਨ 'ਤੇ ਜਾਂਦਾ ਅਤੇ ਉੱਥੇ ਜਾ ਕੇ ਚਾਹ ਅਤੇ ਖਾਣ ਪੀਣ ਦਾ ਹੋਰ ਸਮਾਨ ਵੇਚਦਾ। ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਹੁੰਦੇ ਤਾਂ ਉਹ ਰੱਦੀ ਦੇ ਵਿੱਚੋਂ ਪੁਰਾਣੀਆਂ ਕਿਤਾਬਾਂ ਚੁੱਕ ਲਿਆਉਂਦਾ ਅਤੇ ਪੜ੍ਹਾਈ ਕਰਦਾ। ਇੰਝ ਕਰਦੇ ਕਰਦੇ ਜਦੋਂ 10ਵੀਂ ਜਮਾਤ ਦਾ ਰਿਜ਼ਲਟ ਆਉਂਦਾ ਤਾਂ 90% ਤੋਂ 92% ਉਸਦੇ ਨੰਬਰ ਆਉਂਦੇ ਨੇ, ਤਾਂ ਅਧਿਆਪਕ ਆਖਦੇ ਨੇ ਕਿ ਵਰਨ ਤੂੰ ਬਹੁਤ ਮਿਹਨਤੀ ਹੈ ਅਤੇ ਜੇਕਰ ਤੂੰ ਇੱਦਾਂ ਹੀ ਮਿਹਨਤ ਕਰਦਾ ਰਹੇ ਤਾਂ ਅੱਗੇ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਸਕਦਾ। ਪਰ ਦਿੱਕਤ ਸੀ ਪੈਸੇ ਦੀ। ਵਰੁਣ ਨੇ ਦਿਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਰਾਤ ਨੂੰ ਉਸਨੇ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ, ਪਲੱਸ ਟੂ ਸਕਾਲਰਸ਼ਿਪ ਅਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਕੀਤੀ, ਅਤੇ ਫਿਰ ਉਸਦੇ ਉੱਪਰ ਸਵਾਰ ਹੋ ਗਿਆ UPSC ਦਾ ਭੂਤ। ਜੀ ਹਾਂ, ਉਹ ਵਾਲਾ ਟੈਸਟ ਜਿਸਦੇ ਬਾਰੇ ਸੋਚਦੇ ਸਾਰ ਹੀ ਬਹੁਤ ਸਾਰੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਇੱਕ ਡਰ ਦਾ ਮਾਹੌਲ ਹੋ ਜਾਂਦਾ, ਕਿਉਂਕਿ ਉਹਨਾਂ ਦੇ ਅੰਦਰ ਇੱਕ ਡਰ ਪੈਦਾ ਹੋ ਜਾਂਦਾ ਕਿ ਇੰਨੇ ਵੱਡੇ ਟੈਸਟ ਨੂੰ ਕਰੈਕ ਕਿਵੇਂ ਕਰਾਂਗੇ, ਜਾਂ ਕਿਵੇਂ ਇਸ ਟੈਸਟ ਨੂੰ ਪਾਸ ਕਰਨ ਤੋਂ ਬਾਅਦ ਅਸੀਂ ਇੱਕ IAS ਅਫਸਰ ਬਣ ਸਕਾਂਗੇ। ਪਰ ਜੇਕਰ ਕਹਿੰਦੇ ਨੇ ਕਿ ਇਨਸਾਨ ਦੇ ਅੰਦਰ ਇੱਕ ਦ੍ਰਿੜ ਨਿਸ਼ਚਾ ਹੋਵੇ ਤਾਂ ਇਨਸਾਨ ਕੁਝ ਵੀ ਹਾਸਲ ਕਰ ਸਕਦਾ। ਬਸ ਵਰੁਣ ਨੇ ਵੀ ਉਹੀ ਕੀਤਾ, ਦਿਨੇ ਕੰਮ ਕਰਦਾ ਰਿਹਾ, ਰਾਤ ਨੂੰ ਪੜ੍ਹਾਈ ਕਰਦਾ ਰਿਹਾ। UPSC ਦੇ ਐਗਜ਼ਾਮ ਦੇਣ ਦੇ ਲਈ ਗਿਆ, ਪਹਿਲੇ ਐਗਜ਼ਾਮ ਦੇ ਵਿੱਚੋਂ ਫੇਲ ਹੋ ਗਿਆ, ਦੂਸਰੀ ਵਾਰ ਫਿਰ ਫੇਲ ਹੋ ਗਿਆ, ਤੀਸਰੀ ਵਾਰ ਐਗਜ਼ਾਮ ਦੇਣ ਗਿਆ ਅਤੇ ਫਿਰ ਫੇਲ ਹੋ ਗਿਆ। ਚੌਥੀ ਵਾਰ ਜਦੋਂ ਉਸਨੇ ਐਗਜ਼ਾਮ ਦੇਣਾ ਸੀ ਤਾਂ ਪਿੰਡ ਵਾਲਿਆਂ ਨੇ ਮਨਾ ਕੀਤਾ ਅਤੇ ਘਰਦਿਆਂ ਨੇ ਵੀ ਮਨਾ ਕੀਤਾ ਕਿ ਤੇਰੇ ਬਸ ਦੀ ਗੱਲ ਨਹੀਂ ਹੈ ਅਤੇ ਤੂੰ ਨਾ ਜਾ ਇਸ ਐਗਜ਼ਾਮ ਨੂੰ ਦੇਣ ਵਾਸਤੇ। ਪਰ ਉਸਨੇ ਹਾਰ ਨਹੀਂ ਮੰਨੀ, ਉਸਨੇ ਲਗਾਤਾਰ ਆਪਣੀ ਮਿਹਨਤ ਜਾਰੀ ਰੱਖੀ ਅਤੇ ਚੌਥੀ ਵਾਰ ਐਗਜ਼ਾਮ ਦੇ ਵਿੱਚੋਂ ਪਾਸ ਹੋ ਗਿਆ। UPSC ਦੇ ਰਿਜ਼ਲਟ ਦੇ ਵਿੱਚੋਂ ਜਦੋਂ ਪਾਸ ਹੋਇਆ ਅਤੇ ਪਾਸ ਹੋਣ ਤੋਂ ਬਾਅਦ ਦੇ ਵਿੱਚ ਉਸਨੂੰ ਜੋ ਖੁਸ਼ੀ ਮਹਿਸੂਸ ਹੋਈ, ਜੋ ਉਸਨੂੰ ਆਪਣਾ ਹੁਣ ਤੱਕ ਦਾ ਕੀਤਾ ਹੋਇਆ ਮਿਹਨਤ ਹੈ ਉਸ 'ਤੇ ਸਾਰੀ ਦੀ ਸਾਰੀ ਉਸਦੀ ਅੱਖਾਂ ਦੇ ਸਾਹਮਣੇ ਆਈ ਤਾਂ ਉਸਦੀਆਂ ਅੱਖਾਂ 'ਚੋਂ ਹੰਝੂ ਝਲਕ ਆਏ। ਉਸ ਤੋਂ ਬਾਅਦ ਦੇ ਵਿੱਚ ਉਸਨੇ ਕਿਸੇ ਨੂੰ ਨਹੀਂ ਦੱਸਿਆ ਕਿ ਉਹ ਪਾਸ ਹੋ ਚੁੱਕਿਆ, ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਹਦੀ ਟ੍ਰੇਨਿੰਗ ਮੁਕੰਮਲ ਨਹੀਂ ਹੋਈ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹ SDM ਦੀ ਪੋਸਟ ਦੇ ਉੱਪਰ ਬਰਕਰਾਰ ਹੋ ਕੇ ਜਦੋਂ ਪਹਿਲੀ ਵਾਰ ਗੱਡੀ 'ਚ ਸਵਾਰ ਹੋ ਕੇ ਆਪਣੇ ਪਿੰਡ ਵਾਪਸ ਆਇਆ, ਤਦ ਜਾ ਕੇ ਉਸਦੇ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਲੜਕਾ ਸੱਚਮੁੱਚ ਦੇ ਵਿੱਚ ਜਨੂਨੀ ਸੀ ਅਤੇ ਆਪਣੀ ਜ਼ਿੰਦਗੀ ਦੀ ਮੰਜ਼ਿਲ ਨੂੰ ਪਾ ਚੁੱਕਿਆ। ਸੋ ਦੋਸਤੋ, ਹਾਲਾਤ ਸਾਡੇ ਹੱਥ ਵਿੱਚ ਨਹੀਂ ਪਰ ਹੌਸਲਾ ਸਾਡੇ ਹੱਥ ਵਿੱਚ ਹੈ। ਫੇਲ ਹੋਣਾ ਮਤਲਬ ਇਹ ਨਹੀਂ ਹੁੰਦਾ ਕਿ ਖਤਮ ਹੈ, ਮਤਲਬ ਦੁਬਾਰਾ ਕੋਸ਼ਿਸ਼ ਕਰਨਾ ਹੁੰਦਾ ਹੈ। ਸੋ ਅਸੀਂ ਅੱਖਾਂ ਦੇ ਉੱਪਰ ਕਾਲੀ ਐਨਕ ਲਗਾ ਕੇ ਅਗਰ ਸਮਝੀਏ ਕਿ ਸਾਡੀ ਅੱਖਾਂ ਦੇ ਉੱਤੇ ਇੱਕ ਪਰਦਾ ਲੱਗ ਚੁੱਕਿਆ ਤਾਂ ਉਸ ਪਰਦੇ ਨੂੰ ਹਟਾਉਣਾ ਵੀ ਸਾਡੇ ਕੋਲ ਹੀ ਹੁੰਦਾ। ਸੋ ਅਸੀਂ ਉਸ ਪਰਦੇ ਨੂੰ ਹਟਾ ਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ ਸਕਦੇ ਹਾਂ। ਸੋ ਆਓ ਫਿਰ ਸਾਰੇ ਜਣੇ ਰਲ ਮਿਲ ਕੇ ਕੋਸ਼ਿਸ਼ ਕਰਦੇ ਹਾਂ ਜੀ।

ਜਦੋਂ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ, ਪਰ ਹੁਣ ਸਮਾਂ ਹੋ ਗਿਆ ਜੀ ਪ੍ਰਦੇਸ਼ਿਕ ਖਬਰਾਂ ਦਾ। ਠੀਕ 6:20 'ਤੇ ਅਸੀਂ ਸੁਣਾਂਗੇ ਜੀ ਪ੍ਰਦੇਸ਼ਿਕ ਖਬਰਾਂ, ਉਸ ਤੋਂ ਬਾਅਦ ਲਵ ਯੂ ਜ਼ਿੰਦਗੀ ਪ੍ਰੋਗਰਾਮ ਜਾਰੀ ਰਹੇਗਾ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਕਿਹਾ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਮਦਦ ਕਰਨਗੇ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਹੁਣ ਖਬਰਾਂ ਵਿਸਥਾਰ ਨਾਲ। ਉਪ ਰਾਸ਼ਟਰਪਤੀ CP ਰਾਧਾਕ੍ਰਿਸ਼ਨਨ ਨੇ ਕਿਹਾ ਕਿ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਨਵੀਂ ਦਿੱਲੀ ਵਿੱਚ MSME ਦਿਵਸ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਖੇਤਰ ਪਹਿਲੀ ਪੀੜ੍ਹੀ ਦੇ ਉੱਦਮੀਆਂ ਦੀ ਹਿੰਮਤ ਅਤੇ ਉੱਦਮਸ਼ੀਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ MSME ਖੇਤਰ ਦੇਸ਼ ਦੀਆਂ ਕੁੱਲ ਬਰਾਮਦਾਂ ਵਿੱਚ ਕਰੀਬ 25% ਯੋਗਦਾਨ ਪਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅਗਲੇ ਪੜਾਅ 'ਤੇ ਲਿਜਾਂਦਿਆਂ ਸੂਰਮਾ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਮੁਕਤ ਹੋਏ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਸੂਰਮਾ ਮੁੰਦਰੀਆਂ ਅਤੇ ਟੀ-ਸ਼ਰਟਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਇਸ ਮੁਹਿੰਮ ਨੂੰ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਅਗਲਾ ਪੜਾਅ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨਸ਼ਾ ਛੁੱਟ ਚੁੱਕੇ ਨੌਜਵਾਨਾਂ ਨੂੰ ਉਮੀਦ ਦੇ ਦੂਤ ਵਜੋਂ ਪੇਸ਼ ਕਰਨਾ ਹੈ, ਜੋ ਜ਼ਮੀਨੀ ਪੱਧਰ 'ਤੇ ਨਸ਼ਿਆਂ ਖਿਲਾਫ਼ ਜੰਗ ਦੀ ਅਗਵਾਈ ਕਰਨਗੇ। 2 ਸਾਲਾਂ ਤੋਂ ਵੱਧ ਸਮੇਂ ਤੋਂ ਨਸ਼ਾ ਮੁਕਤ ਰਹਿਣ ਵਾਲੇ ਵਿਅਕਤੀਆਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੇ ਐਲਾਨ ਕੀਤਾ ਕਿ ਇਹ ਨੌਜਵਾਨ ਨਾ ਸਿਰਫ਼ ਦੂਜਿਆਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ, ਸਗੋਂ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ।
1: ਪੰਜਾਬ 'ਤੇ ਇਹ ਜਿਹੜਾ ਚਿੱਟੇ ਦਾ ਕਲੰਕ ਲੱਗ ਗਿਆ ਸੀ ਉਹਨੂੰ ਆਪਾਂ ਧੋ ਰਹੇ ਹਾਂ। ਸੋ ਬਹੁਤ ਸਾਰੇ ਮੁੰਡੇ ਕੁੜੀਆਂ ਬਾਹਰ ਨਿਕਲ ਕੇ ਇਸ ਦਲਦਲ 'ਚੋਂ ਹੁਣ ਉਹ ਸਹਾਇਤਾ ਕਰ ਰਹੇ ਨੇ ਦੂਜਿਆਂ ਦੀ। ਸੋ ਤੁਹਾਡੇ ਤੋਂ ਵਧੀਆ ਕੋਈ ਟੀਚਰ, ਤੁਹਾਡੇ ਤੋਂ ਵਧੀਆ ਕੋਈ ਰੋਲ ਮਾਡਲ ਨਹੀਂ ਹੋ ਸਕਦਾ। ਸਰਕਾਰਾਂ ਦੇਖੋ ਘਰ ਘਰ ਜਾ ਕੇ ਉਹ ਪਾਬੰਦੀ ਤਾਂ ਲਾ ਨਹੀਂ ਸਕਦੀਆਂ ਕਿਸੇ ਖਾਣ ਪੀਣ ਦੀ ਚੀਜ਼, ਪਰ ਸਰਕਾਰਾਂ ਮਾਹੌਲ ਜ਼ਰੂਰ ਦੇ ਸਕਦੀਆਂ ਨੇ ਕਿ ਤੁਸੀਂ ਛੱਡਣਾ ਚਾਹੁੰਦੇ ਹੋ ਰੀਹੈਬ ਸੈਂਟਰ ਦੇ ਦਾਂਗੇ, ਕਿ ਜਿਹੜੇ ਰੀਹੈਬ ਸੈਂਟਰਾਂ 'ਚੋਂ ਠੀਕ ਹੋ ਕੇ ਆਉਂਦੇ ਨੇ ਉਹਨੂੰ ਕਿਸੇ ਕੰਮ ਕਾਰ 'ਤੇ ਲਾਇਆ ਜਾਵੇ। ਫਿਰ ਖੇਡਾਂ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾ ਸਕਦੀਆਂ। 15 ਜੁਲਾਈ ਤੱਕ 3100 ਗਰਾਊਂਡ ਪਿੰਡਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ।
0: ਮੁੱਖ ਮੰਤਰੀ ਨੇ ਕਿਹਾ ਕਿ ਸੂਰਮੇ ਹੁਣ ਅੰਬੈਸਡਰ ਆਫ ਰਿਕਵਰੀ ਵਜੋਂ ਸਰਕਾਰ ਦੇ ਨਾਲ ਰਲ ਕੇ ਕੰਮ ਕਰਨਗੇ, ਜੋ ਹੋਰਨਾਂ ਲੋਕਾਂ ਨੂੰ ਨਸ਼ੇ ਦੀ ਲੱਤ ਤੋਂ ਛੁਟਕਾਰਾ ਪਾਉਣ ਅਤੇ ਆਪਣੀ ਜ਼ਿੰਦਗੀ ਨੂੰ ਮੁੜ ਨਵੇਂ ਸਿਰਿਓਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਲੜ ਰਹੇ ਹਰ ਵਿਅਕਤੀ ਨੂੰ ਸਮਰਪਿਤ ਇੱਕ ਪ੍ਰੇਰਣਾਦਾਇਕ ਗੀਤ ਵੀ ਲਾਂਚ ਕੀਤਾ ਅਤੇ ਐਲਾਨ ਕੀਤਾ ਕਿ ਸੂਰਮਾ ਪ੍ਰੋਗਰਾਮ ਹੁਣ ਪੰਜਾਬ ਦੇ ਹਰ ਜ਼ਿਲ੍ਹੇ ਅਤੇ ਪਿੰਡ ਤੱਕ ਪਹੁੰਚੇਗਾ। ਮੁੱਖ ਮੰਤਰੀ ਨੇ ਕਿਹਾ ਕਿ

0: ਉਹਨਾਂ ਵਿਅਕਤੀਆਂ ਨੇ ਨਸ਼ਾ ਛੁਡਾਓ ਇਲਾਜ ਸਫਲਤਾ ਨਾਲ ਪੂਰਾ ਕਰ ਲਿਆ ਅਤੇ ਘੱਟੋ ਘੱਟ 2 ਸਾਲਾਂ ਤੋਂ ਨਸ਼ੇ ਤੋਂ ਦੂਰੀ ਬਣਾਈ ਰੱਖੀ ਹੈ। ਉਹ ਵਟਸਐਪ ਉੱਪਰ ਨੰਬਰ 97 79 14 22 00 'ਤੇ ਸੂਰਮਾ ਲਿਖ ਕੇ ਮੈਸੇਜ ਭੇਜ ਕੇ ਇਸ ਪ੍ਰੋਗਰਾਮ ਲਈ ਖੁਦ ਨੂੰ ਰਜਿਸਟਰ ਕਰ ਸਕਦੇ ਨੇ। ਨੰਬਰ ਇੱਕ ਵਾਰ ਫਿਰ ਸੁਣ ਲਓ, 97 79 14 22 00। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਯੋਗ ਵਿਅਕਤੀਆਂ ਨੂੰ ਉਹਨਾਂ ਦੀ ਬੇਮਿਸਾਲ ਹਿੰਮਤ ਲਈ ਮਾਨਤਾ ਦਿੱਤੀ ਜਾਏਗੀ ਅਤੇ ਉਹ ਪੰਜਾਬ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਚੈਂਪੀਅਨ ਵਜੋਂ ਸੇਵਾ ਕਰਨਗੇ। ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ 2026 ਦੇ ਸੰਬੰਧ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਚੰਡੀਗੜ੍ਹ ਦੇ ਇੱਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਰਾਜਪਾਲ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ। ਸ਼੍ਰੀ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਨੂੰ ਸਮਾਜ, ਜਨਤਕ ਸਿਹਤ, ਸੁਰੱਖਿਆ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਆਲਮੀ ਖਤਰਾ ਦੱਸਿਆ। ਨਸ਼ਾ ਦੇ ਤਸਕਰਾਂ ਵੱਲੋਂ ਸਕੂਲਾਂ ਅਤੇ ਕਾਲਜਾਂ ਤੋਂ ਸਥਾਨਕ ਭਾਈਚਾਰਿਆਂ ਵਿੱਚ ਨਸ਼ਾ ਫੈਲਾਉਣ ਦੀਆਂ ਕੋਸ਼ਿਸ਼ਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਉਹਨਾਂ ਕਿਹਾ ਕਿ ਗੁਆਂਢੀ ਰਾਜਾਂ ਨਾਲ ਲੱਗਦੇ ਚੰਡੀਗੜ੍ਹ ਦੀ ਰਣਨੀਤਿਕ ਸਥਿਤੀ ਇਸ ਨੂੰ ਗੈਰ ਕਾਨੂੰਨੀ ਤਸਕਰੀ ਪ੍ਰਤੀ ਨਾਜ਼ੁਕ ਬਣਾਉਂਦੀ ਏ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਸ਼ੇ ਕਾਰਨ ਗੁਆਚੀ ਹਰ ਨੌਜਵਾਨ ਦੀ ਜਾਨ ਪਰਿਵਾਰਾਂ ਨੂੰ ਕਮਜ਼ੋਰ ਕਰਦੀ ਏ ਅਤੇ ਦੇਸ਼ ਨੂੰ ਆਪਣੀ ਕੀਮਤੀ ਵਸ਼ਕਤੀ ਤੋਂ ਵਾਂਝਾ ਕਰਦੀ ਏ। ਰਾਜਪਾਲ ਨੇ ਵੀ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ ਕਾਨੂੰਨ ਲਾਗੂ ਕਰਨ ਰਾਹੀਂ ਨਹੀਂ ਜਿੱਤੀ ਜਾ ਸਕਦੀ ਅਤੇ ਉਹਨਾਂ ਨਗਰ ਨਿਗਮ ਨੂੰ ਹਰ ਵਾਰਡ ਵਿੱਚ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕਰਨ, ਕਮਿਊਨਿਟੀ ਸੈਂਟਰਾਂ ਵਿੱਚ ਕਾਉਂਸਲਿੰਗ ਸੈਸ਼ਨ ਕਰਾਉਣ ਅਤੇ ਸਕੂਲਾਂ, ਕਾਲਜਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਔਰਤਾਂ ਦੇ ਸਮੂਹਾਂ, ਯੁਵਾ ਕਲੱਬਾਂ ਅਤੇ ਸਵੈ ਇੱਛੁਕ ਸੰਗਠਨਾਂ ਨੂੰ ਸਰਗਰਮੀ ਨਾਲ ਸ਼ਾਮਲ ਕਰਨ ਦੀ ਅਪੀਲ ਕੀਤੀ। ਉਹਨਾਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਵਕਾਲਤ ਕਰਦੇ ਹੋਏ ਨਸ਼ੇ ਨਾਲ ਜੂਝ ਰਹੇ ਨੌਜਵਾਨਾਂ ਲਈ ਹਮਦਰਦੀ ਪੂਰਨ ਮੁੜਵਸੇਬੀ ਅਤੇ ਸਮਾਜਿਕ ਪੁਨਰਗਠਨ 'ਤੇ ਜ਼ੋਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਇੱਕ ਹੋਰ ਨੈਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਕਬਜ਼ੇ ਵਿੱਚੋਂ 10 ਆਧੁਨਿਕ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਇਹ ਦੂਜੀ ਅਜਿਹੀ ਬਰਾਮਦ ਕੀ ਏ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਰਹਿ ਰਹੇ ਇੱਕ ਅਫਗਾਨ ਨਾਗਰਿਕ ਸਮੇਤ 7 ਮੁਲਜ਼ਮਾਂ ਤੋਂ 2 ਸਬ ਮਸ਼ੀਨ ਗਨਸ, ਨਸ਼ੀਲੇ ਪਦਾਰਥ ਅਤੇ ਵੱਡੀ ਗਿਣਤੀ ਵਿੱਚ ਹਵਾਲਾ ਮਨੀ ਸਮੇਤ 10 ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਸਨ। ਦੋਵਾਂ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਤਸਕਰਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ ਅਤੇ ਅਪਰਾਧਕ ਅੰਸਰਾਂ ਨੂੰ ਅੱਗੇ ਸਪਲਾਈ ਕਰਨ ਲਈ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਖੇਪ ਹਾਸਲ ਕਰ ਰਹੇ ਸਨ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਪੰਜਾਬ ਸਰਕਾਰ ਵੱਲੋਂ ਭਲਕੇ 28 ਜੂਨ ਨੂੰ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ ਤਹਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਵਿਸ਼ਵ ਪ੍ਰਸਿੱਧ ਸ਼ਿਵ ਭਗਤ ਗਾਇਕ ਹੰਸ ਰਾਜ ਰਘੁਵੰਸ਼ੀ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ। ਡਿਪਟੀ ਕਮਿਸ਼ਨਰ ਆਦਿਤਯ ਉੱਪਲ ਨੇ ਇਸ ਸਬੰਧ 'ਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ SSP ਗੁਰਦਾਸਪੁਰ ਆਦਿਤਯ ਵੀ ਮੌਜੂਦ ਸਨ। ਸ਼੍ਰੀ ਉੱਪਲ ਨੇ ਲੋਕਾਂ ਨੂੰ ਇਸ ਪ੍ਰੋਗਰਾਮ 'ਚ ਵੱਡੀ ਗਿਣਤੀ 'ਚ ਪਹੁੰਚਣ ਦਾ ਸੱਦਾ ਦਿੱਤਾ ਤੇ ਵਧੇਰੇ ਜਾਣਕਾਰੀ ਸਾਂਝੀ ਕੀਤੀ।
1: ਜਿਹੜਾ ਇਵੈਂਟ ਹੈਗਾ ਇਹ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤੇ ਪ੍ਰੋਗਰਾਮ ਸ਼ਾਮੀ 6 ਵਜੇ ਅਰਾਊਂਡ ਸ਼ੁਰੂ ਹੋ ਜਾਏਗਾ। ਪਬਲਿਕ ਨੂੰ ਬੇਨਤੀ ਹੈ ਕਿ ਸਾਰੇ ਵੱਧ ਚੜ ਕੇ ਇੱਥੇ ਆਣ। ਮੇਨ ਗੇਟ ਜਿਹੜਾ ਹੈਗਾ ਸਰਕਾਰੀ ਕਾਲਜ ਦਾ, ਉੱਥੋਂ ਤੁਹਾਡੀ ਐਂਟਰੀ ਹੋ ਜਾਏਗੀ। ਬਾਈਕ ਤੇ ਆਉਣਾ ਚਾਹੁੰਦੇ ਹੋ, ਗੱਡੀ ਤੇ ਆਉਣਾ ਚਾਹੁੰਦੇ ਹੋ, ਕਿਸੇ ਵੀ ਰਾਹੀਂ ਤੁਸੀਂ ਆਉਣਾ ਚਾਹੁੰਦੇ ਹੋ, ਇੱਥੇ ਪਾਰਕਿੰਗ ਦਾ ਐਂਪਲ ਅਰੇਂਜਮੈਂਟ ਹੈਗਾ। ਅੰਦਰ ਜਿਹੜਾ ਫੁੱਟਬਾਲ ਗਰਾਊਂਡ ਹੈ ਉੱਥੇ ਤੁਹਾਡੀ ਪਾਰਕਿੰਗ ਦਾ ਵੀ ਅਰੇਂਜਮੈਂਟ ਹੈਗਾ ਹੈ।
0: ਇਸ ਪ੍ਰੋਗਰਾਮ ਦੇ ਮੱਦੇਨਜ਼ਰ ਟ੍ਰੈਫਿਕ ਸਬੰਧੀ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਇਹਨਾਂ ਬਾਰੇ ਵੇਰਵੇ ਦਿੰਦਿਆਂ SSP ਗੁਰਦਾਸਪੁਰ ਨੇ ਕਿਹਾ,
2: ਇਹਦੇ ਵਾਸਤੇ ਅਸੀਂ ਇਨਫ ਡਿਪਲੋਇਮੈਂਟ ਜਿਹੜਾ ਕੀਤਾ ਹੈਗਾ, ਅਸੀਂ 1200 ਦੇ ਲਗਭਗ ਜਿਹੜਾ ਡਿਪਲੋਇਮੈਂਟ ਹੈ ਜਿਹੜਾ ਇਹਦੇ ਚ ਕਰ ਰਹੇ ਹਾਂ। ਇੱਕ ਬੇਨਤੀ ਹੈ ਸਾਰਿਆਂ ਨੂੰ, ਜਿਹੜੇ ਗੁਰਦਾਸਪੁਰ ਸ਼ਹਿਰ ਤੇ ਬਾਹਰ ਤੋਂ ਜਿਹੜੇ ਵੀ ਆ ਰਹੇ ਆਪਣੇ ਵਹੀਕਲ ਤੇ ਆ ਰਹੇ, ਉਹ ਬਾਈਪਾਸ ਦਾ ਜਿਹੜਾ ਯੂਜ ਕਰਕੇ, ਵਾਇਆ ਨਬੀਪੁਰ ਬਾਈਪਾਸ ਔਰ ਜਿਹੜਾ ਦਵੰਗਲਾ ਬਾਈਪਾਸ ਹੋ ਕੇ ਉਹ ਫਿਰ ਇੱਥੇ ਐਂਟਰ ਕਰਕੇ ਇੱਥੇ ਪਾਰਕਿੰਗ ਦੇ ਵਿੱਚ।
0: ਜੰਮੂ ਕਸ਼ਮੀਰ ਪੁਲਿਸ ਨੇ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਤਕਨਾਲੋਜੀ ਆਧਾਰਿਤ ਨਿਗਰਾਨੀ ਪ੍ਰਣਾਲੀ ਪ੍ਰੋਜੈਕਟ ਹੌਕ ਆਏ ਸ਼ੁਰੂ ਕੀਤੀ ਏ। ਇਸ ਪਹਿਲਕਦਮੀ ਤਹਿਤ ਯਾਤਰਾ ਰੋਡ ਦੀ 24 ਘੰਟੇ ਡਰੋਨ ਦੀ ਵਰਤੋਂ ਕਰਕੇ ਨਿਗਰਾਨੀ ਕੀਤੀ ਜਾਏਗੀ। ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।

ਕੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 135ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈੱਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ, ਰੌਣਕ ਚੌਹਾਨ ਅਤੇ ਦੇਵਿਕਾ ਸਿਹਾਗ ਕੈਲੀਫੋਰਨੀਆ ਅਤੇ ਫੁਲਰਟਨ ਵਿੱਚ US ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਨੇ। ਆਖਿਰ ਵਿੱਚ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ MSME ਖੇਤਰ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪਵਨ ਸਿੰਘ ਮਾਨ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਸੂਰਮਾ ਮੁਹਿੰਮ ਦੀ ਸ਼ੁਰੂਆਤ। ਨਸ਼ਾ ਛੱਡ ਚੁੱਕੇ ਨੌਜਵਾਨ ਹੋਰਨਾਂ ਲੋਕਾਂ ਨੂੰ ਨਸ਼ਾ ਛੱਡਣ 'ਚ ਕਰਨਗੇ ਮਦਦ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਨੂੰ ਖਤਮ ਕਰਨ ਲਈ ਇੱਕ ਸਾਂਝੀ ਸਮਾਜਿਕ ਲਹਿਰ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਹੋਰ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਜੀ ਤੇ ਰੇਨਬੋ ਦੇ ਵਿਹੜੇ ਦੇ ਵਿੱਚ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ ਲਵ ਯੂ ਜ਼ਿੰਦਗੀ। ਸੋ ਜੀ ਅਗਲੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਜੰਮੂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜਨਮੀ ਸ਼ੀਤਲ ਦੇਵੀ ਜੀ ਦੀ। ਜਨਮ ਤੋਂ ਹੀ ਉਹਨਾਂ ਦੇ ਦੋਵੇਂ ਹੱਥ ਨਹੀਂ ਸਨ। ਲੋਕਾਂ ਨੇ ਮਾਂ ਪਿਓ ਨੂੰ ਕਿਹਾ ਕਿ ਇਹ ਕੁੜੀ ਕੀ ਕਰੇਗੀ, ਬੋਝ ਹੈ। ਪਰ ਸ਼ੀਤਲ ਦੇ ਪਿਤਾ ਨੇ ਕਿਹਾ ਕਿ ਮੇਰੀ ਧੀ ਬੋਝ ਨਹੀਂ, ਮੇਰੀ ਸ਼ਾਨ ਬਣੇਗੀ। ਸ਼ੀਤਲ ਨੇ ਪੈਰਾਂ ਨਾਲ ਲਿਖਣਾ ਸ਼ੁਰੂ ਕੀਤਾ। ਸਕੂਲ ਦੇ ਵਿੱਚ ਬੱਚੇ ਹੱਸਦੇ ਸੀ ਅਤੇ ਅਧਿਆਪਕ ਵੀ ਡਾਊਟ ਕਰਦੇ ਸੀ, ਪਰ ਸ਼ੀਤਲ ਨੇ 10ਵੀਂ ਵਿੱਚ 78% ਨੰਬਰ ਲਏ। ਇੱਕ ਦਿਨ ਉਸਨੇ ਟੀਵੀ 'ਤੇ ਪੈਰਾ ਓਲੰਪਿਕ ਦੇਖਿਆ। ਉਸਨੇ ਦੇਖਿਆ ਕਿ ਅਪਾਹਜ ਲੋਕ ਵੀ ਤੀਰਅੰਦਾਜ਼ੀ ਕਰਦੇ ਨੇ, ਤਾਂ ਉਸਨੇ ਆਪਣੇ ਪਿਤਾ ਨੂੰ ਆਖਿਆ ਕਿ ਮੈਂ ਵੀ ਤੀਰ ਚਲਾਉਣਾ। ਪਿੰਡ ਵਿੱਚ ਕੋਈ ਕੋਚ ਨਹੀਂ ਸੀ ਤਾਂ ਸ਼ੀਤਲ ਨੇ ਔਨਲਾਈਨ ਹੀ ਵੀਡੀਓ ਦੇਖ ਕੇ ਪੈਰਾਂ ਦੇ ਨਾਲ ਤੀਰ ਕਮਾਨ ਫੜਨਾ ਸਿੱਖਿਆ। ਉਸਦੀ ਮਾਂ ਉਸਨੂੰ ਮੋਢਿਆਂ 'ਤੇ ਚੁੱਕ ਕੇ 10 ਕਿਲੋਮੀਟਰ ਦੂਰ ਗਰਾਊਂਡ 'ਚ ਲੈ ਜਾਂਦੀ। ਸਰਦੀ ਹੋਵੇ ਜਾਂ ਗਰਮੀ, ਸ਼ੀਤਲ ਦੀ ਪ੍ਰੈਕਟਿਸ ਨਹੀਂ ਰੁਕੀ। 2023 ਵਿੱਚ ਸ਼ੀਤਲ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਗੋਲਡ ਮੈਡਲ ਜਿੱਤਿਆ। 16 ਸਾਲ ਦੀ ਉਮਰ ਵਿੱਚ ਉਹ ਦੁਨੀਆ ਦੀ ਪਹਿਲੀ ਮਹਿਲਾ ਬਿਨਾਂ ਬਾਹਾਂ ਵਾਲੀ ਤੀਰ ਅੰਦਾਜ਼ ਬਣੀ, ਜਿਸ ਨੇ ਅੰਤਰਰਾਸ਼ਟਰੀ ਮੈਡਲ ਜਿੱਤਿਆ। ਅਤੇ ਜਦੋਂ ਉਸਨੇ ਤਿਰੰਗਾ ਲਹਿਰਾਇਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ। ਇੱਕ ਇੰਟਰਵਿਊ 'ਚ ਉਸਨੇ ਕਿਹਾ ਕਿ ਲੋਕਾਂ ਨੇ ਕਿਹਾ ਮੇਰੇ ਹੱਥ ਨਹੀਂ ਨੇ, ਮੈਂ ਕਿਹਾ ਮੇਰੇ ਹੌਸਲੇ ਤਾਂ ਹੈ, ਜਿਨ੍ਹਾਂ ਕੋਲ ਹੌਸਲਾ ਹੈ ਉਹਨਾਂ ਨੂੰ ਹੱਥਾਂ ਦੀ ਲੋੜ ਨਹੀਂ। ਅਤੇ ਅੱਜ ਸ਼ੀਤਲ ਦੁਨੀਆ ਭਰ ਦੇ ਬੱਚਿਆਂ ਨੂੰ ਮੋਟੀਵੇਟ ਕਰਦੀ ਹੈ। ਉਸ ਦੀ ਫੋਟੋ ਹੁਣ ਉਸਦੇ ਸਕੂਲ 'ਚ ਲੱਗੀ ਹੈ, ਜਿੱਥੇ ਕਦੀ ਉਸਦਾ ਮਜ਼ਾਕ ਉਡਾਇਆ ਜਾਂਦਾ ਸੀ। ਸੋ ਇਹ ਸੀ ਕਹਾਣੀ ਜੀ ਸ਼ੀਤਲ ਦੀ। ਕਹਿੰਦੇ ਨੇ ਕਿ ਕਮਜ਼ੋਰੀ ਤੁਹਾਡਾ ਸਰੀਰ ਹੋ ਸਕਦੀ ਹੈ ਪਰ ਤੁਹਾਡੀ ਸੋਚ ਨਹੀਂ। ਜਦੋਂ ਇਰਾਦੇ ਮਜ਼ਬੂਤ ਹੋਣ ਤਾਂ ਕੁਦਰਤ ਵੀ ਰਸਤਾ ਦਿਖਾ ਦਿੰਦੀ ਹੈ।

ਇੰਗਲੈਂਡ ਦੀ ਧਰਤੀ ਤੇ ਭਾਰਤ ਦੀਆਂ ਧੀਆਂ ਤਿਆਰ ਨੇ T20 ਮਹਿਲਾ ਵਿਸ਼ਵ ਕੱਪ ਜਿੱਤਣ ਦੇ ਲਈ। ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ। ਭਾਰਤ ਦੇ ਸਾਰੇ ਮੁਕਾਬਲਿਆਂ ਦਾ ਤੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਦਾ ਅੱਖੀ ਵੇਖਿਆ ਹਾਲ ਤੁਸੀਂ ਸੁਣ ਸਕੋਗੇ ਆਕਾਸ਼ਵਾਣੀ ਜਲੰਧਰ ਦੇ FM ਰੇਨਬੋ ਚੈਨਲ ਤੋਂ 102.7 ਮੈਗਾਹਰਟਜ਼ ਤੇ।

ਦੋਸਤੋ, ਅੱਜ ਭਾਵੇਂ ਅਸੀਂ ਕਿਸੇ ਹੋਰਨਾਂ ਦੀਆਂ ਜ਼ਿੰਦਗੀ ਦੇ ਵਿੱਚ ਵਾਪਰੀਆਂ ਹੋਈਆਂ ਸੱਚੀਆਂ ਘਟਨਾਵਾਂ ਸੁਣ ਰਹੇ ਹਾਂ, ਜਿਨ੍ਹਾਂ ਨੂੰ ਸੁਣ ਕੇ ਅਸੀਂ ਮੋਟੀਵੇਟ ਹੁੰਦੇ ਹਾਂ ਅਤੇ ਅੱਗੇ ਵੱਧਦੇ ਹਾਂ, ਪਰ ਹੋ ਸਕਦਾ ਹੈ ਅੱਗੇ ਚੱਲ ਕੇ ਸਾਡੀ ਹੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੀ ਮੋਟੀਵੇਸ਼ਨਲ ਸਟੋਰੀਜ਼ ਤਿਆਰ ਹੋ ਜਾਵੇ ਜੋ ਅੱਗੇ ਚੱਲ ਕੇ ਹੋਰਨਾਂ ਲੋਕਾਂ ਦੇ ਲਈ ਪ੍ਰੇਰਣਾ ਦਾ ਸਰੋਤ ਬਣੇ। ਸੋ ਇਸ ਕਰਕੇ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਤਾਂ ਕਿ ਅਸੀਂ ਖੁਦ ਦੇ ਲਈ ਵੀ ਅਤੇ ਹੋਰਨਾਂ ਲੋਕਾਂ ਦੇ ਲਈ ਵੀ ਇੱਕ ਪ੍ਰੇਰਣਾ ਦਾ ਸਰੋਤ ਬਣੀਏ। ਅਗਲੀ ਇੱਕ ਹੋਰ ਕਹਾਣੀ ਹੈ ਜੀ ਅੰਮ੍ਰਿਤਸਰ ਦੇ ਕਰਤਾਰ ਸਿੰਘ ਜੀ ਦੀ, ਜੋ ਕਿ ਇੱਕ ਟਰੱਕ ਡਰਾਈਵਰ ਸਨ। 8ਵੀਂ ਤੋਂ ਬਾਅਦ ਗਰੀਬੀ ਕਰਕੇ ਪੜ੍ਹਾਈ ਛੱਡ ਦਿੱਤੀ। 40 ਸਾਲ ਤੱਕ ਉਹਨਾਂ ਨੇ ਟਰੱਕ ਚਲਾਇਆ, ਪੂਰਾ ਭਾਰਤ ਘੁੰਮਿਆ, ਪੋਤੇ ਪੋਤੀਆਂ ਹੋ ਗਏ, ਵਾਲ ਵੀ ਚਿੱਟੇ ਹੋ ਗਏ। ਤਾਂ ਇੱਕ ਦਿਨ ਉਹਨਾਂ ਦਾ ਪੋਤਰਾ ਸਕੂਲੋਂ ਆਇਆ ਅਤੇ ਕਹਿਣ ਲੱਗਾ, ਦਾਦਾ ਜੀ ਮੈਂ ਪੜ੍ਹਾਈ ਨਹੀਂ ਕਰਦਾ, ਮੇਰਾ ਦਿਲ ਨਹੀਂ ਲੱਗਦਾ। ਤਾਂ ਕਰਤਾਰ ਸਿੰਘ ਨੂੰ ਆਪਣਾ ਬਚਪਨ ਯਾਦ ਆ ਗਿਆ ਅਤੇ ਉਸਨੇ ਸੋਚਿਆ ਕਿ ਜੇ ਮੈਂ ਪੜ੍ਹ ਲੈਂਦਾ ਤਾਂ ਅੱਜ ਪੋਤੇ ਨੂੰ ਕਹਿ ਸਕਦਾ ਕਿ ਪੜ੍ਹਾਈ ਜ਼ਰੂਰੀ ਹੈ। 65 ਸਾਲ ਦੀ ਉਮਰ ਦੇ ਵਿੱਚ ਕਰਤਾਰ ਸਿੰਘ ਨੇ ਫਿਰ ਤੋਂ ਦਾਖਲਾ ਲਿਆ, ਓਪਨ ਸਕੂਲ ਤੋਂ 10ਵੀਂ ਕੀਤੀ, ਫਿਰ 12ਵੀਂ। ਲੋਕ ਹੱਸਦੇ ਸੀ ਕਿ ਬਾਬਾ ਜੀ ਹੁਣ ਡਿਗਰੀ ਲੈ ਕੇ ਕੀ ਕਰੋਗੇ। ਤਾਂ ਕਰਤਾਰ ਸਿੰਘ ਕਹਿੰਦਾ ਕਿ ਡਿਗਰੀ ਨੌਕਰੀ ਲਈ ਨਹੀਂ, ਆਪਣੇ ਆਪ ਲਈ ਲੈ ਰਿਹਾ। ਅੱਖਾਂ ਕਮਜ਼ੋਰ ਸੀ ਤਾਂ ਐਨਕ ਲਗਾ ਕੇ ਪੜ੍ਹਦੇ ਰਹੇ, ਗੋਡੇ ਦੁਖਦੇ ਸੀ ਤਾਂ ਮੰਜੇ 'ਤੇ ਬੈਠ ਕੇ ਨੋਟਸ ਬਣਾਉਂਦੇ ਰਹੇ। 70 ਸਾਲ ਦੀ ਉਮਰ 'ਚ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ BA ਪਾਸ ਕੀਤੀ। ਕਨਵੋਕੇਸ਼ਨ 'ਚ ਜਦੋਂ ਡਿਗਰੀ ਲੈਣ ਸਟੇਜ 'ਤੇ ਗਏ ਤਾਂ ਸਾਰਾ ਹਾਲ ਖੜ੍ਹਾ ਹੋ ਕੇ ਤਾੜੀਆਂ ਮਾਰਨ ਲੱਗਾ। ਤਾਂ ਵਾਈਸ ਚਾਂਸਲਰ ਨੇ ਖੁਦ ਉਹਨਾਂ ਨੂੰ ਸਨਮਾਨ ਦਿੱਤਾ ਅਤੇ ਅੱਜ ਕਰਤਾਰ ਸਿੰਘ ਪਿੰਡ ਦੇ ਲਾਇਬ੍ਰੇਰੀ 'ਚ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਅਤੇ ਉਹ ਕਹਿੰਦਾ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਜਦੋਂ ਤੱਕ ਸਾਹ ਚੱਲਦਾ ਸਿੱਖ ਸਕਦੇ ਹਾਂ। ਅਤੇ ਹੁਣ ਉਹਨਾਂ ਦਾ ਪੋਤਰਾ ਇੰਜੀਨੀਅਰਿੰਗ ਕਰ ਰਿਹਾ। ਉਹ ਕਹਿੰਦੇ ਕਿ ਦਾਦਾ ਜੀ ਨੇ ਸਾਬਤ ਕਰ ਦਿੱਤਾ ਕਿ ਬਹਾਨੇ ਬੁਜ਼ਦਿਲ ਲੋਕ ਬਣਾਉਂਦੇ ਨੇ। ਸੋ ਦੋਸਤੋ, ਕਦੇ ਵੀ ਇਹ ਨਹੀਂ ਸਾਨੂੰ ਸੋਚਣਾ ਚਾਹੀਦਾ ਕਿ ਹੁਣ ਬਹੁਤ ਦੇਰ ਹੋ ਗਈ ਹੈ। ਜੇ ਸਾਡੇ ਸਾਹ ਚੱਲ ਰਹੇ ਨੇ ਤਾਂ ਮਤਲਬ ਅਜੇ ਵੀ ਸਮਾਂ ਹੈ ਸ਼ੁਰੂਆਤ ਕਰਨ ਦੇ ਲਈ, ਉਸ ਵਿੱਚ ਸਾਨੂੰ ਕਦੇ ਵੀ ਦੇਰ ਨਹੀਂ ਕਰਨੀ ਚਾਹੀਦੀ। ਸੋ 102.7 FM ਰੇਨਬੋ ਦੇ ਉੱਤੇ ਜੀ ਗੱਲਾਂ ਅਤੇ ਗੀਤਾਂ ਦਾ ਸੰਸਾਰ ਇਸੇ ਤਰ੍ਹਾਂ ਚੱਲਦਾ ਰਹੇਗਾ। ਗੱਲਾਂ ਬਹੁਤ ਹੋ ਚੁੱਕੀਆਂ ਨੇ ਅਤੇ ਇੱਕ ਗੀਤ ਪਲੇ ਕਰ ਦਿੰਦੇ ਹਾਂ ਸਾਡੇ ਦੋਸਤਾਂ ਵਾਸਤੇ।

ਦੋਸਤੋ, ਕਿਸਮਤ ਅਤੇ ਤਕਦੀਰ ਮਨੁੱਖੀ ਹੋਂਦ ਦੇ ਦੋ ਰਾਹ ਨੇ। ਜ਼ਿੰਦਗੀ ਇੱਕ ਰੇਲ ਗੱਡੀ ਵਾਂਗ ਹੈ, ਕਿਸੇ ਦਾ ਸਟੇਸ਼ਨ ਜਲਦੀ ਆ ਜਾਂਦਾ ਹੈ, ਕਿਸੇ ਦਾ ਦੇਰ ਨਾਲ, ਕਿਸੇ ਨੂੰ ਵਿੰਡੋ ਸੀਟ ਮਿਲਦੀ ਹੈ, ਕੋਈ ਗੇਟ ਕੋਲ ਖੜ੍ਹਾ ਰਹਿੰਦਾ। ਫਿਰ ਸਵਾਲ ਉੱਠਦਾ ਹੈ, ਇਹ ਫਰਕ ਕਿਉਂ? ਕੀ ਇਹ ਤਕਦੀਰ ਹੈ ਜਾਂ ਸਿਰਫ ਕਿਸਮਤ ਦਾ ਖੇਡ? ਪੰਜਾਬੀ ਵਿੱਚ ਅਸੀਂ ਅਕਸਰ ਕਹਿੰਦੇ ਹਾਂ, ਜੋ ਲਿਖਿਆ ਸੀ ਮੱਥੇ 'ਤੇ ਉਹ ਹੋ ਕੇ ਰਹਿਣਾ। ਤਾਂ ਫਿਰ ਇਹ ਸਭ ਕੁਝ ਕੀ ਹੈ? ਕਰਮ ਨਾਲ ਕੱਪੜਾ ਮਿਲਦਾ, ਨਜ਼ਰ ਨਾਲ ਮੁਕਤੀ ਦਾ ਦਰਵਾਜ਼ਾ ਖੁੱਲ੍ਹਦਾ, ਤਾਂ ਫਿਰ

ਮਨੁੱਖ ਦਾ ਰੋਲ ਕੀ ਹੈ? ਜੇ ਅਸੀਂ ਤਕਦੀਰ ਦੀ ਗੱਲ ਕਰਦੇ ਹਾਂ ਤਾਂ ਤਕਦੀਰ ਉਹ ਰਸਤਾ ਹੈ ਜੋ ਸਾਡੇ ਜਨਮ ਤੋਂ ਪਹਿਲਾਂ ਹੀ ਖਿੱਚਿਆ ਗਿਆ। ਗੁਰਬਾਣੀ ਕਹਿੰਦੀ ਹੈ, ਪੂਰਬ ਲਿਖਤ ਲਿਖਤਿਆ ਕਰਤਾ ਮਿਟੇ ਨਾ ਕਾਹੂ ਜੀ। ਇਸ ਦਾ ਮਤਲਬ ਇਹ ਹੈ ਕਿ ਅਸੀਂ ਤਕਦੀਰ ਉਹ ਜ਼ਮੀਨ ਵਾਂਗ ਹੈ ਜਿਸ 'ਤੇ ਅਸੀਂ ਖੜ੍ਹੇ ਹਾਂ। ਕੋਈ ਉਪਜਾਊ ਜ਼ਮੀਨ 'ਤੇ ਪੈਦਾ ਹੈ, ਕੋਈ ਰੇਤਲੀ 'ਤੇ, ਪਰ ਉਪਜਾਊ ਜ਼ਮੀਨ ਵਾਲਾ ਜੇ ਬੀਜ ਨਾ ਬੀਜੇ ਤਾਂ ਭੁੱਖਾ ਮਰ ਜਾਏਗਾ, ਅਤੇ ਰੇਤਲੀ ਜ਼ਮੀਨ ਵਾਲਾ ਜੇ ਦਿਨ ਰਾਤ ਮਿਹਨਤ ਕਰੇ ਤਾਂ ਉੱਥੇ ਵੀ ਕੁਝ ਨਾ ਕੁਝ ਉੱਗ ਸਕਦਾ ਹੈ। ਬਸ ਕਿਸਮਤ ਨੂੰ ਅੰਗਰੇਜ਼ੀ 'ਚ ਲੋਕ ਲੱਕ ਕਹਿ ਦਿੰਦੇ ਨੇ, ਅਤੇ ਇਹ ਉਹ ਅਚਾਨਕ ਮੋੜ ਹੈ ਜੋ ਸਾਡੀ ਜ਼ਿੰਦਗੀ 'ਚ ਆਉਂਦਾ ਹੈ। ਕਈ ਵਾਰ ਬਿਨਾਂ ਮਿਹਨਤ ਤੋਂ ਕੁਝ ਮਿਲ ਜਾਂਦਾ ਹੈ, ਅਤੇ ਕਈ ਵਾਰ ਸਾਲਾਂ ਦੀ ਮਿਹਨਤ ਵੀ ਰੰਗ ਨਹੀਂ ਲੈ ਕੇ ਆਉਂਦੀ। ਬਸ ਇਸੇ ਨੂੰ ਅਸੀਂ ਕਿਸਮਤ ਦਾ ਨਾਮ ਦੇ ਦਿੰਦੇ ਹਾਂ। ਪਰ ਕਿਸਮਤ ਸਾਡੇ ਆਪ ਦੇ ਹੱਥ ਵਸ ਵੀ ਹੁੰਦੀ ਹੈ ਕਿ ਕਿਸਮਤ ਦੇ ਵਿੱਚ ਅਗਰ ਕੁਝ ਬਦਲਾਵ ਕਰਨਾ ਹੈ ਤਾਂ ਉਹ ਅਸੀਂ ਆਪਣੇ ਸ਼ੁੱਧ ਵਿਚਾਰਾਂ ਦੇ ਨਾਲ ਕਰ ਸਕਦੇ ਹਾਂ। ਕਿਸਮਤ ਦੇ ਵਿੱਚ ਜੇਕਰ ਕੁਝ ਅਸੀਂ ਤਬਦੀਲੀ ਲੈ ਕੇ ਆਉਣੀ ਹੈ ਤਾਂ ਅਸੀਂ ਆਪਣੀ ਨਿਰੰਤਰ ਮਿਹਨਤ ਦੇ ਸਦਕਾ ਵੀ ਲਿਆ ਸਕਦੇ ਹਾਂ, ਪਰ ਉਸ ਦੇ ਲਈ ਨਿਰੰਤਰਤਾ ਜ਼ਰੂਰੀ ਹੈ। ਨਿਰੰਤਰਤਾ ਭਾਵ ਕਿ ਪੱਥਰ ਨੂੰ ਪਾਣੀ ਦੀ ਇੱਕ ਬੂੰਦ ਦੇ ਨਾਲ ਵੀ ਕੱਟਿਆ ਜਾ ਸਕਦਾ ਹੈ, ਜੇਕਰ ਉਹ ਬੂੰਦ ਨਿਰੰਤਰ ਪੱਥਰ ਦੇ ਉੱਪਰ ਇੱਕੋ ਥਾਂ ਦੇ ਉੱਪਰ ਡਿੱਗਦੀ ਰਹੇ। ਅਤੇ ਜੇਕਰ ਉਹ ਬੂੰਦ ਇੱਕੋ ਹੀ ਥਾਂ ਦੇ ਉੱਪਰ ਡਿੱਗਦੀ ਰਹੇਗੀ, ਸਮਾਂ ਜ਼ਰੂਰ ਲੱਗੇਗਾ, ਪਰ ਨਿਰੰਤਰਤਾ ਸਾਨੂੰ ਇਹੀ ਸਿਖਾਉਂਦੀ ਹੈ ਕਿ ਜੇਕਰ ਚੀਜ਼ ਨੂੰ ਬਾਰ ਬਾਰ ਰਿਪੀਟ ਦੇ ਉੱਪਰ ਕੀਤਾ ਜਾਵੇ ਤਾਂ ਉਸਦਾ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਹੈ।

ਸੋ ਦੋਸਤੋ, ਜ਼ਿੰਦਗੀ ਦੀਆਂ ਉਚਾਈਆਂ ਦੇ ਉੱਤੇ ਤੁਸੀਂ ਅਗਰ ਪਹੁੰਚਣਾ ਚਾਹੁੰਦੇ ਹੋ ਤਾਂ ਸਿਰਫ ਹਾਈ ਹੀਲ ਪਾ ਕੇ ਜ਼ਿੰਦਗੀ ਦੀਆਂ ਉਚਾਈਆਂ ਨੂੰ ਨਹੀਂ ਛੋਇਆ ਜਾ ਸਕਦਾ। ਨਿਰੰਤਰਤਾ ਅਤੇ ਕੰਸਿਸਟੈਂਸੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਸਮਤ ਦੇ ਵਿੱਚ ਵੀ ਅੱਗੇ ਵਧਣ ਦੇ ਲਈ।

ਦੋਸਤੋ, ਸਮਾਂ ਕਿਸੇ ਦੇ ਹੱਥ ਨਹੀਂ ਆਉਂਦਾ। ਸਮੇਂ ਦੇ ਨਾਲ ਚੱਲਿਆਂ ਹੀ ਸਭ ਕੁਝ ਹਾਸਲ ਕਰ ਸਕਦੇ ਹਾਂ। ਸਮੇਂ ਤੋਂ ਅੱਗੇ ਚੱਲ ਕੇ ਵੀ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ, ਜਾਂ ਜੋ ਅਸੀਂ ਹਾਸਲ ਕਰਨਾ ਹੈ ਉਸ ਨੂੰ ਹਾਸਲ ਹੁੰਦੇ ਹੋਏ ਦੇਖ ਸਕਦੇ ਹਾਂ। ਪਰ ਸਮੇਂ ਦੇ ਪਿੱਛੇ ਜੇਕਰ ਅਸੀਂ ਰਹਿ ਗਏ ਤਾਂ ਚੀਜ਼ਾਂ ਨੂੰ ਸਮੇਟ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਅੱਜ ਦੀਆਂ ਜੋ ਮੋਟੀਵੇਸ਼ਨਲ ਸਟੋਰੀਜ਼ ਜਾਂ ਤਕਦੀਰ ਦੇ ਉੱਪਰ ਜੋ ਸਾਡੀ ਗੱਲਬਾਤ ਸੀ, ਉਮੀਦ ਕਰਦਾ ਹਾਂ ਕਿ ਇੱਕ ਚੀਜ਼ ਨਿਰੰਤਰਤਾ ਸਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਲੈ ਕੇ ਆਵੇਗੀ ਅਤੇ ਕੰਸਿਸਟੈਂਸੀ ਸਾਡੀ ਜ਼ਿੰਦਗੀ 'ਚ ਰਹੇਗੀ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਅਚੀਵਮੈਂਟ ਨੂੰ ਹਾਸਲ ਕਰ ਸਕਾਂਗੇ। ਸੋ ਦੋਸਤੋ, ਜ਼ਿੰਦਗੀ ਦੇ ਵਿੱਚ ਰੋਣ ਦੇ 100 ਬਹਾਨੇ ਹੋ ਸਕਦੇ ਨੇ, ਪਰ ਜ਼ਿੰਦਗੀ ਦੇ ਵਿੱਚ ਮੁੜ ਉੱਠ ਖੜੇ ਹੋਣ ਦਾ ਸਿਰਫ ਇੱਕੋ ਬਹਾਨਾ ਹੋਣਾ ਕਾਫੀ ਹੈ। ਹਾਲਤ, ਉਮਰ, ਪੈਸਾ, ਸਰੀਰ, ਇਹ ਸਭ ਸਿਰਫ ਬਹਾਨੇ ਨੇ। ਜੇਕਰ ਇਰਾਦਾ ਪੱਕਾ ਹੋਵੇ ਤਾਂ ਕਹਿੰਦੇ ਨੇ ਉਹ ਸੱਚਾ ਪਰਵਰਦਿਗਾਰ ਵੀ ਇਨਸਾਨ ਦੇ ਨਾਲ ਆ ਖੜਾ ਹੁੰਦਾ ਹੈ। ਜੇਕਰ ਜ਼ਿੰਦਗੀ ਦੇ ਵਿੱਚ ਮਾੜੇ ਸਮੇਂ 'ਚ ਅਸੀਂ ਡਿੱਗ ਚੁੱਕੇ ਹਾਂ ਤਾਂ ਮੁੜ ਉੱਠੀਏ, ਕੋਸ਼ਿਸ਼ ਕਰੀਏ। ਜੇਕਰ ਫਿਰ ਡਿੱਗਦੇ ਹਾਂ ਤਾਂ ਫਿਰ ਉੱਠੀਏ, ਕਿਉਂਕਿ ਦੁਨੀਆ ਉਹਨਾਂ ਨੂੰ ਯਾਦ ਰੱਖਦੀ ਹੈ ਜੋ ਹਾਰਨ ਤੋਂ ਬਾਅਦ ਵੀ ਹਾਰ ਨਹੀਂ ਮੰਨਦੇ। ਸੋ ਅੱਜ ਦਾ ਮੇਰਾ ਤੁਹਾਡੇ ਨਾਲ ਇਹ ਸਫ਼ਰ ਹੁਣ ਦੋਸਤੋ ਇੱਥੇ ਹੀ ਮੁੱਕਦਾ ਜੀ, ਕਿਉਂਕਿ ਸਾਡੇ ਅਗਲੇ ਆਰ ਜੇ ਸਟੂਡੀਓ ਦੇ ਵਿੱਚ ਵਿਰਾਜਮਾਨ ਹੋ ਚੁੱਕੇ ਨੇ। ਮੈਨੂੰ ਆਉਂਦੇ ਨੇ ਉਹਨਾਂ ਨੇ ਇੱਕ ਗੱਲ ਕਹਿਤੀ, ਕਹਿੰਦੇ ਬਾਈ ਜੀ ਸੀਟ ਤੋਂ ਉੱਠੋ। ਮੈਂ ਕਿਹਾ ਜੀ ਕਿਉਂ? ਕਹਿੰਦੇ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਉਹ ਤੇਰੇ ਬਾਈ ਦਾ। ਸੋ ਬਾਈ ਹਰੀਸ਼ ਜੀ ਆ ਚੁੱਕੇ ਨੇ ਜੀ, 11 ਵਜੇ ਤੱਕ ਤੁਹਾਡੇ ਨਾਲ ਰਹਿਣਗੇ। ਸੋ ਸਟੇ ਟਿਊਨਡ ਵਿਦ 102

हेलो हाय नमस्कार सत श्री अकाल हरीश हाजिर है जी लै के तुहाडा फेवरेट वाला प्रोग्राम प्रोग्राम एक नहीं प्रोग्राम लड़ी होगी और इस लड़ी दे विच इस महफिल दे विच मैं आ बैठी हाँ तुहाडे कोल और इस लड़ी का पहला पड़ाव फिल्मी दुनिया जिसका आगाज हो चुका है हरीश नाल है तुहाडे और आई नो कि तुसीं अज पूरी तरह दे नाल इंजॉय दे नाल भरे हुए हो और अज खासा इंजॉय किया तुसीं और अज का दिन ही कुछ इदा दा है क्योंकि अज वीकेंड है और वीकेंड ते मस्ती का मूड थोड़ा ज़्यादा ही ऑन हुंदा है और ये ऑन रहना चाहिए और अमूमन जिहड़े बाकी वीकडेज हुंदे ने उन्हां दे मुकाबले अज दे दिन थोड़ा जिहा असी ज़्यादा इंजॉय सुकून एंटरटेनिंग फील करते हैं है कि नहीं और वो होना भी चाहिए और अज दे साडे प्रोग्राम्स दे विच भी इदां दा ही तुहानूं जायका देण दे लई हरीश हाजिर हो गया और ये इंजॉयमेंट एंटरटेनमेंट की फील जिहड़ी तुसीं लै रहे हो ना सारे दिन की उन्हूं होर ज़्यादा वधाउण दे लई आ पहुंचिया फिल्मी दुनिया साडा ये प्रोग्राम जिसका आगाज हो चुका जानदे हो कि साडे इस प्रोग्राम दे विच असी हर रोज़ फिल्मी हस्तियां की गल करते हैं कलाकारां की गल करते हैं उन्हां हस्तियां की गल जो ਸਾਡੇ ਲਈ ਆਈਡਲ ਬਣ ਚੁੱਕੇ ਨੇ ਔਰ ਅਸੀਂ ਚਾਹੁੰਦੇ ਹਾਂ ਕਿ ਮਤਲਬ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਇੱਦਾਂ ਦੀ ਫਿਲਮ ਬਣੇ ਜਿਸ ਦੇ ਅਸੀਂ ਹੀਰੋ ਹੋਈਏ ਔਰ ਅਸੀਂ ਹੀਰੋ ਦੀ ਤਰ੍ਹਾਂ ਐਂਡਿੰਗ ਦੇ ਉੱਤੇ ਸਭ ਕੁਝ ਪਾ ਲਈਏ ਹੈ ਕਿ ਨਹੀਂ ਔਰ ਅੱਜ ਸਾਡੇ ਇਸ ਫਿਲਮੀ ਸਫ਼ਰ ਦੇ ਵਿੱਚ ਇੱਕ ਇੱਦਾਂ ਦੀ ਹਸਤੀ ਦੀ ਗੱਲ ਕਰਾਂਗੇ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਲ ਕੀਤਾ ਉਹ ਮੁਕਾਮ ਹਾਸਲ ਕੀਤਾ ਜਿਸਨੂੰ ਪਾਉਣ ਦੀ ਚਾਹ ਹਰ ਇੱਕ ਸ਼ਖਸ ਹਰ ਇੱਕ ਕਲਾਕਾਰ ਰੱਖਦਾ ਉਹ ਨਾਮੀ ਕਲਾਕਾਰ ਮਤਲਬ ਜੇਕਰ ਅਸੀਂ ਗੋਲਡਨ ਇਰਾ ਦੇ ਗਾਣਿਆਂ ਦੀ ਗੱਲ ਕਰੀਏ ਨਾ ਤਾਂ ਜ਼ਿਆਦਾਤਰ ਗਾਣੇ ਉਸਦੇ ਮਿਊਜ਼ਿਕ ਦੇ ਅੰਡਰ ਬਣੇ ਹੋਏ ਨੇ ਔਰ ਕਿਹੜਾ ਸਿੰਗਰ ਹੈ ਜਿਹਨੇ ਉਹਨਾਂ ਦੇ ਮਿਊਜ਼ਿਕ ਅੰਡਰ ਗਾਣਾ ਨਹੀਂ ਗਾਇਆ ਲਤਾ ਮੰਗੇਸ਼ਕਰ ਜੀ ਆਸ਼ਾ ਭੋਸਲੇ ਜੀ ਮੁਹੰਮਦ ਰਫੀ ਸਾਹਿਬ ਕਿਸ਼ੋਰ ਦਾ ਨੇ ਤਾਂ ਬਹੁਤ ਗਾਣੇ ਗਾਏ ਲਤਾ ਜੀ ਨੇ ਬਹੁਤ ਗਾਣੇ ਗਾਏ ਮੁਕੇਸ਼ ਸਾਹਿਬ ਦੀ ਗੱਲ ਕਰੀਏ ਹੋਰ ਬਹੁਤ ਸਾਰੀ ਲੰਮੀ ਲਿਸਟ ਹੈ ਜਿੰਨੇ ਸਿੰਗਰਸ ਤੁਸੀਂ ਨਾਮ ਲਓ ਹਰ ਸਿੰਗਰ ਨੂੰ ਉਹਨਾਂ ਨੇ ਆਪਣੇ ਮਿਊਜ਼ਿਕ ਦੇ ਵਿੱਚ ਗਾਣਾ ਗਵਾਇਆ ਮੈਂ ਗੱਲ ਕਰ ਰਿਹਾ ਉਸ ਕਲਾਕਾਰ ਦੀ ਜਿਸ ਦਾ ਹੁਣ ਤੁਸੀਂ ਗਾਣਾ ਸੁਣੋਗੇ ਔਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਕਿਸ ਕਲਾਕਾਰ ਦੀ ਗੱਲ ਕਰ ਰਿਹਾ ਮੈਂ ਕਿਸ ਮਿਊਜ਼ਿਕ ਡਾਇਰੈਕਟਰ ਦੀ ਗੱਲ ਕਰ ਰਿਹਾ ਇਹ ਗਾਣਾ ਤੁਹਾਡੇ ਲਈ ਪਲੇ ਹੋ ਰਿਹਾ ਔਰ ਗੈਸ ਲਾਓ ਤਾਂ ਭਲਾ ਕਿ ਇਹ ਕਿਹੜੇ ਮਿਊਜ਼ਿਕ ਡਾਇਰੈਕਟਰ ਦਾ ਗਾਣਾ ਉਸੇ ਦੀ ਅੱਜ ਅਸੀਂ ਚਰਚਾ ਕਰਨੀ ਹੈ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਆਇਆ ਯਾਦ ਨਹੀਂ ਆਇਆ ਤਾਂ ਗਾਣਾ ਸੁਣੋ ਆ ਕੇ ਮੈਂ ਹੀ ਦੱਸਦਾ

ਬਈ ਹੁਣ ਤਾਂ ਪਤਾ ਲੱਗ ਹੀ ਗਿਆ ਹੋਣਾ ਮੈਂ ਕਿਸ ਕਲਾਕਾਰ ਦੀ ਗੱਲ ਕਰ ਰਿਹਾ, ਮੈਂ ਕਿਸ ਹਸਤੀ ਦੀ ਗੱਲ ਕਰਨ ਵਾਲਾ। ਉਹ ਕਮਾਲ ਦਾ ਆਰਟਿਸਟ, ਉਹ ਕਮਾਲ ਦਾ 뮤직 ਡਾਇਰੈਕਟਰ ਜਿਨੇ ਸਾਨੂੰ ਅਨੇਕਾਂ ਗਾਣੇ ਦਿੱਤੇ। ਜੀ ਹਾਂ, ਮੈਂ ਗੱਲ ਕਰਨ ਵਾਲਾ ਪੰਚਮ ਦਾ ਦੀ, ਯਾਨੀ ਕਿ ਰਾਹੁਲ ਦੇਵ ਬਰਮਨ, ਜਿਨ੍ਹਾਂ ਨੂੰ ਆਰ ਡੀ ਬਰਮਨ ਪੰਚਮ ਦਾ ਦੇ ਨਾਲ ਨਾਲ ਜਾਣਿਆ ਜਾਂਦਾ ਹੈ, ਔਰ ਸਾਡੇ ਸਭ ਦੇ ਫੇਵਰੇਟ। ਅੱਜ ਹੀ ਦੇ ਦਿਨ 27 ਜੂਨ 1939 ਨੂੰ ਉਹਨਾਂ ਦਾ ਕਲਕੱਤਾ ਦੇ ਵਿੱਚ ਬਰਥ ਹੋਇਆ ਸੀ, ਜਨਮ ਹੋਇਆ ਸੀ। ਸਚਿਨ ਦੇਵ ਬਰਮਨ ਉਹਨਾਂ ਦੇ ਪਿਤਾ ਜੀ, ਔਰ ਮੀਰਾ ਬਰਮਨ ਉਹਨਾਂ ਦੀ ਮਾਤਾ ਜੀ। ਸਚਿਨ ਦੇਵ ਬਰਮਨ ਨੂੰ ਕੌਣ ਨਹੀਂ ਜਾਣਦਾ, ਯਾਨੀ ਕਿ ਐਸ ਡੀ ਬਰਮਨ, ਐਸ ਡੀ ਦਾ। ਔਰ ਕਹਿੰਦੇ ਨੇ ਕਿ ਬਹੁਤ ਰੇਅਰ ਇੱਦਾਂ ਹੁੰਦਾ ਹੈ ਕਿ ਬੇਟਾ ਮਹਾਨ, ਅੱਗੋਂ ਫਾਦਰ ਜਿਹੜਾ ਮਹਾਨ ਔਰ ਬੇਟਾ ਵੀ ਮਹਾਨ। ਇਸ ਕੇਸ ਦੇ ਵਿੱਚ ਇਹ ਪੂਰੀ ਤਰ੍ਹਾਂ ਗੱਲ ਢੁੱਕਵੀਂ ਬੈਠਦੀ ਹੈ। ਔਰ ਫਾਦਰ ਜੇਕਰ ਗ੍ਰੇਟੈਸਟ ਹੋਵੇ ਤਾਂ ਬੇਟਾ ਵੀ ਗ੍ਰੇਟੈਸਟ ਨਿਕਲੇ। ਜਿਹੜੇ ਪਿਤਾ ਜੀ ਨੇ ਉਹ ਮਾਇਸਤਰੋ ਹੋਣ, ਬੇਟਾ ਵੀ ਮਾਇਸਤਰੋ ਹੋਵੇ। ਬਾਪ ਅਲਟੀਮੇਟ ਹੋਵੇ, ਬੇਟਾ ਸੁਪਰ ਟੈਲੈਂਟਡ ਹੋਵੇ, ਅਲਟੀਮੇਟ ਹੋਵੇ। ਇਹ ਬਹੁਤ ਘੱਟ ਇਗਜ਼ੈਂਪਲ ਸਾਡੇ ਸਾਹਮਣੇ ਹੈਗੀਆਂ ਨੇ, ਔਰ ਉਹਨਾਂ ਇਗਜ਼ੈਂਪਲ ਘੱਟ ਇਗਜ਼ੈਂਪਲਾਂ ਦੇ ਵਿੱਚੋਂ ਇੱਕ ਬੈਸਟ ਇਗਜ਼ੈਂਪਲ ਇਹੀ ਦੋਵੇਂ ਨੇ, ਸਚਿਨ ਦੇਵ ਬਰਮਨ ਔਰ ਉਹਨਾਂ ਦਾ ਬੇਟਾ ਰਾਹੁਲ ਦੇਵ ਬਰਮਨ, ਯਾਨੀ ਪੰਚਮ ਦਾ। ਔਰ ਅੱਜ ਪੰਚਮ ਦਾ ਦੇ ਗਾਣੇ, ਉਹਨਾਂ ਦੀਆਂ ਗੱਲਾਂ, ਉਹਨਾਂ ਦੇ ਲਾਈਫ ਦੇ ਉੱਤੇ ਸਾਰੀ ਚਰਚਾ ਕਰਾਂਗੇ। ਔਰ ਫਿਲਮੀ ਦੁਨੀਆ ਸਾਡਾ ਅੱਜ ਦਾ ਪ੍ਰੋਗਰਾਮ ਬੜਾ ਖਾਸ ਹੋਏਗਾ, ਕਿਉਂਕਿ ਬੰਦਾ ਖਾਸ ਹੈ, ਰੰਗੀਲਾ ਅੰਦਾਜ਼। ਔਰ ਬਾਲੀਵੁੱਡ ਦੇ ਵਿੱਚ, ਖਾਸ ਕਰਕੇ ਹਿੰਦੁਸਤਾਨੀ 뮤직 ਦੇ ਵਿੱਚ ਉਹਨਾਂ ਦੀ ਬੜੀ ਵੱਡੀ ਦੇਣ ਹੈ। ਔਰ ਜੈਜ਼ 뮤직 ਹੋਵੇ, ਐਕਸਪੈਰੀਮੈਂਟਲ 뮤직 ਹੋਵੇ, ਜਾਂ ਫਿਰ ਸਾਜ਼ਾਂ ਤੋਂ ਅਲੱਗ ਕਿਸੇ ਹੋਰ ਚੀਜ਼ ਦੇ ਨਾਲ, ਮਤਲਬ ਕਿਸੇ, ਬਹੁਤ ਸਾਰੀਆਂ ਇੱਦਾਂ ਦੀਆਂ ਐਗਜ਼ੈਂਪਲਸ ਨੇ, ਮਤਲਬ ਸਾਈਕਲ ਦੀ ਕਾਠੀ ਨੂੰ ਵਜਾ ਕੇ 뮤직 ਤਿਆਰ ਕਰਨਾ ਹੋਵੇ, ਜਾਂ ਫਿਰ ਕੋਈ ਵੀ ਕੱਚ ਦੀ ਬੋਟਲ ਲੈ ਕੇ ਉਸਨੂੰ ਵਜਾ ਕੇ ਕੋਈ ਬੀਟ ਤਿਆਰ ਕਰਨੀ ਹੋਵੇ। ਇੱਦਾਂ ਦੇ ਬਹੁਤ ਸਾਰੇ ਐਕਸਪੈਰੀਮੈਂਟ ਜਿਹੜੇ ਨੇ ਉਹ ਰਾਹੁਲ ਦੇਵ ਬਰਮਨ ਨੇ ਕੀਤੇ ਆਪਣੇ ਗਾਣਿਆਂ ਦੇ ਵਿੱਚ, ਆਪਣੀ 뮤직 ਦੇ ਵਿੱਚ। ਉਹ ਸਾਰੀਆਂ ਗੱਲਾਂ ਹੋਣਗੀਆਂ, ਔਰ ਅੱਜ ਹੀ ਦੇ ਦਿਨ ਉਹ ਇਸ ਜਹਾਨ ਦੇ ਵਿੱਚ ਆਏ। ਪੰਚਮ ਦਾ ਦੇ ਨਾਂ ਨਾਲ ਉਹਨਾਂ ਨੂੰ ਕਿਉਂ ਜਾਣਿਆ ਜਾਂਦਾ ਹੈ? ਐਕਚੁਅਲੀ ਗੱਲ ਦਰਅਸਲ ਇਹ ਹੈ, ਕਿਉਂਕਿ ਰਾਹੁਲ ਦੇਵ ਬਰਮਨ ਜਦੋਂ ਬੜੇ ਛੋਟੇ ਸੀ ਨਾ, ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਸਚਿਨ ਦੇਵ ਬਰਮਨ ਔਰ ਉਹਨਾਂ ਦੇ ਵਾਈਫ ਮੀਰਾ ਦੋਵਾਂ ਦੇ ਘਰ ਕੋਲਕਾਤਾ ਦੇ ਵਿੱਚ ਬਰਥ ਹੋਇਆ ਰਾਹੁਲ ਦੇਵ ਬਰਮਨ ਦਾ। ਔਰ ਸਚਿਨ ਦੇਵ ਬਰਮਨ ਕਲਕੱਤਾ ਦੇ ਵਿੱਚ ਉੱਥੋਂ ਦੇ ਵਾਸੀ ਸੀ, ਔਰ ਮੁੰਬਈ ਦੇ ਵਿੱਚ ਆ ਕੇ ਉਹਨਾਂ ਨੇ ਆਪਣਾ ਸਾਮਰਾਜ ਸਥਾਪਿਤ ਕੀਤਾ, ਯਾਨੀ ਕਿ ਆਪਣੀ ਇੱਕ ਅਲੱਗ ਪਹਿਚਾਣ ਬਣਾਈ 뮤직 ਇੰਡਸਟਰੀ ਦੇ ਵਿੱਚ, ਔਰ ਨਾਮੀ 뮤직 ਇੰਡਸਟਰੀ ਦੇ ਉਹ ਦਿੱਗਜ ਬਣੇ, ਔਰ ਕਮਾਲ ਦੇ 뮤직 ਡਾਇਰੈਕਟਰ ਜਿਨ੍ਹਾਂ ਨੇ ਅਨੇਕਾਂ ਫਿਲਮਾਂ ਦੇ ਵਿੱਚ ਆਪਣਾ 뮤직 ਔਰ ਆਪਣੀ ਗਾਇਕੀ ਦੇ ਜੌਹਰ ਦਿਖਾਏ। ਔਰ ਜਦੋਂ ਸਚਿਨ ਦੇਵ ਬਰਮਨ ਦੇ ਬੇਟੇ ਰਾਹੁਲ ਦੇਵ ਬਰਮਨ ਦਾ ਬਰਥ ਹੋਇਆ ਕਲਕੱਤਾ ਦੇ ਵਿੱਚ, ਤਾਂ ਉਸ ਵੇਲੇ ਸਚਿਨ ਦੇਵ ਬਰਮਨ ਮੁੰਬਈ ਦੇ ਵਿੱਚ ਸੀ, ਔਰ ਬੇਟਾ ਔਰ ਮਾਂ ਉਹਨਾਂ ਦੇ ਕੋਲ ਬਾਅਦ ਦੇ ਵਿੱਚ ਮੁੰਬਈ ਦੇ ਵਿੱਚ ਆ ਗਏ। ਔਰ ਜਦੋਂ ਬੇਟਾ ਰਾਹੁਲ ਦੇਵ ਬਰਮਨ ਛੋਟੇ ਹੁੰਦਿਆਂ ਰੋਂਦਾ ਸੀ ਨਾ, ਤਾਂ ਇਹ ਸੁਣਨ 'ਚ ਆਇਆ

ਕਿ ਸਚਿਨ ਦੇ ਬਰਮਨ ਨੂੰ ਇਹ ਲੱਗਦਾ ਸੀ ਕਿ ਉਹ ਸਾ ਰੇ ਗਾ ਮਾ ਪਾ ਪੰਜਵਾਂ ਸੁਰ ਜਿਹੜਾ ਪ ਉਹ ਪੰਜਵੇਂ ਸੁਰ 'ਚ ਰੋਂਦਾ ਸੀ। ਉਹਨਾਂ ਨੂੰ ਇੱਦਾਂ ਲੱਗਦਾ ਸੀ ਕਿ ਇਹ ਪੰਜਵਾਂ ਸੁਰ ਹੈ ਜਿਹੜੇ ਸੁਰ 'ਤੇ ਇਹ ਆਪਣਾ ਬੱਚਾ ਰੋਂਦਾ ਨਾ, ਪੰਜਵੇਂ ਸੁਰ 'ਤੇ ਰੋਂਦਾ ਸੀ। ਮੇਰਾ ਤਾਂ ਸੁਰ ਸ਼ਾਇਦ ਨਹੀਂ ਲੱਗ ਰਿਹਾ ਉਹ ਪੰਜਵਾਂ, ਪਰ ਉਹ ਪੰਜਵੇਂ ਸੁਰ 'ਤੇ ਬੱਚਾ ਰੋਂਦਾ ਸੀ ਰਾਹੁਲ ਦੇਵ ਬਰਮਨ। ਔਰ ਕਹਾਣੀ ਇਹ ਵੀ ਇੱਕ ਫੇਮਸ ਹੈਗੀ ਹੈ ਕਿ ਅਸ਼ੋਕ ਕੁਮਾਰ ਇੱਕ ਵਾਰ ਉਹਨਾਂ ਦੇ ਘਰ ਆਏ ਤਾਂ ਰਾਹੁਲ ਦੇਵ ਬਰਮਨ ਬਾਰ ਬਾਰ ਪਾ ਪਾ ਪਾ ਪਾ ਕਹਿੰਦਾ ਸੀ। ਜਦੋਂ ਵੀ ਆਉਣ ਤਾਂ ਪਾ ਪਾ ਪਾ ਕਵੇ, ਪਾ ਪੰਜਵਾਂ ਸੁਰ ਹੀ ਹੁੰਦਾ ਪੰਚਮ। ਔਰ ਉਹਨਾਂ ਨੇ ਵੀ ਕਿਹਾ ਕਿ ਇਹ ਤਾਂ ਯਾਰ ਪੰਚਮ ਸੁਰ ਲਾਉਂਦਾ ਬੱਚਾ, ਪੰਚਮ ਪੰਚਮ ਕਹਿਣਾ ਸ਼ੁਰੂ ਕਰ ਦਿੱਤਾ। ਔਰ ਇਸ ਤਰ੍ਹਾਂ ਉਹਨਾਂ ਦਾ ਨਾਂ ਪੰਚਮ ਪਿਆ। ਔਰ ਪੰਚਮ ਤੋਂ ਫਿਰ ਜਦੋਂ ਫੇਮਸ ਹੋਏ, ਪਾਪੂਲਰ ਹੋਏ, ਹਿੱਟ ਹੋਏ ਤਾਂ ਪੰਚਮ ਦਾ ਬਣ ਗਏ ਆਰਡੀ ਬਰਮਨ। ਔਰ ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਤਾਂ ਆਪਣੇ ਫਾਦਰ ਨੂੰ ਇੰਸਿਸਟ ਕੀਤਾ, ਉਸ ਤੋਂ ਬਾਅਦ ਸਰੋਦ ਵਜਾਉਣਾ ਸਿੱਖਿਆ। ਔਰ ਹੋਰ ਕੀ ਕੀਤਾ ਉਹਨਾਂ ਨੇ ਲਾਈਫ ਦੇ ਵਿੱਚ, ਕਿਹੜੇ ਸੰਘਰਸ਼ਾਂ ਤੋਂ ਬਾਅਦ ਫਿਲਮਾਂ ਮਿਲੀਆਂ ਉਹਨਾਂ ਨੂੰ, ਸਭ ਕੁਝ ਦੱਸਾਂਗਾ। ਬਟ ਨਾਲ ਨਾਲ ਉਹਨਾਂ ਦੇ ਇਹ ਫੇਮਸ ਟਰੈਕ ਵੀ ਸੁਣਨੇ ਬਣਦੇ ਨਾ, ਆਓ ਫਿਰ

ਜਦੋਂ ਫੇਮਸ ਹੋਏ, ਪਾਪੂਲਰ ਹੋਏ, ਹਿੱਟ ਹੋਏ ਤਾਂ ਪੰਚਮ ਦਾ ਬਣ ਗਏ ਆਰ ਡੀ ਬਰਮਨ। ਔਰ ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਤਾਂ ਆਪਣੇ ਫਾਦਰ ਨੂੰ ਇਨਸਿਸਟ ਕੀਤਾ, ਉਸ ਤੋਂ ਬਾਅਦ ਸਰੋਦ ਵਜਾਉਣਾ ਸਿੱਖਿਆ। ਔਰ ਹੋਰ ਕੀ ਕੀਤਾ ਉਹਨਾਂ ਨੇ ਲਾਈਫ ਦੇ ਵਿੱਚ, ਕਿਹੜੇ ਸੰਘਰਸ਼ਾਂ ਤੋਂ ਬਾਅਦ ਫਿਲਮਾਂ ਮਿਲੀਆਂ ਉਹਨਾਂ ਨੂੰ, ਸਭ ਕੁਝ ਦੱਸਾਂਗਾ। ਬਟ ਨਾਲ ਨਾਲ ਉਹਨਾਂ ਦੇ ਇਹ ਫੇਮਸ ਟਰੈਕ ਵੀ ਸੁਣਨੇ ਬਣਦੇ ਨਾ, ਆਓ ਫਿਰ ਸੁਣਦੇ ਹਾਂ ਔਰ ਵੱਧਦੇ ਅੱਗੇ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਸ਼ੋ ਇੰਜੋਏ ਕਰ ਰਹੇ ਹਾਂ ਅਸੀਂ ਸਭ ਮਿਲ ਕੇ ਫਿਲਮੀ ਦੁਨੀਆ। ਔਰ ਦੋਸਤੋ ਆਰ ਡੀ ਬਰਮਨ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਔਰ ਆਰ ਡੀ ਬਰਮਨ ਸਾਹਿਬ ਦੇ ਗਾਣੇ ਨਾਲ ਨਾਲ ਪਲੇ ਕੀਤੇ ਜਾ ਰਹੇ ਨੇ ਔਰ ਆਰ ਡੀ ਬਰਮਨ ਸਾਹਿਬ ਯਾਨੀ ਪੰਚਮ ਦਾ ਉਹ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਾ ਕਮਾਲ ਗਾਣੇ ਬਣਾਏ, ਮਿਊਜ਼ਿਕ ਦਿੱਤਾ ਔਰ ਅਣਗਿਣਤ ਫਿਲਮਾਂ ਦੇ ਵਿੱਚ ਉਹਨਾਂ ਦਾ ਮਿਊਜ਼ਿਕ ਦਾ ਜਾਦੂ ਜਿਹੜਾ ਸਾਡੇ ਦਿਲਾਂ 'ਤੇ ਚੱਲਿਆ ਔਰ ਸਟਾਰਟਿੰਗ 'ਤੇ ਜਦੋਂ ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਸੀ ਛੋਟਾ ਬੱਚਾ ਸੀ ਔਰ ਕਹਿੰਦੇ ਨੇ ਨਾ ਕਿ ਕਈਆਂ ਦੇ ਵਿੱਚ ਨਾ ਬਚਪਨ ਤੋਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਆਟੋਮੈਟਿਕਲੀ ਬੱਚੇ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਇਹ ਕੀ ਕਰੇਗਾ ਅੱਗੇ ਜਾ ਕੇ, ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਇਸ ਬੱਚੇ ਦੇ ਵਿੱਚ ਵੀ ਯਾਨੀ ਆਰ ਡੀ ਦੇ ਵਿੱਚ ਵੀ ਛੋਟੇ ਹੁੰਦਿਆਂ ਤੋਂ ਹੀ ਇਹ ਮਿਊਜ਼ਿਕ ਵਾਲਾ ਜਿਹੜਾ ਗੁਰ ਹੈ ਉਹ ਆਪਣੇ ਆਪ ਹੀ ਆ ਗਿਆ ਕਿਉਂਕਿ ਘਰ ਦੇ ਵਿੱਚ ਮਿਊਜ਼ਿਕ ਸੀ ਔਰ ਸਾਰਾ ਜਿਹੜਾ ਮਾਹੌਲ ਹੈ ਉਹ

ਕਲਾਕਾਰੀ ਵਾਲਾ ਸੀ। ਉਹਨਾਂ ਦੇ ਮਾਤਾ ਜੀ ਗੀਤਕਾਰ, ਪਿਤਾ ਜੀ ਮਿਊਜ਼ਿਕ ਬਣਾਉਂਦੇ ਸੀ, ਮਿਊਜ਼ਿਕ ਡਾਇਰੈਕਟਰ ਸੀ, ਨਾਮੀ ਸੀ, ਔਰ ਘਰ ਦੇ ਵਿੱਚ ਵੱਡੇ ਵੱਡੇ ਡਾਇਰੈਕਟਰ, ਪ੍ਰੋਡਿਊਸਰਸ, ਐਕਟਰਸ, ਸਿੰਗਰਸ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਔਰ ਤਬਲਾ, ਸਰੋਦ, ਹਾਰਮੋਨੀਅਮ, ਹਾਰਮੋਨੀਕਾ, ਗਿਟਾਰ, ਸਿਤਾਰ, ਢੋਲਕ ਹੈ, ਐਵਰੀਥਿੰਗ, ਸਾਰੇ ਸਾਜ਼ ਘਰ ਦੇ ਵਿੱਚ ਮੌਜੂਦ ਸੀ। ਔਰ ਉਹਨਾਂ ਦੀ ਤਾਨ, ਉਹਨਾਂ ਦੀ ਆਵਾਜ਼ ਗੂੰਜ ਗੂੰਜਦੀ ਸੀ ਉਹਦੇ ਘਰ ਦੇ ਅੰਦਰ। ਔਰ ਇਸ ਮਾਹੌਲ ਦੇ ਵਿੱਚ ਬੱਚੇ ਦੇ ਅੰਦਰ ਉਹ ਚੀਜ਼ਾਂ ਪੈਣੀਆਂ ਕਮਾਲ ਹੀ ਹੈ ਨਾ। ਔਰ ਇਸੇ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਬਚਪਨ ਦੇ ਵਿੱਚ ਹੀ ਆਰਡੀ ਦੇ ਅੰਦਰ ਮੌਜੂਦ ਸੀ। ਔਰ ਛੋਟੇ ਹੁੰਦਿਆਂ ਤੋਂ ਹੀ ਧੁਨਾਂ ਬਣਾਉਣੀਆਂ ਉਹਨਾਂ ਨੇ ਸਟਾਰਟ ਕਰ ਦਿੱਤੀਆਂ ਸੀ। ਔਰ ਤੁਹਾਨੂੰ ਦੱਸਦੇ ਹਾਂ ਕਿ ਇੱਕ ਗਾਣਾ ਸੀ, ਤੁਸੀਂ ਸਭ ਨੇ ਉਹ ਗਾਣਾ ਸੁਣਿਆ, ਔਰ ਪਿਆਸਾ ਫਿਲਮ ਦਾ ਉਹ ਬੜਾ ਹੀ ਪਾਪੂਲਰ ਗਾਣਾ ਵੀ ਹੈ। ਤੁਹਾਨੂੰ ਦੱਸਦੇ ਹਾਂ ਕਿ ਆਪਣੇ ਟਾਈਮ 'ਤੇ ਉਹ ਗਾਣਾ ਟੌਪ 'ਤੇ ਰਿਹਾ ਸੀ। ਗਾਣਾ ਸੀ ਸਰ ਜੋ ਤੇਰਾ ਚੱਕਰ ਆਏ ਯਾ ਦਿਲ ਦੁਭਾ ਜਾਏ, ਆ ਜਾ ਪਿਆਰੇ ਪਾਸ ਹਮਾਰੇ ਕਾਹੇ ਖਬਰਾਏ। ਬੱਚਾ ਸੀ ਉਸ ਟਾਈਮ ਆਰ ਡੀ ਬਰਮਨ ਯਾਨੀ ਪੰਚਮ ਦਾ, ਉਸ ਵੇਲੇ ਉਹਨਾਂ ਨੇ ਇਸ ਗਾਣੇ ਦੀ ਧੁਨ ਬਣਾਈ ਸੀ। ਔਰ ਉਸ ਧੁਨ ਦੇ ਉੱਤੇ ਉਹਨਾਂ ਦੇ ਪਿਤਾ ਸਚਿਨ ਦੇਵ ਬਰਮਨ ਨੇ ਇਹ ਗਾਣਾ ਤਿਆਰ ਕੀਤਾ ਸੀ, ਛੋਟਾ ਬੱਚਾ। ਇਸੇ ਕਰਕੇ ਕਹਿੰਦੇ ਨੇ ਕਿ ਬਚਪਨ ਤੋਂ ਹੀ ਉਹਨਾਂ ਨੂੰ ਇਹ ਗਾਣੇ ਬਣਾਉਣ ਦਾ ਸ਼ੌਕ ਜਿਹੜਾ ਉਹ ਪੈ ਗਿਆ, ਜੋ ਸਾਰੀ ਉਮਰ ਉਹਨਾਂ ਦੇ ਨਾਲ ਰਿਹਾ। ਔਰ ਇੱਕ ਫਾਦਰ ਦੇ ਲਈ ਸਭ ਤੋਂ ਵੱਡੀ ਅਚੀਵਮੈਂਟ ਇਹ ਹੋਈ ਹੁੰਦੀ ਹੈ ਕਿ ਜੋ ਫਾਦਰ ਨੇ ਅਚੀਵ ਕੀਤਾ ਹੁੰਦਾ, ਜੋ ਨਾਮ ਉਸਨੇ ਆਪਣਾ ਬਣਾਇਆ ਹੁੰਦਾ, ਔਰ ਉਹ ਚਾਹੁੰਦਾ ਕਿ ਉਹਨਾਂ ਦਾ ਬੇਟਾ ਜਿਹੜਾ ਹੈ ਉਸ ਨਾਮ ਨੂੰ ਮਤਲਬ ਕੈਰੀ ਅੱਗੇ ਲੈ ਕੇ ਜਾਵੇ, ਹੈ ਨਾ। ਔਰ ਰਾਹੁਲ ਦੇਵ ਬਰਮਨ ਨੇ ਸਿਰਫ ਕੈਰੀ ਨਹੀਂ ਕੀਤਾ, ਉਸ ਚੀਜ਼ ਨੂੰ ਹੋਰ ਵਧਾਇਆ। ਔਰ ਉਸ ਏਰਾ ਦੇ ਵਿੱਚ 1960 ਤੋਂ ਲੈ ਕੇ 1990 ਤੱਕ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੰਚਮ ਦਾ ਜਾਦੂ ਜਿਹੜਾ ਉਹ ਹਰ ਸ਼ਖਸ ਦੇ ਉੱਤੇ ਚੜ੍ਹ ਕੇ ਬੋਲਿਆ। ਕਿਹੜਾ ਗਾਣਾ ਜਿਹੜਾ ਉਹਨਾਂ ਦਾ ਹਿੱਟ ਨਹੀਂ ਹੈਗਾ, ਕਿਹੜਾ ਗਾਣਾ, ਕਿਹੜਾ ਮਿਊਜ਼ਿਕ ਹੈ ਉਹਨਾਂ ਦਾ ਜੋ ਸਾਡੇ ਦਿਲ ਦੇ ਵਿੱਚ ਨਹੀਂ ਵਸਿਆ। ਰਾਜੇਸ਼ ਖੰਨਾ, ਅਮਿਤਾਭ ਬੱਚਨ, ਧਰਮਿੰਦਰ, ਉਸ ਵੇਲੇ ਦੇ ਨਾਮੀ ਐਕਟਰਸ, ਉਹਨਾਂ ਦੇ ਮਿਊਜ਼ਿਕ ਆਪਣੀਆਂ ਫਿਲਮਾਂ ਦੇ ਵਿੱਚ ਚਾਹੁੰਦੇ ਸੀ, ਔਰ ਵੱਡੇ ਵੱਡੇ ਸਿੰਗਰਸ ਉਹਨਾਂ ਦੇ ਲਈ ਗਾਣਾ ਗਾਉਣੇ ਚਾਹੁੰਦੇ ਸੀ। ਔਰ ਇਹ ਜਾਦੂ ਸੀ ਉਹਨਾਂ ਦੇ ਮਿਊਜ਼ਿਕ ਦਾ, ਇਸੇ ਕਰਕੇ ਕੋਈ ਵੀ ਉਹਨਾਂ ਦੇ ਗਾਣੇ ਨੂੰ ਗਾਉਣ ਦੇ ਲਈ ਮਨਾ ਨਹੀਂ ਸੀ ਕਰਦਾ। ਪੰਚਮ ਦਾ ਦੀ ਗੱਲ ਚੱਲ ਰਹੀ ਹੈ ਫਿਲਮੀ ਦੁਨੀਆ ਪ੍ਰੋਗਰਾਮ, ਤੁਸੀਂ ਹਰੀਜ਼ ਨਾਲ ਇੰਜੋਏ ਕਰ ਰਹੇ ਹੋ, ਔਰ ਨਾਲ ਨਾਲ ਉਹਨਾਂ ਦੇ ਗਾਣੇ ਵੀ ਪਲੇ ਹੋ ਰਹੇ ਨੇ। ਆਓ ਇੱਕ ਹੋਰ ਟਰੈਕ ਸੁਣਦੇ ਹਾਂ, ਔਰ ਉਸ ਤੋਂ ਬਾਅਦ ਗੱਲਾਂ ਤਾਂ ਜਾਰੀ ਰਹਿਣਗੀਆਂ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਸ਼ੋਅ ਤੁਸੀਂ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ। ਔਰ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਪੰਚਮ ਦਾ ਦੀ ਯਾਨੀ ਆਰ ਡੀ ਬਰਮਨ ਸਾਹਿਬ। ਬਰਮਨ ਦਾ ਨੂੰ ਨਾ ਐਕਸਪੈਰੀਮੈਂਟ ਕਰਨਾ ਮਿਊਜ਼ਿਕ ਦੇ ਵਿੱਚ, ਖਾਸ ਕਰ ਸਾਜ਼ਾਂ ਦੇ ਨਾਲ, ਬੀਟਸ ਦੇ ਨਾਲ, ਅਲੱਗ ਅਲੱਗ ਧੁਨਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਵੈਰਾਇਟੀ ਪੇਸ਼ ਕਰਨਾ, ਬੜਾ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਕ੍ਰੀਏਟੀਵਿਟੀ ਉਹਨਾਂ ਦੇ ਰਗ ਰਗ ਦੇ ਵਿੱਚ ਸਮਾਈ ਹੋਈ ਸੀ ਔਰ ਇਹ ਕ੍ਰੀਏਟੀਵਿਟੀ ਉਹਨਾਂ ਦੇ ਮਿਊਜ਼ਿਕ ਦੇ ਵਿੱਚ ਝਲਕਦੀ ਸੀ। ਸ਼ੋਲੇ ਫਿਲਮ ਦਾ ਗਾਣਾ ਹੋਵੇ ਜਿਸ ਵਿੱਚ ਉਹਨਾਂ ਨੇ ਇੱਕ ਕੱਚ ਦੀ ਬੋਤਲ ਦੇ ਵਿੱਚ ਹਵਾ ਭਰ ਕੇ ਫੂਕਾਂ ਮਾਰ ਮਾਰ ਕੇ ਇੱਕ ਆਵਾਜ਼ ਜਿਹੜੀ ਆ ਉਹ ਕ੍ਰੀਏਟ ਕੀਤੀ। ਇਸ ਤੋਂ ਇਲਾਵਾ ਇੱਕ ਸਟੂਡੀਓ ਦੇ ਆਪਣੇ ਸਟੂਡੀਓ ਦੇ ਵਿੱਚ ਇੱਕ ਗਾਣਾ ਰਿਕਾਰਡ ਕਰ ਰਹੇ ਸੀ ਔਰ ਉਹਨਾਂ ਦਾ ਡਰਮਰ ਸੀ ਉਸ ਵੇਲੇ, ਉਹਨਾਂ ਨੇ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਆਇਆ ਕਿ ਉਸਦੀ ਸ਼ਰਟ ਉਤਰਵਾ ਲਈ ਔਰ ਸਾਰਿਆਂ ਦੇ ਵਿੱਚ ਜਦੋਂ ਉਸਨੂੰ ਕਿਹਾ ਗਿਆ ਕਿ ਆਪਣੀ ਸ਼ਰਟ ਉਤਾਰੋ ਤਾਂ ਉਹ ਹੱਕਾ ਬੱਕਾ ਰਹਿ ਗਿਆ ਕਿ ਇਹ ਦਾਦਾ ਕੀ ਕਹਿ ਰਿਹਾ। ਬਟ ਰਾਹੁਲ ਦੇ ਬਰਮਨ ਦੀ ਪੰਚਮ ਦਾ ਦੀ ਗੱਲ ਮੰਨੀ ਉਸਨੇ ਔਰ ਸ਼ਰਟ ਉਹਨਾਂ ਨੇ ਸਾਈਡ 'ਤੇ ਰੱਖੀ ਔਰ ਉਸਦੀ ਪਿੱਠ 'ਤੇ ਵਜਾ ਕੇ ਕੁਛ ਸਾਊਂਡ ਕ੍ਰੀਏਟ ਕੀਤੀ ਔਰ ਉਸਨੂੰ ਗਾਣੇ ਦੇ ਵਿੱਚ ਇਸਤੇਮਾਲ ਕੀਤਾ। ਇਹ ਉਹਨਾਂ ਦੀ ਕਲਾਕਾਰੀ ਸੀ ਕਿ ਗਾਣੇ ਨੂੰ ਬੜੀ ਛੇਤੀ ਜੱਜ ਕਰਨਾ ਔਰ ਬਹੁਤ ਛੇਤੀ ਲਿਰਿਕਸ ਪੜ੍ਹ ਕੇ ਧੁਨ ਬਣਾਉਣੀ, ਇਹ ਉਹਨਾਂ ਦੇ ਅੰਦਰ ਬਚਪਨ ਤੋਂ ਹੀ ਕਲਾ ਕਹਿ ਮਤਲਬ ਭਰੀ ਹੋਈ ਸੀ। ਉਹ ਫਾਦਰ ਤੋਂ ਆਈ ਹੈ, ਉਸ ਰੱਬ ਤੋਂ ਆਈ ਹੈ, ਕੁਦਰਤ ਤੋਂ ਆਈ ਹੈ, ਇਸ ਦਾ ਕਿਸੇ ਨੂੰ ਪਤਾ ਨਹੀਂ। ਬਟ ਜਿਸ ਸ਼ਖਸ ਦੇ ਅੰਦਰ ਇਹ ਚੀਜ਼ ਹੁੰਦੀ ਹੈ, ਜ਼ਰੂਰੀ ਅਸੀਂ ਅੱਜ ਆਰ ਡੀ ਬਰਮਨ ਸਾਹਿਬ ਦੀ ਗੱਲ ਕਰ ਰਹੇ ਹਾਂ, ਬਟ ਇੱਦਾਂ ਦੇ ਹੋਰ ਵੀ ਬਹੁਤ ਸ਼ਖਸ ਹੋਣਗੇ ਜਿਨ੍ਹਾਂ ਦੇ ਅੰਦਰ ਇੱਦਾਂ ਦੀ ਕਲਾ ਹੁੰਦੀ ਹੈ। ਹਰ ਇੱਕ ਆਪਣੀ ਫੀਲਡ ਨੂੰ ਜੇਕਰ ਅਸੀਂ ਦੇਖ ਲਈਏ ਤਾਂ ਅਸੀਂ ਹੈਰਾਨ ਹੁੰਦੇ ਹਾਂ ਕਿ ਯਾਰ ਇਹ ਬੰਦਾ ਇਹ ਕੰਮ ਕਿੱਦਾਂ ਕਰ ਲੈਂਦਾ। ਔਰ ਉਹੀ ਚੀਜ਼ ਜਿਹੜੀ ਹੈ, ਹੈਰਾਨੀ ਵਾਲੀ ਚੀਜ਼ ਜਿਹੜੀ ਹੈ, ਉਹ ਆਰ ਡੀ ਬਰਮਨ ਸਾਹਿਬ ਦੇ ਅੰਦਰ ਸੀ। ਆਪਣੇ ਉਰੂਜ 'ਤੇ ਜਦੋਂ ਉਹ ਸੀ ਯਾਨੀ ਪੀਕ ਦੇ ਉੱਤੇ ਉਸ ਏਰਾ ਦੇ ਵਿੱਚ 1960 ਤੋਂ ਲੈ ਕੇ 80 ਦੇ ਮਿਡ ਤੱਕ ਉਹਨਾਂ ਨੇ ਅਲਟੀਮੇਟ ਮਿਊਜ਼ਿਕ ਤਿਆਰ ਕੀਤਾ। ਔਰ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਬੜੇ ਛੋਟੇ ਸੀ ਨਾ ਤਾਂ ਉਹਨਾਂ ਦੇ ਫਾਦਰ ਜਿਹੜੇ ਨੇ ਉਹਨਾਂ ਨੇ ਆਪਣੇ ਬੇਟੇ ਨੂੰ ਜਦੋਂ ਆਪ ਹੀ ਸਿਖਾਉਣਾ ਸ਼ੁਰੂ ਕੀਤਾ ਤਾਂ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਬਚਪਨ 'ਚ ਹੀ ਪਤਾ ਲੱਗ ਗਈਆਂ ਕਿ ਇਹ ਮਿਊਜ਼ਿਕ ਦੇ ਖੇਤਰ ਦੇ ਵਿੱਚ ਕੁਝ ਕਰੇਗਾ, ਹੋਰ ਕੁਝ ਨਹੀਂ ਤਾਂ ਮਿਊਜ਼ਿਕ ਨੂੰ ਚੰਗੀ ਤਰ੍ਹਾਂ ਸਿੱਖੇਗਾ ਜ਼ਰੂਰ। ਇਹ ਉਹਨਾਂ ਨੂੰ ਛੋਟੇ ਹੁੰਦਿਆਂ ਪਤਾ ਲੱਗ ਗਿਆ। ਇਹ ਸੀ ਉਹਨਾਂ ਦੇ ਫਾਦਰ ਦੀ ਔਰ ਹੋਰ ਬਹੁਤ ਸਾਰੇ ਵੱਡੇ ਵੱਡੇ ਨਾਮੀ ਕਲਾਕਾਰਾਂ ਦੀ ਪ੍ਰੋਡਕਸ਼ਨ ਪੰਚਮ ਦਾ ਨੂੰ ਲੈ ਕੇ। ਇਸੇ ਤਰ੍ਹਾਂ ਬਣੇ ਰਹੋ ਮੇਰੇ ਨਾਲ 107 FM ਰੇਨਬੋ ਜਿੱਥੇ ਸ਼ੋਅ ਚੱਲ ਰਿਹਾ ਫਿਲਮੀ ਦੁਨੀਆ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਫਿਲਮੀ ਦੁਨੀਆ ਪ੍ਰੋਗਰਾਮ ਤੁਸੀਂ ਮੇਰੇ ਨਾਲ ਇੰਜੋਏ ਕਰ ਰਹੇ ਹੋ ਔਰ ਅਸੀਂ ਅੱਜ ਆਰਡੀ ਬਰਮਨ ਯਾਨੀ ਪੰਚਮ ਦਾ ਦੀ ਗੱਲ ਕਰ ਰਹੇ ਹਾਂ ਔਰ ਅੱਜ ਹੀ ਦੇ ਦਿਨ ਉਹਨਾਂ ਦਾ ਬਰਥ ਹੋਇਆ ਸੀ ਜਨਮ ਹੋਇਆ ਸੀ 27 ਜੂਨ ਨੂੰ 1939 ਕਲਕੱਤਾ ਦੇ ਵਿੱਚ ਔਰ ਦੋਸਤੋ ਆਰਡੀ ਬਰਮਨ ਜਿਨ੍ਹਾਂ ਦਾ ਸੰਗੀਤ ਹੀ ਜ਼ਿੰਦਗੀ ਸੀ ਜਨੂੰਨ ਸੀ ਹਰ ਇੱਕ ਚੀਜ਼ ਮਤਲਬ ਮਿਊਜ਼ਿਕ ਦੇ ਨਾਲ ਜੁੜੀ ਹੋਈ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਉਂਕਿ ਘਰ ਤੋਂ ਹੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਰਫ ਅਤੇ ਸਿਰਫ ਮਿਊਜ਼ਿਕ ਦੇ ਨਾਲ ਹੀ ਜੁੜੀਆਂ ਹੋਈਆਂ ਸੀ ਔਰ ਇਸੇ ਕਰਕੇ ਜਦੋਂ ਛੋਟੇ ਸੀ ਨਾ ਤਾਂ ਉਹਨਾਂ ਦੇ ਫਾਦਰ ਦੇ ਕੋਲ ਮਹਿਮੂਦ ਸਾਹਿਬ ਆਏ ਕਿਉਂਕਿ ਬਹੁਤ ਵੱਡਾ ਨਾਮ ਸੀ ਸਚਿਨ ਦੇਵ ਬਰਮਨ ਉਹਨਾਂ ਦੇ ਫਾਦਰ ਐਸ ਡੀ ਬਰਮਨ ਔਰ ਆਪਣੀ ਫਿਲਮ ਛੋਟੇ ਨਵਾਬ ਦਾ ਮਿਊਜ਼ਿਕ ਉਹ ਚਾਹੁੰਦੇ ਸੀ ਕਿ ਸਚਿਨ ਦੇਵ ਬਰਮਨ ਦੇਣ ਬਟ ਸਚਿਨ ਦੇਵ ਬਰਮਨ ਨੇ ਮਨਾ ਕਰ ਦਿੱਤਾ ਕਿਉਂਕਿ ਉਹ ਉਸ ਵੇਲੇ ਕਾਫੀ ਹਿੱਟ ਸੀ ਫੇਮਸ ਸੀ ਬਿਜ਼ੀ ਸੀ ਔਰ ਵੱਡੀ ਗੱਲ ਇਹ ਸੀ ਕਿ ਉਹਨਾਂ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਮੈਂ ਨਵੇਂ ਪ੍ਰੋਡਿਊਸਰ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਔਰ ਇਹ ਜਦੋਂ ਉਹਨਾਂ ਨੇ ਕਿਹਾ ਤਾਂ ਕੋਈ ਜਵਾਬ ਨਹੀਂ ਸੀ ਉਸ ਵੇਲੇ ਮਹਿਮੂਦ ਸਾਹਿਬ ਦੇ ਕੋਲ ਕੀ ਕਹਿੰਦੇ ਬਟ ਕੋਲ ਬੈਠਾ ਸੀ ਯੰਗਸਟਰ ਔਰ ਕ੍ਰੀਏਟਿਵ ਅੱਖਾਂ ਜਿਸ ਦੀਆਂ ਚਮਕ ਰਹੀਆਂ ਸੀ ਔਰ ਚਾਹੁੰਦਾ ਸੀ ਕਿ ਮੈਂ ਕੁਛ ਕਰਾਂ ਮਹਿਮੂਦ ਨੇ ਕਿਹਾ ਕਿ ਜੇਕਰ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਰਾਹੁਲ ਦੇਵ ਵਰਮਨ ਤਾਂ ਕਰ ਰਾਹੁਲ ਤਾਂ ਕਰ ਹੀ ਸਕਦਾ ਪੰਚਮ ਕਰ ਸਕਦਾ ਇਹ ਮਿਊਜ਼ਿਕ ਫਿਲਮ ਦਾ ਤਾਂ ਉਸਨੂੰ ਔਫਰ ਦੇ ਦਿੱਤਾ ਰਾਹੁਲ ਦੇਵ ਬਰਮਨ ਨੂੰ ਔਰ ਐਸ ਡੀ ਬਰਮਨ ਦਾ ਹੁਣ ਕੁਝ ਨਹੀਂ ਕਹਿ ਸਕਦੇ ਸੀ ਕਿਉਂਕਿ ਉਹਨਾਂ ਨੇ ਖੁਦ ਮਨਾ ਕਰ ਦਿੱਤਾ ਸੀ ਕਿ ਮੈਂ ਨਹੀਂ ਕਰਾਂਗਾ ਬਟ ਬੇਟੇ ਨੂੰ ਮਨਾ ਨਹੀਂ ਸੀ ਕਰ ਸਕਦੇ ਔਰ ਬੇਟੇ ਨੇ ਮਨਾ ਕੀਤਾ ਵੀ ਨਹੀਂ ਉਹਨੇ ਛੋਟੇ ਨਵਾਬ ਫਿਲਮ ਦਾ ਮਿਊਜ਼ਿਕ ਦੇਣ ਦੇ ਲਈ ਹਾਂ ਕਰ ਦਿੱਤੀ ਔਰ ਉਹਨਾਂ ਦੀ ਜ਼ਿੰਦਗੀ ਦੀ ਪਹਿਲੀ ਓਫੀਸ਼ੀਅਲ ਮਿਊਜ਼ਿਕ ਡਾਇਰੈਕਟਰ ਐਜ਼ ਮਿਊਜ਼ਿਕ ਡਾਇਰੈਕਟਰ ਫਿਲਮ ਛੋਟੇ ਨਵਾਬ ਬਣੀ ਮਹਿਮੂਦ ਸਾਹਿਬ ਦੀ ਫਿਲਮ ਸੀ ਔਰ ਇਸ ਫਿਲਮ ਦੇ ਵਿੱਚ ਉਹਨਾਂ ਨੇ ਮਿਊਜ਼ਿਕ ਦਿੱਤਾ ਔਰ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਇਹ ਫਿਲਮ ਰਿਲੀਜ਼ ਹੋਈ ਨਾ ਜਦੋਂ ਪਹਿਲਾਂ ਤਾਂ ਉਹਨਾਂ ਨੂੰ ਜਦੋਂ ਮਿਲੀ ਉਸ ਸਮੇਂ ਦੇ ਦੌਰਾਨ ਐਸ ਡੀ ਬਰਮਨ ਦਾ ਔਰ ਲਤਾ ਮੰਗੇਸ਼ਕਰ ਦੇ ਵਿੱਚ ਨਾ ਕਹਿੰਦੇ ਨੇ ਕਿ ਮਨ ਮੁਟਾਵ ਚੱਲ ਰਿਹਾ ਸੀ ਔਰ ਤਕਰੀਬਨ 2-3 ਸਾਲ ਤੋਂ ਐਸ ਡੀ ਦਾ ਨੇ ਆਪਣੀ ਕਿਸੇ ਵੀ ਫਿਲਮ ਦੇ ਵਿੱਚ ਲਤਾ ਮੰਗੇਸ਼ਕਰ ਜੀ ਕੋਲੋਂ ਕੋਈ ਵੀ ਗਾਣਾ ਨਹੀਂ ਸੀ ਗਵਾਇਆ ਬਟ ਜਦੋਂ ਛੋਟੇ ਨਵਾਬ ਫਿਲਮ ਮਿਲੀ ਪੰਚਮ ਦਾ ਨੂੰ ਤਾਂ ਉਹਨਾਂ ਨੇ ਲਤਾ ਮੰਗੇਸ਼ਕਰ ਜੀ ਨੂੰ ਇੱਕ ਗਾਣਾ ਸੁਣਾਇਆ ਕਿ ਤੁਸੀਂ ਇਹ ਗਾਣਾ ਮੇਰੀ ਫਿਲਮ ਦੇ ਲਈ ਮੇਰੇ ਮਿਊਜ਼ਿਕ ਦੇ ਅੰਡਰ ਜ਼ਰੂਰ ਗਾਓ ਤਾਂ ਲਤਾ ਮੰਗੇਸ਼ਕਰ ਜੀ ਨੂੰ ਬੁਲਾਇਆ ਗਿਆ ਔਰ ਲਤਾ ਮੰਗੇਸ਼ਕਰ ਜੀ ਨੂੰ ਆਰਡੀ ਦਾ ਨੇ ਗਾਣਾ ਸੁਣਾਇਆ ਔਰ ਲਤਾ ਜੀ ਨੂੰ ਛੋਟੇ ਬਰਮਨ ਦਾ ਗਾਣਾ ਪਸੰਦ ਆਇਆ ਔਰ ਖਾਸ ਗੱਲ ਇਹ ਸੀ ਕਿ ਧੁਨ ਉਹਨਾਂ ਨੂੰ ਬੜੀ ਹੀ ਵਧੀਆ ਲੱਗੀ ਇਸ ਕਰਕੇ ਲਤਾ ਜੀ ਨੇ ਗਾਣਾ ਗਾਉਣ ਦੇ ਲਈ ਹਾਂ ਕਰ ਦਿੱਤੀ ਔਰ ਗਾਣਾ ਰਿਕਾਰਡ ਕੀਤਾ ਗਿਆ ਗਾਣਾ ਫਿਲਮ ਦੇ ਵਿੱਚ ਪਾ ਦਿੱਤਾ ਗਿਆ ਔਰ ਜਦੋਂ ਉਹ ਗਾਣਾ ਸਚਿਨ ਦੇਵ ਬਰਮਨ ਤੱਕ ਪਹੁੰਚਿਆ ਉਹਨਾਂ ਨੇ ਸੁਣਿਆ ਤਾਂ ਉਹਨਾਂ ਨੂੰ ਲੱਗਾ ਕਿ ਯਾਰ ਮੇਰੇ ਬੇਟੇ ਨੇ ਧੁਨ ਤਾਂ ਵਾਕਈ ਕਮਾਲ ਦੀ ਬਣਾਈ ਆ ਔਰ ਜਦੋਂ ਪਤਾ ਲੱਗਾ ਕਿ ਲਤਾ ਨੇ ਗਾਇਆ ਤਾਂ ਹੋਰ ਵੀ ਜ਼ਿਆਦਾ ਖੁਸ਼ੀ ਹੋਈ ਕਿ ਲਤਾ ਨੇ ਮੇਰੇ ਬੇਟੇ ਦੇ ਕਹਿਣ 'ਤੇ ਗਾਣਾ ਗਾਇਆ ਉਸਦੀ ਗੱਲ ਮੰਨੀ ਔਰ ਉਹ ਜਿਹੜਾ ਮਨ ਮੁਟਾਵ ਹੈ ਉਸਨੂੰ ਖਤਮ ਕੀਤਾ ਔਰ ਉਸ ਤੋਂ ਬਾਅਦ ਬੰਦਨੀ ਫਿਲਮ ਦਾ ਮਿਊਜ਼ਿਕ ਸਚਿਨ ਦੇਵ ਬਰਮਨ ਤਿਆਰ ਕਰ ਰਹੇ ਸੀ ਔਰ ਉਹਨਾਂ ਨੇ ਲਤਾ ਮੰਗੇਸ਼ਕਰ ਜੀ ਕੋਲੋਂ ਇੱਕ ਗਾਣਾ ਗਵਾਇਆ ਔਰ ਇਸ ਤਰ੍ਹਾਂ ਬੇਟੇ ਕਰਕੇ ਸਚਿਨ ਦੇਵ ਬਰਮਨ ਔਰ ਲਤਾ ਜੀ ਦੇ ਦਰਮਿਆਨ ਜੋ ਮਾੜੇ ਮੋਟੇ ਮਤਲਬ ਕੋਲਡ ਵਾਰ ਚੱਲ ਰਹੀ ਸੀ ਉਹ ਖਤਮ ਹੋਈ ਔਰ ਦੁਬਾਰਾ ਤੋਂ ਲਤਾ ਜੀ ਨੇ ਸਚਿਨ ਦੇਵ ਬਰਮਨ ਦੇ ਮਿਊਜ਼ਿਕ ਦੇ ਅੰਡਰ ਗਾਣਾ ਸ਼ੁਰੂ ਕੀਤਾ ਔਰ ਛੋਟੇ ਬਰਮਨ ਨੂੰ ਜਦੋਂ ਦੁਆਵਾਂ ਦਿੱਤੀਆਂ ਸੀ 12-13 ਸਾਲ ਦਾ ਸੀ ਜਦੋਂ ਘਰ ਆਉਂਦੇ ਸੀ

ਉਸ ਰੱਬ ਕੋਲ ਹੋਣ, ਹਮੇਸ਼ਾ ਖੁਸ਼ ਰਹਿਣ, ਔਰ ਮਿਊਜ਼ਿਕ ਉਹਨਾਂ ਦਾ ਹਮੇਸ਼ਾ ਹੀ ਸਾਡੇ ਤੱਕ ਪਹੁੰਚਦਾ ਰਹੇਗਾ, ਦਿਲਾਂ ਨੂੰ ਟੁੰਬਦਾ ਰਹੇਗਾ। ਔਰ ਅਸੀਂ ਵੱਧਦੇ ਹਾਂ ਅੱਗੇ ਹੁਣ, ਕਿਉਂਕਿ ਸਫ਼ਰ ਸਾਡਾ ਖਤਮ ਨਹੀਂ ਹੋਇਆ ਹਾਲੇ, ਇਹ ਸਫ਼ਰ ਇਸੇ ਤਰ੍ਹਾਂ ਚੱਲਦਾ ਜਾਏਗਾ।

ਉਹ ਐਵੇਂ ਨਹੀਂ ਮਾਰੀਦੀ ਹੁੰਦੀ ਪਾਣੀ ਦੇ ਵਿੱਚ ਮਧਾਣੀ ਕਿਉਂਕਿ ਸਟਾਰਟ ਹੋ ਗਿਆ ਨੈਟ ਵਾਣੀ 102.7 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਹੁਣ ਗੱਲਾਂ ਜਿਹੜੀਆਂ ਨੇ ਉਹ ਕਮਾਲ ਦੀਆਂ ਹੀ ਹੋਣਗੀਆਂ ਔਰ ਕਮਾਲ ਦੀਆਂ ਹੋਣੀਆਂ ਚਾਹੀਦੀਆਂ ਨੇ ਅਜੀਬੋ ਗਰੀਬ ਹੋਣੀਆਂ ਚਾਹੀਦੀਆਂ ਜ਼ਿੰਦਗੀ ਦੇ ਵਿੱਚ ਲੌਜਿਕ ਦੇ ਨਾਲ ਇਲੌਜੀਕਲ ਹੋਣਾ ਵੀ ਕਦੇ ਕਦੇ ਜ਼ਰੂਰੀ ਹੁੰਦਾ ਔਰ ਜ਼ਰੂਰੀ ਨਹੀਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿੱਧੀਆਂ ਸਿੱਧੀਆਂ ਨਜ਼ਰ ਆਉਂਦੀਆਂ ਨੇ ਕਦੇ ਕਦੇ ਥੋੜ੍ਹਾ ਜਿਹਾ ਹੱਟ ਕੇ ਇੱਧਰ ਉੱਧਰ ਨਜ਼ਰ ਘੁਮਾ ਕੇ ਉੱਪਰ ਥੱਲੇ ਹੋ

ਵੇਖੋ ਨਾ ਤਾਂ ਸਾਨੂੰ ਇੱਕ ਚੀਜ਼ ਦੇ ਬਹੁਤ ਸਾਰੇ ਪੈਟਰਨਸ, ਬਹੁਤ ਸਾਰੇ ਅੰਦਾਜ਼ ਨਜ਼ਰ ਆਉਣਗੇ ਔਰ ਨਜ਼ਰੀਏ ਨਜ਼ਰ ਆਉਣਗੇ, ਔਰ ਇਸੇ ਕਰਕੇ ਜ਼ਿੰਦਗੀ ਨੂੰ ਅਲੱਗ ਤਰੀਕੇ ਦੇ ਨਾਲ ਵੇਖਣਾ, ਸੋਚਣਾ, ਸਮਝਣਾ ਬੜਾ ਜ਼ਰੂਰੀ ਹੈ ਔਰ ਇਹਨਾਂ ਚੀਜ਼ਾਂ ਵੱਲ ਹੀ ਧਿਆਨ ਕੇਂਦਰਿਤ ਕਰਦਾ ਸਾਡਾ ਪ੍ਰੋਗਰਾਮ ਨੈੱਟ ਵਾਣੀ। ਕਿਉਂਕਿ ਚੀਜ਼, ਮਤਲਬ ਮੈਂ ਦੇਖ ਰਿਹਾ ਚੀਜ਼ ਤਾਂ ਹੋਰ ਹੈ, ਕੋਈ ਹੋਰ ਦੇਖ ਰਿਹਾ ਚੀਜ਼ ਹੋਰ ਹੈ, ਕੋਈ ਹੋਰ ਦੇਖ ਰਿਹਾ ਚੀਜ਼ ਹੋਰ ਹੈ, ਹੈ ਕਿ ਨਹੀਂ? ਕਦੇ ਅਨੁਮਾਨ ਲਗਾਇਆ? ਔਰ ਅੱਜ ਕੱਲ੍ਹ ਸੋਸ਼ਲ ਮੀਡੀਆ ਇਸੇ ਤਰੀਕੇ ਦਾ ਮਹਾਰਾਜ। ਸੋਸ਼ਲ ਮੀਡੀਆ ਦੇ ਉੱਤੇ, ਨੈੱਟ ਦੇ ਉੱਤੇ ਸਾਡੇ ਤੱਕ ਬਹੁਤ ਸਾਰੀਆਂ ਚੀਜ਼ਾਂ ਪਹੁੰਚਦੀਆਂ ਨੇ ਔਰ ਹਰ ਚੀਜ਼ ਦਾ ਇਸਤੇਮਾਲ ਹਰ ਸ਼ਖਸ ਅਲੱਗ ਤਰੀਕੇ ਦੇ ਨਾਲ ਕਰਦਾ, ਬਟ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਡੇ ਤੱਕ ਪਹੁੰਚਣੀ ਹੋਣੀ ਸਾਨੂੰ ਬੜੀ ਜ਼ਰੂਰੀ ਹੈ। ਔਰ ਇਹ ਇਨਫੋਟੇਨਮੈਂਟ ਦੇ ਨਾਲ ਨਾਲ ਇਹ ਜਿਹੜੀ ਚੀਜ਼, ਮਤਲਬ ਐਂਟਰਟੇਨਮੈਂਟ ਹੋਵੇ ਨਾਲ ਨਾਲ ਇਨਫੋਰਮੇਸ਼ਨ ਹੋਵੇ, ਉਹੀ ਇਨਫੋਟੇਨਮੈਂਟ ਪਹੁੰਚਾਉਂਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਨੈੱਟਵਾਣੀ। ਔਰ ਨੈੱਟਵਾਣੀ ਅਤੇ ਹਰੀਸ਼ ਨਾਲ ਹੈ ਤੁਹਾਡੇ ਨਾਲ ਨਾਲ ਗਾਣੇ ਨਾਲ ਨਾਲ ਨੈੱਟਵਾਣੀ ਦੇ ਕਮਾਲ ਦੇ ਜੋ ਤੁਹਾਡੇ ਤੱਕ ਪਹੁੰਚਾਉਣਾ ਮੈਂ, ਉਹ ਜ਼ਰੂਰ ਅੱਜ ਵੀ ਪਹੁੰਚਣਗੀਆਂ ਚੀਜ਼ਾਂ ਔਰ ਉਹ ਗੱਲਾਂ ਮੈਂ ਤਾਂ ਮਹਾਰਾਜ ਤਿਆਰੀ ਸ਼ਿਆਰੀ ਤੁਹਾਡੇ ਲਈ ਕਰਕੇ ਪੂਰੀ ਤਰੀਕੇ ਦੇ ਨਾਲ ਹਰ ਇੱਕ ਚੀਜ਼ ਤੁਹਾਡੇ ਲਈ, ਜਾਣਕਾਰੀ ਤੁਹਾਡੇ ਤੱਕ ਹੋਣੀ ਬੜੀ ਜ਼ਰੂਰੀ ਹੈ, ਲਾਜ਼ਮੀ ਹੈ ਔਰ ਇਸੇ ਕਰਕੇ ਹਰੀਸ਼ ਨਾਲ ਤੁਹਾਡੇ ਨਾਲ ਨਾਲ ਗਾਣੇ ਨਾਲ ਨਾਲ ਇਨਫੋਰਮੇਸ਼ਨ ਅਤੇ ਨਾਲ ਨਾਲ ਐਂਟਰਟੇਨਮੈਂਟ। ਭਲਾ ਇਹ ਚੀਜ਼ ਤੁਹਾਨੂੰ ਹੋਰ ਕਿਤੇ ਲੱਭਣੀ ਹੈ? ਨਾ ਜੀ ਨਾ, ਮੈਂ ਕਿਹਾ ਹੋਰ ਕਿਧਰੇ ਨਹੀਂ। ਮਤਲਬ ਤੁਸੀਂ ਜੋ ਸੋਚ ਰਹੇ ਹੋ ਇਸ ਵੇਲੇ ਤੁਸੀਂ ਮੇਰੇ ਤੱਕ ਪਹੁੰਚਾ ਸਕਦੇ ਹੋ, ਤੁਸੀਂ ਮੈਂ ਜੋ ਇਸ ਵੇਲੇ ਸੋਚ ਰਿਹਾ ਮੈਂ ਤੁਹਾਨੂੰ ਕਹਿ ਰਿਹਾ, ਦੱਸ ਰਿਹਾ। ਔਰ ਜੇਕਰ ਤੁਸੀਂ ਕੋਈ ਇਨਫੋਰਮੇਸ਼ਨ ਮੇਰੇ ਤੱਕ, ਜਾਣਕਾਰੀ ਤੁਹਾਨੂੰ ਹੈ ਜੋ ਮੈਨੂੰ ਨਹੀਂ ਹੈ, ਹੋਰ ਕਿਸੇ ਨੂੰ ਤੁਹਾਨੂੰ ਲੱਗਦਾ ਕਿ ਨਹੀਂ ਹੈ, ਤੁਸੀਂ ਵੀ ਉਹ ਜਾਣਕਾਰੀ ਮੇਰੇ ਤੱਕ ਪਹੁੰਚਾ ਸਕਦੇ ਹੋ। ਇਹ ਕਿਤੇ ਹੋਰ ਤੁਹਾਨੂੰ ਲੱਭਣੀ ਚੀਜ਼ ਨਹੀਂ ਲੱਭ ਸਕਦੀ ਹੈ, ਸਿਰਫ ਅਤੇ ਸਿਰਫ 107 FM ਰੇਨਬੋ 'ਤੇ ਹੀ ਹੈ। ਔਰ ਮੇਰੇ ਤੱਕ ਕਿਵੇਂ ਪਹੁੰਚਾਉਣੀ? ਤੁਸੀਂ 9855101027 ਸਾਡਾ ਵਟਸਐਪ ਨੰਬਰ ਹੈ ਔਰ ਇਸ ਵਟਸਐਪ ਨੰਬਰ 'ਤੇ ਤੁਸੀਂ ਜੋ ਜਾਣਕਾਰੀ ਤੁਹਾਨੂੰ ਲੱਗਦਾ ਕਿ ਤੁਸੀਂ ਨੈੱਟ ਤੋਂ ਦੇਖੀ ਹੈ, ਸਮਝੀ ਹੈ, ਜਾਣੀ ਹੈ, ਮੇਰੇ ਤੱਕ ਪਹੁੰਚਾਓ। ਅਤੇ ਜੇਕਰ ਮੈਨੂੰ ਲੱਗੇਗਾ ਕਿ ਉਹ ਵਾਕਈ ਨਵੀਂ ਹੈ ਤਾਂ ਮੈਂ ਵੀ ਸਾਰੇ ਨਾਲ ਸਾਂਝੀ ਕਰਾਂਗਾ ਫਿਰ ਤੁਹਾਡੀ ਉਹ ਜਾਣਕਾਰੀ ਨੈੱਟ ਵਾਣੀ ਵਾਲੀ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਇਸ ਵੇਲੇ ਤੁਸੀਂ ਮੇਰੇ ਨਾਲ ਇੰਜੋਏ ਕਰ ਰਹੇ ਹੋ ਨੈਟਵਾਣੀ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਜਿਵੇਂ ਕਿ ਮੈਂ ਪਹਿਲਾਂ ਵੀ ਕਹਿ ਰਿਹਾ ਸੀ ਕਿ ਬਹੁਤ ਕੁਝ ਖਾਸ ਹੈ ਔਰ ਦੋਸਤੋ ਜਿਵੇਂ ਮੈਂ ਬੋਲ ਕੇ ਤੁਹਾਡੇ ਤੱਕ ਆਪਣੇ ਦਿਲ ਦੇ ਭਾਵ ਪ੍ਰਗਟ ਕਰ ਰਿਹਾ ਤੁਸੀਂ ਉਸ ਨੂੰ ਆਪਣੇ ਕੰਨਾਂ ਦੇ ਨਾਲ ਸੁਣ ਰਹੇ ਹੋ ਔਰ ਜੇਕਰ ਤੁਹਾਨੂੰ ਕੁਝ ਲੱਗੇ ਆਪਣੇ ਨਾਲ ਦੇ ਨਾਲ ਸ਼ੇਅਰ ਕਰ ਰਹੇ ਹੋ ਤੁਸੀਂ ਆਫਿਸ ਜਾਂਦੇ ਹੋ ਆਪਣੇ ਯਾਰਾਂ ਮਿੱਤਰਾਂ ਦੇ ਨਾਲ ਬੋਲ ਕੇ ਆਪਣੀਆਂ ਚੀਜ਼ਾਂ ਵਿਅਕਤ ਕਰਦੇ ਹੋ ਉਹਨਾਂ ਦੀਆਂ ਗੱਲਾਂ ਨੂੰ ਸੁਣਦੇ ਹੋ ਤੁਸੀਂ ਬਾਹਰ ਕਿਤੇ ਜਾਂਦੇ ਹੋ ਖਾਣ ਪੀਣ ਦੇ ਲਈ ਔਰ ਮੋਮੋਜ਼ ਵਾਲੇ ਭਾਈ ਨੂੰ ਕਹਿੰਦੇ ਹੋ ਕਿ ਭਾਈ ਮੈਨੂੰ ਇੱਕ ਪਲੇਟ ਮੋਮੋਜ਼ ਕਰ ਦੇ ਔਰ ਗੋਲ ਗੱਪਿਆਂ ਵਾਲੇ ਨੂੰ ਕਹਿੰਦੇ ਹੋ ਕਿ ਮੈਨੂੰ ਇੱਕ ਪਲੇਟ ਦਹੀਂ ਭੱਲੇ ਦੀ ਦੇ ਦੇ ਔਰ ਉਹ ਸਾਡੀ ਗੱਲ ਨੂੰ ਸੁਣਦਾ ਆਪਣੇ ਕੰਨਾਂ ਦੇ ਨਾਲ ਔਰ ਸਾਨੂੰ ਉਹ ਚੀਜ਼ ਪ੍ਰੋਵਾਈਡ ਕਰਦਾ ਔਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਹੈ ਕਿ ਨਹੀਂ ਵਾਇਸ ਵਰਸਾ ਇਹ ਚੀਜ਼ਾਂ ਚੱਲ ਰਹੀਆਂ ਨੇ ਜੇਕਰ ਇੱਦਾਂ ਹੋਵੇ ਕਿ ਸਾਡੇ ਆਲੇ ਦੁਆਲੇ ਮੰਨ ਲਓ ਸਾਡੀ ਗਲੀ ਦੇ ਵਿੱਚ ਹੀ ਮਤਲਬ ਜ਼ਿਆਦਾ ਦੂਰ ਨਹੀਂ ਕਰਦੇ ਜ਼ਿਆਦਾ ਗੱਲ ਦਰਅਸਲ ਇਹ ਹੈ ਕਿ ਗਲੀ ਦੇ ਵਿੱਚ ਹੀ ਤੁਹਾਡੀ ਕੋਈ ਗੱਲ ਨਾ ਸੁਣੇ ਤਾਂ ਮਤਲਬ ਗੱਲ ਮੰਨਣ ਵਾਲੀ ਗੱਲ ਨਹੀਂ ਕਰ ਰਿਹਾ ਮਤਲਬ ਉਹ ਸੁਣ ਨਾ ਪਾਵੇ ਤਾਂ ਪੂਰੀ ਗਲੀ ਦੇ ਵਿੱਚ ਇੱਦਾਂ ਹੋਵੇ ਜੋ ਕਿ ਨਾ ਹੋਵੇ ਮੈਂ ਕਹਿੰਦਾ ਕਿ ਇੱਦਾਂ ਨਾ ਕਿਸੇ ਨਾਲ ਹੋਵੇ ਬਟ ਜੇਕਰ ਕੋਈ ਨਾ ਸੁਣ ਪਾਵੇ ਔਰ ਨਾ ਹੀ ਤੁਹਾਨੂੰ ਕੁਝ ਆਪਣੇ ਭਾਵ ਵਿਅਕਤ ਕਰ ਪਾਵੇ ਬੋਲ ਕੇ ਕਿੱਦਾਂ ਦਾ ਮਹਿਸੂਸ ਹੋਏਗਾ ਮਤਲਬ ਇੱਕ ਤਰ੍ਹਾਂ ਹੈਰਾਨ ਤਾਂ ਹੁੰਦਾ ਹੀ ਹੈ ਸ਼ਖਸ ਬਟ ਜ਼ਿਆਦਾ ਦੁੱਖ ਹੁੰਦਾ ਕੋਈ ਸ਼ਖਸ ਇਸ ਤਰ੍ਹਾਂ ਹੋਵੇ ਤਾਂ ਹੁੰਦਾ ਨਾ ਬਟ ਇੰਡੀਆ ਦੇ ਵਿੱਚ ਇੱਕ ਪਿੰਡ ਹੈ ਇਸ ਤਰ੍ਹਾਂ ਦਾ ਜਿੱਥੇ ਲਗਭਗ 105 ਫੈਮਿਲੀਜ਼ ਰਹਿੰਦੀਆਂ ਨੇ ਔਰ ਜ਼ਿਆਦਾਤਰ ਲੋਕ ਅੱਧੇ ਨਾਲੋਂ ਜ਼ਿਆਦਾ ਖਾਸ ਕਰ ਬੱਚੇ ਅੱਧੇ ਨਾਲੋਂ ਜ਼ਿਆਦਾ ਜਿਹੜੀ ਉੱਥੇ ਤਾਦਾਦ ਹੈਗੀ ਹੈ ਨਾ ਉਹ ਬੋਲ ਨਹੀਂ ਪਾਉਂਦੀ ਨਾ ਹੀ ਸੁਣ ਪਾਉਂਦੀ ਹੈ ਔਰ ਤੁਹਾਨੂੰ ਦੱਸਦੇ ਹਾਂ ਕਿ J&K ਜੰਮੂ ਕਸ਼ਮੀਰ ਦੇ ਵਿੱਚ ਡਡਕਈ ਨਾਮ ਦਾ ਇਹ ਪਿੰਡ ਹੈ ਇਹ ਗਾਂਵ ਹੈ ਛੋਟਾ ਜਿਹਾ ਮਤਲਬ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਥਾਵਾਂ ਨੇ ਜਿੱਥੇ ਹਰੇ ਭਰੇ ਪੇੜ ਪੌਦੇ ਪਸ਼ੂ ਪਕਸ਼ੀਆਂ ਦੀਆਂ ਆਵਾਜ਼ਾਂ ਪਸ਼ੀ ਜਿਹੜੇ ਸਾਡੇ ਤੱਕ ਮਤਲਬ ਮਿੱਠੀਆਂ ਮਿੱਠੀਆਂ ਸੁਰੀਲੀਆਂ ਤਾਨਾ ਉਹ ਪੰਛੀ ਪਹੁੰਚਾਉਂਦੇ ਨੇ ਔਰ ਬੱਚਿਆਂ ਦੀ ਖਿਲਖਿਲਾਹਟ ਸਾਨੂੰ ਨਜ਼ਰੀ ਪੈਂਦੀ ਹੈ ਸੁਣਾਈ ਪੈਂਦੀ ਹੈ ਉਹ ਸਾਰੀਆਂ ਚੀਜ਼ਾਂ ਸਾਨੂੰ ਸੁਣਦੀਆਂ ਨੇ ਬਟ ਇੱਕ ਅਜਿਹੀ ਥਾਂ ਜਿੱਥੇ ਕੁਦਰਤੀ ਸਾਰੀਆਂ ਚੀਜ਼ਾਂ ਮੌਜੂਦ ਹੈ ਸਭ ਕੁਝ ਹੈ ਆਬੋ ਹਵਾ ਹੈ ਪਾਣੀ ਹੈ ਠੰਡਾ ਸਾਫ਼ ਪੀਣ ਦੇ ਲਈ ਕੁਦਰਤ ਦੇ ਸਾਰੇ ਨਜ਼ਾਰੇ ਮੌਜੂਦ ਨੇ ਪਹਾੜ ਨੇ ਗ੍ਰੀਨਰੀ ਹੈ ਪਸ਼ੂ ਪਕਸ਼ੀ ਨੇ ਬਟ ਉੱਥੇ ਬੱਚਿਆਂ ਦੀ ਚਹਿਚਹਾਹਟ ਨਹੀਂ ਹੈ ਖਿਲਖਿਲਾਹਟ ਨਹੀਂ ਹੈ ਔਰ ਉੱਥੇ ਲੋਕ ਆਪਸ ਦੇ ਵਿੱਚ ਇਸ਼ਾਰਿਆਂ ਦੇ ਨਾਲ ਗੱਲਾਂ ਕਰਦੇ ਨੇ ਡਡਕਈ ਨਾਮ ਦਾ ਇਹ ਪਿੰਡ ਹੈ ਔਰ ਗੰਡੋ ਤਹਿਸੀਲ ਪੈਂਦੀ ਹੈ ਔਰ ਉਸ ਇਲਾਕੇ ਦੇ ਵਿੱਚ ਮਤਲਬ ਹੁਣ ਤਾਂ ਉਸ ਇਲਾਕੇ ਨੂੰ ਉਸ ਗਾਂਵ ਨੂੰ ਸਾਇਲੈਂਟ ਵਿਲੇਜ ਦੇ ਨਾਮ ਤੋਂ ਜਾਣਿਆ ਜਾਂਦਾ ਕਹਿੰਦੇ ਨੇ ਉੱਥੋਂ ਦੇ ਬਜ਼ੁਰਗ ਦੱਸਦੇ ਨੇ ਕਿ 105 ਫੈਮਿਲੀਜ਼ ਰਹਿੰਦੀਆਂ ਨੇ ਉੱਥੇ ਔਰ ਜ਼ਿਆਦਾਤਰ ਜਿਹੜੀ ਤਾਦਾਦ ਹੈ ਉਹ ਲੋਕ ਸੁਣ ਨਹੀਂ ਪਾਉਂਦੇ ਔਰ ਨਾ ਹੀ ਬੋਲ ਪਾਉਂਦੇ ਨੇ ਕਹਿੰਦੇ ਨੇ ਕਿ 1901 ਦੇ ਵਿੱਚ ਪਹਿਲਾ ਕੇਸ ਇੱਥੇ ਦਰਜ ਹੋਇਆ ਸੀ ਜਿਹੜਾ ਬੱਚਾ ਜਦੋਂ ਪੈਦਾ ਹੋਇਆ ਸੀ ਨਾ ਬੋਲ ਪਾਉਂਦਾ ਸੀ ਔਰ ਨਾ ਹੀ ਸੁਣ ਪਾਉਂਦਾ ਸੀ ਪਰ ਉਸ ਤੋਂ ਬਾਅਦ ਇਹ ਤਾਦਾਦ ਹੌਲੀ ਹੌਲੀ ਵੱਧਦੀ ਗਈ ਜੈਨੇਟਿਕਲੀ ਕਹਿ ਸਕਦੇ ਹਾਂ ਕਿਉਂਕਿ ਬਹੁਤ ਸਾਰੇ

ਸਾਇੰਟਿਸਟ ਜਿਹੜੇ ਨੇ ਇਸ ਚੀਜ਼ 'ਤੇ ਰਿਸਰਚ ਵੀ ਕਰ ਰਹੇ ਨੇ, ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਅਜਿਹਾ ਕਿਉਂ ਹੋ ਰਿਹਾ। ਬਟ ਉਹ ਵੀ ਇਸ ਚੀਜ਼ ਦੇ ਵਿੱਚ ਹਾਲੇ ਤੱਕ ਕਾਮਯਾਬ ਨਹੀਂ ਹੋਏ। ਔਰ ਤੁਹਾਨੂੰ ਦੱਸਦੇ ਹਾਂ ਕਿ ਇਹ ਚੀਜ਼ ਸੁਣਨ ਦੇ ਵਿੱਚ ਸਾਨੂੰ ਬੜੀ ਅਜੀਬ ਲੱਗ ਰਹੀ ਹੋਏਗੀ, ਅਸੀਂ ਹੈਰਾਨ ਹੋ ਰਹੇ ਹੋਵਾਂਗੇ, ਬਟ ਉਹ ਲੋਕ ਜੋ ਇਸ ਚੀਜ਼ ਦੇ ਨਾਲ ਜੂਝ ਰਹੇ ਨੇ ਔਰ ਉਸ ਕੁਦਰਤੀ ਆਬੋ ਹਵਾ ਦੇ ਵਿੱਚ ਰਹਿ ਕੇ, ਉਹ ਮਤਲਬ ਹੁਣ ਤਾਂ ਉਹ ਚਲੋ ਆਪਣੇ ਉਸ ਹਾਲਾਤ ਦੇ ਆਦੀ ਹੋ ਸਕਦੇ ਨੇ, ਹੋ ਗਏ ਨੇ, ਬਟ ਇਹ ਦੁੱਖ ਜਿਹੜਾ, ਇਹ ਦਰਦ ਹੈ ਉਹ

ਕੁਦਰਤੀ ਆਬੋ ਹਵਾ ਦੇ ਵਿੱਚ ਰਹਿ ਕੇ ਉਹ ਮਤਲਬ ਹੁਣ ਤਾਂ ਉਹ ਚਲੋ ਆਪਣੇ ਉਸ ਹਾਲਾਤ ਦੇ ਆਦੀ ਹੋ ਸਕਦੇ ਨੇ, ਹੋ ਗਏ ਨੇ, ਬਟ ਇਹ ਦੁੱਖ ਜਿਹੜਾ ਇਹ ਦਰਦ ਹੈ ਉਹ ਚੰਗੀ ਤਰ੍ਹਾਂ ਉਹ ਸ਼ਖਸ ਸਮਝ ਸਕਦਾ ਜੋ ਇਸ ਵੇਲੇ ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਬੋਲ ਕੇ ਆਪਣੇ ਭਾਵ ਪ੍ਰਗਟ ਕਰ ਸਕਦੇ ਹਾਂ, ਸੁਣ ਸਕਦੇ ਹਾਂ। ਸਾਡੇ ਬੱਚੇ ਮਤਲਬ ਹਮੇਸ਼ਾ ਸਹੀ ਸਲਾਮਤ ਰਹਿਣ ਔਰ ਸੁਣ ਸਕਦੇ ਨੇ, ਬੋਲ ਸਕਦੇ ਨੇ, ਬਟ ਉਹ ਬੱਚੇ ਇੱਦਾਂ ਨਹੀਂ ਕਰ ਸਕਦੇ। ਔਰ ਦੁਆਵਾਂ ਹੈ ਸਾਡੀਆਂ ਕਿ ਉਹ ਇਸ ਤਰ੍ਹਾਂ ਦੀ ਸਥਿਤੀ ਤੋਂ ਛੇਤੀ ਬਾਹਰ ਆਉਣ, ਔਰ ਜਿਹੜੇ ਵਿਗਿਆਨੀ ਹੈ ਉਹ ਇਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਸਨੂੰ ਸਮਝਣ, ਦੇਖਣ, ਲੱਭਣ ਅਤੇ ਆਪਣੀ ਜਿਹੜੀ ਉਹਨਾਂ ਦੀ ਰਿਸਰਚ ਹੈ ਉਸ 'ਚ ਕਾਮਯਾਬ ਹੋਣ ਅਤੇ ਉਹਨਾਂ ਨੂੰ ਦੁਬਾਰਾ ਸੁਣ ਸਕੇ, ਬੋਲ ਸਕਣ ਉਹ ਸਾਰੇ ਬੱਚੇ ਔਰ ਉੱਥੋਂ ਦੇ ਲੋਕ। ਇਹ ਦੁਆਵਾਂ ਨੇ। ਔਰ ਵੱਧਦਿਆਂ ਅੱਗੇ ਨੈਟਵਾਣੀ ਪ੍ਰੋਗਰਾਮ ਤੁਸੀਂ ਹਰੀਸ਼ ਦੇ ਨਾਲ ਇੰਜੋਏ ਕਰ ਰਹੇ ਹੋ, ਔਰ ਬਹੁਤ ਸਾਰੀਆਂ ਇੱਦਾਂ ਦੀਆਂ ਹੋਰ ਵੀ ਇੰਟਰਸਟਿੰਗ ਵਾਲੀਆਂ ਗੱਲਾਂ ਹਰੀਸ਼ ਦੇ ਕੋਲ ਨੇ, ਹੌਲੀ ਹੌਲੀ ਤੁਹਾਡੇ ਤੱਕ ਪਹੁੰਚਦੀਆਂ ਜਾਣਗੀਆਂ। ਉਹ ਮਹਾਰਾਜ ਹੱਸਣਾ ਚਾਹੀਦਾ ਜੇ ਆ, ਮਤਲਬ ਰੋਣੇ ਰੋਣੇ 'ਚ, ਸੈਡ ਸੂਡ ਹੋਣ 'ਚ ਕੁਝ ਨਹੀਂ ਰੱਖਿਆ ਮਹਾਰਾਜ।

ਬਿਲਕੁਲ ਜੀ ਬਿਲਕੁਲ, ਹੱਸਣਾ ਜ਼ਰੂਰ ਚਾਹੀਦਾ ਔਰ ਨੱਚਣਾ ਟੱਪਣਾ ਵੀ ਚਾਹੀਦਾ। 107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਤੁਸੀਂ ਮੇਰੇ ਨਾਲ ਇੰਜੋਏ ਕਰ ਰਹੇ ਹੋ ਇਸ ਵੇਲੇ ਨੈਟ ਵਾਣੀ। ਔਰ ਦੋਸਤੋ ਨੱਚਣਾ ਟੱਪਣਾ ਚਾਹੀਦਾ ਔਰ ਕਿੱਥੇ ਨੱਚਣਾ ਟੱਪਣਾ ਚਾਹੀਦਾ ਤੁਸੀਂ ਮੈਨੂੰ ਦੱਸ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਜਿਹੜਾ ਸਮਾਂ ਚੱਲ ਰਿਹਾ ਉਹ ਛੁੱਟੀਆਂ ਦਾ ਔਰ ਬੱਚਿਆਂ ਨੂੰ ਛੁੱਟੀਆਂ ਖਤਮ ਹੋਣ ਵਾਲੀਆਂ ਔਰ ਉਹਨਾਂ ਦੀ ਐਸ਼ ਮਸਤੀ ਮੌਜ ਜਿਹੜੀ ਹੈ ਉਹ ਖਤਮ ਹੋਣ ਵਾਲੀ ਹੈ, ਕਿਉਂਕਿ ਅੱਜ 27 ਜੂਨ ਹੈ ਔਰ ਪਤਾ ਮੈਨੂੰ ਕਿ ਗਰਮੀ ਜਿਹੜੀ ਹੈ ਉਹ ਜ਼ਿਆਦਾ ਵੱਧ ਰਹੀ ਹੈ ਔਰ ਇਹ ਮੌਸਮ ਜਿਹੜਾ ਉਹ ਆਪਣੀ ਜਿਹੜੀ ਹੈ ਜੋ ਉਹਦਾ ਸਮਾਂ ਉਹ ਆਪਣੇ ਮੁਤਾਬਕ ਉਸ ਨੂੰ ਪੂਰੀ ਤਰ੍ਹਾਂ ਜੀ ਰਿਹਾ। ਮਤਲਬ ਕਹਿਣ ਦਾ ਹੈ ਕਿ ਗਰਮੀ ਦੇ ਮੌਸਮ ਦੇ ਵਿੱਚ ਗਰਮੀ ਨਹੀਂ ਪਏਗੀ ਤਾਂ ਫਿਰ ਗੱਲ ਕਿੱਦਾਂ ਬਣੇਗੀ, ਹੈ ਕਿ ਨਹੀਂ? ਔਰ ਗਰਮੀ ਦੇ ਮੌਸਮ ਦੇ ਵਿੱਚ ਠੰਡ ਹੋਵੇ ਤਾਂ ਮੈਨੂੰ ਪਤਾ ਕਿ ਸਕੂਨ ਤਾਂ ਸਾਨੂੰ ਮਿਲਦਾ ਹੀ ਹੈ, ਬਟ ਗਰਮੀ ਦੇ ਮੌਸਮ ਦੇ ਵਿੱਚ ਜੇ ਗਰਮੀ ਨਹੀਂ ਪਵੇਗੀ ਤਾਂ ਉਹ ਜਿਹੜਾ ਤਾਲਮੇਲ ਹੈ ਕੁਦਰਤ ਦਾ ਉਹ ਵੀ ਵਿਗੜਦਾ ਹੋਇਆ ਨਜ਼ਰ ਆਉਂਦਾ। ਔਰ ਫਿਲਹਾਲ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਕਿਉਂਕਿ ਕਈ ਲੋਕ ਜਿਹੜੇ ਨੇ ਘੁੰਮਣ ਫਿਰਨ ਦੇ ਲਈ ਗਏ ਹੋਣਗੇ ਔਰ ਕਈ ਸ਼ਾਇਦ ਹਾਲੇ ਵੀ ਸੋਚ ਰਹੇ ਹੋਣਗੇ ਮੇਰੇ ਵਰਗੇ ਕਿ ਕਿੱਥੇ ਜਾਈਏ, ਪਰ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਹੋਏਗਾ। ਖੈਰ ਬਹੁਤ ਸਾਰੀਆਂ ਥਾਵਾਂ ਨੇ ਤੁਸੀਂ ਘੁੰਮਣ ਦੇ ਲਈ ਜਾ ਸਕਦੇ ਹੋ, ਜੇਕਰ ਸਲਾਹ ਲੈਣੀ ਹੈ ਤਾਂ ਹਰੀਸ਼ ਵੀ ਤੁਹਾਨੂੰ ਸਲਾਹ ਦੇ ਸਕਦਾ। ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ 9855101027 ਸਾਡਾ ਵਟਸਐਪ ਨੰਬਰ ਹੈ। ਫਿਲਹਾਲ ਤੁਹਾਨੂੰ ਦੱਸ ਦਿਆਂ ਕਿ ਇੱਕ ਐਸੀ ਥਾਂ ਜੇ ਜਿੱਥੇ ਬੰਦਾ ਜਦੋਂ ਪੈਰ ਧਰਦਾ ਅਤੇ ਬੰਦਾ ਥੋੜ੍ਹਾ ਜਿਹਾ ਉਛਲਦਾ ਨਾ, ਤਾਂ ਤੁਸੀਂ ਥੋੜ੍ਹਾ ਜਿਹਾ ਨਹੀਂ ਉਛਲੋਗੇ ਮਹਾਰਾਜ, ਤੁਸੀਂ ਇੱਦਾਂ ਉਛਲੋਗੇ ਉੱਪਰ ਜਿਵੇਂ ਤੁਸੀਂ ਥੱਲੇ ਸਪਰਿੰਗ ਦੇ ਉੱਤੇ ਜੰਪ ਮਾਰ ਲਏ ਹੋ। ਬਿਲਕੁਲ ਜੀ, ਉਹ ਕੋਈ ਸਪਰਿੰਗ ਨਹੀਂ ਲੱਗੇ ਹੋਏ ਉਸ ਜ਼ਮੀਨ ਦੇ ਵਿੱਚ, ਉਹ ਮਿੱਟੀ ਹੈ। ਬਟ ਮਿੱਟੀ ਇਸ ਤਰ੍ਹਾਂ ਦੀ ਹੈ ਜਦੋਂ ਅਸੀਂ ਕੋਈ ਵੀ ਸ਼ਖਸ ਉਸ ਜ਼ਮੀਨ 'ਤੇ ਥੋੜ੍ਹਾ ਜਿਹਾ ਜੰਪ ਮਾਰੇ ਨਾ, ਥੋੜ੍ਹਾ ਜਿਹਾ ਉੱਪਰ ਨੂੰ ਮਤਲਬ ਟੱਪੇ, ਤਾਂ ਉਹ ਬੰਦਾ ਇੱਦਾਂ ਉੱਪਰ ਨੂੰ ਜਾਂਦਾ ਪ੍ਰੈਸ਼ਰ ਦੇ ਨਾਲ ਜਿਵੇਂ ਉਸਨੇ ਸਪੰਚ ਦੇ ਉੱਤੇ ਛਾਲ ਮਾਰੀ ਹੈ, ਜਿਵੇਂ ਅੱਜ ਕੱਲ੍ਹ ਕਈ ਥਾਵਾਂ ਸਾਨੂੰ ਨਜ਼ਰ ਆਉਂਦੀਆਂ ਨਾ ਸੋਸ਼ਲ ਮੀਡੀਆ 'ਤੇ, ਬੱਚੇ ਉੱਪਰ ਉੱਪਰ ਨੂੰ ਛਲਾਂਗਾਂ ਲਗਾਉਂਦੇ ਨੇ, ਛਾਲਾਂ ਮਾਰਦੇ ਨੇ, ਬਿਲਕੁਲ ਉਸੇ ਤਰ੍ਹਾਂ। ਹੁਣ ਤੁਸੀਂ ਸੋਚ ਦੇ ਵਿੱਚ ਪੈ ਗਏ ਹੋਵੋਗੇ ਕਿ ਅਸੀਂ ਨੱਚਣ ਸਿਰਫ ਛਾਲਾਂ ਮਾਰਨ ਦੇ ਲਈ ਇੰਨੇ ਇੰਨੇ ਪੈਸੇ ਖਰਚਦੇ ਹਾਂ, ਤਾਂ ਥੋੜ੍ਹੇ ਜਿਹੇ ਪੈਸੇ ਖਰਚ ਕੇ ਉਸ ਥਾਂ 'ਤੇ ਕਿਉਂ ਨਹੀਂ ਚਲੇ ਜਾਈਏ ਆਪਾਂ? ਉੱਥੇ ਕੋਈ ਪੈਸਾ ਨਹੀਂ ਲੱਗੇਗਾ, ਸਿਰਫ ਆਉਣ ਜਾਣ ਦਾ ਕਿਰਾਇਆ ਲੱਗੇਗਾ। ਕਿਹੜੀ ਥਾਂ ਹੈ ਦੋਸਤੋ? ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਦੇ ਵਿੱਚ ਇੱਕ ਬੜਾ ਹੀ ਸੋਹਣਾ ਹਿਲ ਸਟੇਸ਼ਨ ਹੈ ਉਹ, ਔਰ ਉਹਦਾ ਨਾਮ ਹੈ ਮੈਨਪਾਟ। ਠੰਡੀ ਆਬੋ ਹਵਾ ਵਾਲਾ ਉਹ ਇਲਾਕਾ, ਬੜੀਆਂ ਸੋਹਣੀਆਂ ਵਾਦੀਆਂ ਨੇ ਉੱਥੇ, ਔਰ ਉਹਨੂੰ ਛੱਤੀਸਗੜ੍ਹ ਦਾ ਸ਼ਿਮਲਾ ਵੀ ਕਹਿੰਦੇ ਨੇ। ਮਹਾਰਾਜ ਕਮਾਲ ਦੀ ਥਾਂ, ਜਦੋਂ ਮੈਨੂੰ ਇਹਦੇ ਬਾਰੇ ਪਤਾ ਲੱਗਾ ਮੈਂ ਵੀ ਬੜਾ ਹੈਰਾਨ ਹੋਇਆ ਸੀ ਕਿ ਸ਼ਿਮਲਾ ਤਾਂ ਇੱਕ ਹੈਗਾ ਪਰ ਛੱਤੀਸਗੜ੍ਹ ਦਾ ਸ਼ਿਮਲਾ ਮੈਂ ਪਹਿਲੀ ਵਾਰ ਸੁਣਿਆ। ਔਰ ਲਗਭਗ 300 ਸਕੇਅਰ ਮੀਟਰ ਦੇ ਵਿੱਚ ਨਾ ਉੱਥੇ ਨਾ ਇੱਕ ਥੋੜ੍ਹੀ ਜਿਹੀ ਇੱਕ ਖਾਸ ਥਾਂ ਹੈ ਉਸ ਪੁਆਇੰਟ ਦੇ ਉੱਤੇ, ਉਸ ਹਿਲ ਸਟੇਸ਼ਨ ਦੇ ਵਿੱਚ। ਔਰ ਉਸ ਜਗ੍ਹਾ 'ਤੇ ਜਦੋਂ ਕੋਈ ਵੀ ਘੁੰਮਣ ਦੇ ਲਈ ਜਦੋਂ ਕੋਈ ਜਾਂਦਾ ਤਾਂ ਉੱਥੇ ਟੱਪਦਾ ਨਾ, ਤਾਂ ਉਹ ਇਵੇਂ ਉੱਪਰ ਨੂੰ ਜਾਂਦਾ ਜਿਵੇਂ ਥੱਲੇ ਸਪਰਿੰਗ ਲੱਗਾ ਹੁੰਦਾ। ਔਰ ਜੇਕਰ ਤੁਸੀਂ ਉਸ ਜ਼ਮੀਨ 'ਤੇ ਚੱਲੋਗੇ ਤਾਂ ਇੱਦਾਂ ਲੱਗਦਾ ਕਿ ਬੜਾ ਫਲੱਫੀ ਫਲੱਫੀ ਲੱਗ ਰਿਹਾ, ਬੜਾ ਪੋਲਾ ਪੋਲਾ ਸਪੰਚ, ਇਹ ਮਿੱਟੀ ਨਹੀਂ ਇਹ ਸਪੰਚ ਹੈ ਥੱਲੇ ਦੱਬੀ ਹੋਈ। ਬਟ ਵਿਗਿਆਨਿਕਾਂ ਨੇ ਉੱਥੇ ਰਿਸਰਚ ਕੀਤੀ, ਪਤਾ ਲਾਇਆ ਕਿ ਆਖਰ ਇਸ ਥਾਂ 'ਤੇ ਹੈ ਕੀ। ਔਰ ਜਦੋਂ ਉਹਨਾਂ ਨੇ ਪੂਰੇ ਤਰੀਕੇ ਦੇ ਨਾਲ ਗਹਿਨ ਅਧਿਐਨ ਕੀਤਾ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਜ਼ਮੀਨ ਦੇ ਵਿੱਚ ਜਿਹੜਾ ਇਫੈਕਟ ਆ ਰਿਹਾ ਇਹ ਹਾਈਡ੍ਰੋਲਿਕ ਇਫੈਕਟ ਹੈ, ਔਰ ਇਹਦਾ ਕਾਰਨ ਇਹ ਹੈ ਕਿ ਇੱਥੋਂ ਦੀ ਮਿੱਟੀ ਜਿਹੜੀ ਹੈ ਬਹੁਤ ਸਮਾਂ ਮਤਲਬ ਉਹ ਮਿੱਟੀ ਜਾਂ ਜਿਹੜੇ ਹੋਰ ਕਣ ਪੱਤੇ ਬਹੁਤ ਸਾਰੀਆਂ ਚੀਜ਼ਾਂ ਮਿਕਸ ਹੁੰਦੀਆਂ ਗਈਆਂ, ਬਟ ਉਹ ਆਪਸ ਦੇ ਵਿੱਚ ਮਿਲਣ ਕਰਕੇ ਇਕੱਠੀਆਂ ਹੁੰਦੀਆਂ ਗਈਆਂ, ਜਮ੍ਹਾਂ ਹੁੰਦੀਆਂ ਗਈਆਂ, ਸੁੱਕੀ ਘਾਹ, ਪੇੜ ਪੌਦੇ, ਹੋਰ ਜਿਹੜੇ ਉਹਨਾਂ ਦੇ ਕਣ ਸੀ, ਸੈਂਕੜਿਆਂ ਸਾਲਾਂ ਦਾ ਇਹ ਸਾਰਾ ਪ੍ਰੋਸੈਸ ਚੱਲਿਆ ਔਰ ਉਹਦੇ ਕਰਕੇ

ਇਹ ਜਦੋਂ ਮਿਕਸ ਹੋ ਗਏ ਆਪਸ ਦੇ ਵਿੱਚ, ਗਲੇ ਸੜੇ ਨਹੀਂ, ਲਚੀਲੀ ਇੱਕ ਸਪੰਜ ਵਰਗੀ ਜਿਹੜੀ ਹੈ ਉਹਨਾਂ ਨੇ ਆਪਣੀ ਇੱਕ ਪਰਤ ਤਿਆਰ ਕੀਤੀ, ਜਿਹਦੇ ਕਰਕੇ ਇਹ ਇਫੈਕਟ ਕ੍ਰੀਏਟ ਹੋ ਰਿਹਾ ਔਰ ਇਸ ਸਾਰਾ ਜਿਹੜਾ ਜੋ ਕੁਝ ਵੀ ਸਾਨੂੰ ਉੱਥੇ ਨਜ਼ਰ ਆਉਂਦਾ ਉਸ ਦੀਆਂ ਵੀਡੀਓਜ਼ ਵੀ ਤੁਸੀਂ ਦੇਖ ਸਕਦੇ ਹੋ। ਇਸ ਮੈਨ ਪਾਰਟ ਉਸ ਜਗ੍ਹਾ ਦਾ ਨਾਮ ਹੈ ਔਰ ਅਕਸਰ ਲੋਕ ਉੱਥੇ ਟੱਪਦੇ ਹੋਏ ਨਜ਼ਰ ਆਉਂਦੇ ਨੇ ਔਰ ਇੱਦਾਂ ਲੱਗਦਾ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਇਹ ਕਿਹੜੀ ਜਗ੍ਹਾ ਯਾਰ, ਜ਼ਮੀਨ ਇੰਨੀ ਉੱਪਰ ਬੰਦੇ ਨੂੰ ਤਾਂ ਸੱਟ ਸਕਦੀ ਹੈ, ਬਟ ਉੱਥੇ ਇਹ ਇਫੈਕਟ ਜਿਹੜਾ ਉਹ ਸਾਹਮਣੇ ਆ ਰਿਹਾ। ਔਰ ਤੁਹਾਨੂੰ ਦੱਸਦੇ ਹਾਂ ਕਿ ਇਹ ਸਾਡੇ ਭਾਰਤ ਦੀਆਂ ਥਾਵਾਂ ਨੇ ਜਿੱਥੇ ਜਾ ਕੇ ਤੁਸੀਂ ਉਹਨਾਂ ਅਜੀਬੋ ਗਰੀਕ ਥਾਵਾਂ ਦਾ ਜਿਹੜਾ ਆਨੰਦ ਮਾਣ ਸਕਦੇ ਹੋ ਔਰ ਉੱਥੇ ਜੇਕਰ ਇਹ ਜਿਹੜੀਆਂ ਜਿੰਨੀਆਂ ਵੀ ਇਹ ਚੀਜ਼ਾਂ ਨੇ ਉਹਨਾਂ ਨੂੰ ਦੇਖ ਸਕਦੇ ਹੋ, ਸਮਝ ਸਕਦੇ ਹੋ। ਇਹ ਸਭ ਕੁਝ ਇੰਡੀਆ ਦੇ ਵਿੱਚ, ਸਾਡੇ ਭਾਰਤ ਦੇ ਵਿੱਚ ਮੌਜੂਦ ਹੈ। 107 FM ਰੇਨਬੋ ਅਤੇ ਹਰੀਸ਼ ਨਾਲ ਹੈ ਤੁਹਾਡੇ, ਨੈੱਟਵਾਣੀ ਪ੍ਰੋਗਰਾਮ ਤੁਸੀਂ ਮੇਰੇ ਨਾਲ ਇੰਜੋਏ ਕਰ ਰਹੇ ਹੋ ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਔਰ ਨਾਲ ਨਾਲ ਇਨਫੋਟੇਨਮੈਂਟ ਹੋ ਰਹੀ ਹੈ ਔਰ ਨਾਲ ਨਾਲ ਗਾਣੇ ਵੀ ਤੁਹਾਡੇ ਤੱਕ ਪਹੁੰਚਾਏ ਜਾ ਰਹੇ ਨੇ। ਉਹ ਇੱਕ ਹੋਰ ਗਾਣਾ ਸੁਣਦੇ ਹਾਂ ਔਰ ਨਾਲ ਗਿੱਧਾ ਪਾ ਹੀ ਲੈਂਦੇ ਹਾਂ ਮਹਾਰਾਜ, ਗਿੱਧਾ ਭੰਗੜਾ।

0: 1017 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਨੈਟ ਵਾਣੀ ਪ੍ਰੋਗਰਾਮ ਅਸੀਂ ਇੰਜੋਏ ਕਰ ਰਹੇ ਹਾਂ ਮਿਲ ਕੇ। ਔਰ ਦੋਸਤੋ ਅੱਜ ਕੱਲ ਜਿਵੇਂ ਜਿਵੇਂ ਡਿਜੀਟਲਾਈਜੇਸ਼ਨ ਵੱਧ ਰਹੀ ਹੈ ਆਪਣੇ ਚਰਮ ਸੀਮਾ ਤੇ ਪਹੁੰਚ ਰਹੀ ਹੈ, ਉਸ ਤਰੀਕੇ ਦੇ ਨਾਲ ਜਿਹੜੇ ਫਰੋਡਬਾਜ਼ੀਆਂ ਹੋ ਰਹੀਆਂ ਨੇ, ਜਿਹੜੇ ਫਰੋਡ ਕਰਨ ਵਾਲੇ ਨੇ, ਜਿਹੜੇ ਸਕੈਮਰਸ ਨੇ, ਉਹ ਵੀ ਮਤਲਬ ਬੜੇ ਫਾਸਟ ਹੋ ਰਹੇ ਨੇ। ਔਰ ਜਦੋਂ ਵੀ ਕੋਈ ਨਵੀਂ ਚੀਜ਼ ਕ੍ਰੀਏਟ ਹੁੰਦੀ ਹੈ ਨਾ, ਕੁਝ ਨਵਾਂ ਆਉਂਦਾ, ਜੇਕਰ ਅਸੀਂ ਪੈਸਿਆਂ ਦੀ ਗੱਲ ਕਰੀਏ, ਆਦਾਨ ਪ੍ਰਦਾਨ ਕਰਦੇ ਹਾਂ, ਪੇਮੈਂਟਸ ਕਰਦੇ ਹਾਂ, ਜਿਹੜੀਆਂ ਐਪਸ ਦੇ ਰਾਹੀਂ ਅਸੀਂ ਪੇਮੈਂਟ ਕਰਦੇ ਹਾਂ, ਡਿਜੀਟਲਾਈਜੇਸ਼ਨ ਪੇਮੈਂਟ ਹੋ ਰਹੀ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਮੋਬਾਈਲ ਤੋਂ ਹੀ ਇਸਤੇਮਾਲ ਕਰਦੇ ਹਾਂ, ਸ਼ੋਪਿੰਗ ਕਰਨੀ ਹੋਵੇ, ਪੇਮੈਂਟ ਕਰਨੀ ਹੋਵੇ, ਕ੍ਰੈਡਿਟ ਕਾਰਡ ਦੇ ਬਿੱਲ ਦੇਣੇ ਹੋਣ ਜਾਂ ਹੋਰ ਕੋਈ ਬਿੱਲ ਦੇਣੇ ਹੋਣ, ਸਭ ਕੁਝ ਅਸੀਂ ਆਪਣੇ ਇਸ ਗੈਜਟ ਦੇ ਰਾਹੀਂ ਕਰਦੇ ਹਾਂ, ਮੋਬਾਈਲ ਦੇ ਰਾਹੀਂ ਕਰਦੇ ਹਾਂ। ਔਰ ਇਸੇ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਜਿਹੜੇ ਸਕੈਮਰਸ ਨੇ ਉਹ ਵੀ ਹਾਈ ਅਲਰਟ ਮੋਡ 'ਤੇ ਹੈਗੇ ਨੇ, ਹਾਈ ਅਲਰਟ ਮੋਡ 'ਤੇ ਨਹੀਂ, ਉਹ ਹਾਈ ਟੈਕ ਹੋ ਗਏ ਨੇ ਮਹਾਰਾਜ ਸਾਡੇ ਤੋਂ ਵੀ ਜ਼ਿਆਦਾ। ਕਿਉਂਕਿ ਜਦੋਂ ਕੋਈ ਵੀ ਚੀਜ਼ ਕਿਹਾ ਜਾਂਦਾ ਕਿ ਉਹ ਤੁਹਾਨੂੰ ਮੋਬਾਈਲ ਦੇ ਉੱਤੇ ਰਿਸੀਵ ਹੋਏਗੀ, ਈ ਚਲਾਣ ਆਇਆ ਕਰਨਗੇ, ਉਦੋਂ ਵੀ ਉਹ ਅਲਰਟ 'ਤੇ ਆਉਂਦੇ ਨੇ ਕਿ ਈ ਚਲਾਣ ਆਉਣਗੇ, ਇਹਦੇ ਨਾਲ ਤਾਂ ਸਾਨੂੰ ਹੋਰ ਫਾਇਦਾ ਹੋਏਗਾ। ਅਸੀਂ ਫੇਕ ਚਲਾਨ ਤਿਆਰ ਕਰਦੇ ਹਾਂ, ਲੋਕਾਂ ਦੇ ਮੋਬਾਈਲਸ ਨੰਬਰ 'ਤੇ ਭੇਜਦੇ ਹਾਂ, ਜਦੋਂ ਉਹ ਖੋਲ੍ਹਣਗੇ ਤਾਂ ਖਾਤਾ ਸਾਫ਼ ਹੋ ਜਾਏਗਾ। ਮਤਲਬ ਇੱਦਾਂ ਦੀਆਂ ਟੈਕਨੀਕਸ ਉਹ ਤਿਆਰ ਕਰਦੇ ਨੇ। ਔਰ ਇਸ ਤੋਂ ਇਲਾਵਾ ਹੁਣ ਇੱਕ ਹੋਰ ਨਵੀਂ ਟੈਕਨੀਕ ਜਿਹੜੀ ਹੈ ਉਹ ਲੋਕਾਂ ਨੇ ਤਿਆਰ ਕੀਤੀ ਹੈ, ਲੋਕਾਂ ਨਹੀਂ ਮਤਲਬ ਉਹ ਸਕੈਮਰ ਜਿਹੜੇ ਨੇ ਉਹ ਸਾਡੇ ਤੱਕ ਉਹ ਚੀਜ਼ਾਂ ਪਹੁੰਚਾ ਰਹੇ ਨੇ। ਔਰ ਉਹ ਕਿਹੜੀ ਟੈਕਨੀਕ ਹੈ ਜਿਸ ਰਾਹੀਂ ਉਹ ਸਾਡੇ ਤੱਕ ਇਹ ਚੀਜ਼ਾਂ ਪਹੁੰਚਾਉਂਦੇ ਨੇ, ਮਹਾਰਾਜ ਆ ਤੁਹਾਡੇ ਤੱਕ ਪਹੁੰਚਾ ਰਿਹਾ। ਮੈਂ ਧਿਆਨ ਨਾਲ ਸੁਣਿਓ, ਇਹ ਜਾਣਕਾਰੀ ਬੜੀ ਕੰਮ ਦੀ ਜੇ।
1: ਧਿਆਨ ਨਾਲ ਸੁਣਿਓ, ਜਿਹੜੇ ਸਕੈਮਰ ਨੇ ਜਦੋਂ ਵੀ ਕੋਈ ਨਵੀਂ ਚੀਜ਼ ਚੱਲਦੀ ਹੈ ਜਾਂ ਨਵਾਂ ਕੁਛ ਹੁੰਦਾ, ਸਕੈਮਰਾਂ ਦੀ ਸੋਚ ਸਾਡੇ ਨਾਲ ਉੱਚੀ ਹੈ, ਉਹ ਆਪਣੇ ਨਾਲ ਐਡਵਾਂਸ ਨੇ, ਉਹ ਨਵਾਂ ਕਾਂਡ ਕਰਨਾ ਸ਼ੁਰੂ ਕਰ ਦਿੰਦੇ ਨੇ। ਕੱਲ ਇੱਕ ਘਟਨਾ ਹੋਈ ਹੈ ਜੀ, ਆਪਣੇ ਸਾਰੇ ਬੱਚਿਆਂ ਨੂੰ ਛੁੱਟੀਆਂ ਮਿਲੀਆਂ ਹੋਈਆਂ ਨੇ। ਇੱਕ ਸਕੈਮਰ ਕਿਸੇ ਘਰੇ ਜਾਂਦਾ, ਇਹ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਆ ਤੁਹਾਡੇ ਬੱਚਿਆਂ ਦੇ ਸਮਾਨ ਦੀ ਡਿਲੀਵਰੀ ਆਈ ਹੈ ਜੀ, ਔਰ ਉਸ ਪਰਿਵਾਰ ਦੇ ਮੈਂਬਰ ਦਾ ਨਾਂ ਲੈਂਦਾ ਜਿਹੜਾ ਰੋਜ਼ ਆਪਣੇ ਕੰਮ ਤੇ ਗਿਆ ਹੁੰਦਾ, ਤੇ ਦੂਸਰਾ ਪਰਿਵਾਰ ਦਾ ਮੈਂਬਰ ਨਿਕਲਦਾ, ਉਹ ਕਹਿੰਦਾ ਨਹੀਂ ਜੀ ਇਸ ਤੇ ਡਿਲੀਵਰੀ ਮੰਗਾਈ ਨਹੀਂ, ਅਸੀਂ ਕੋਈ ਸਮਾਨ ਮੰਗਾਇਆ ਨਹੀਂ। ਉਹ ਕਹਿੰਦਾ ਇਹ 4500 ਰੁਪਏ ਦਾ, ਜੇ ਤੁਸੀਂ ਲੈਣਾ 4500 ਪੇ ਕਰਨਾ ਪਊ। ਪਰ ਕਰਦੇ ਕਹਿੰਦੇ ਮੰਗਾਇਆ ਨਹੀਂ, ਉਹ ਕਹਿੰਦੇ ਕੋਈ ਗੱਲ ਨਹੀਂ ਮੰਗਾਇਆ ਤਾਂ ਅਸੀਂ ਇਹ ਵਾਪਸ ਕਰ ਦਿੰਦੇ ਹਾਂ। ਉਹ ਘਰ ਦਾ ਪਰਿਵਾਰਕ ਮੈਂਬਰ ਕਹਿੰਦਾ ਜੀ ਅਸੀਂ ਪਰਿਵਾਰ ਦੇ ਮੈਂਬਰ ਨਾਲ ਗੱਲ ਕਰਦੇ ਜਿਨ੍ਹਾਂ ਨੇ ਮੰਗਾਇਆ। ਉਹ ਕਹਿੰਦੇ ਨਹੀਂ ਸੋਰੀ ਜੀ, ਕੋਈ ਜ਼ਰੂਰਤ ਨਹੀਂ ਮੈਂਬਰਾਂ ਨਾਲ ਗੱਲ ਕਰਨ ਦੀ, ਇਹ ਦਿੱਤਿਆ ਫੋਨ ਨੰਬਰ ਹੈ, ਇਹ ਕਿਹਦਾ? ਉਹ ਕਹਿ ਦਿੰਦੇ ਜੀ ਤਾਂ ਮੇਰਾ। ਉਹ ਕਹਿੰਦੇ ਠੀਕ ਹੈ, ਤੁਹਾਡੇ ਫੋਨ ਤੇ ਇੱਕ OTP ਆਊ, ਅਸੀਂ ਇਹਨੂੰ ਕੈਂਸਲ ਕਰ ਦਿੰਦੇ ਹਾਂ। ਉਹ ਆਪਣੇ ਸਾਹਮਣੇ ਵੈਬਸਾਈਟ ਖੋਲਦੇ ਨੇ ਤੇ ਆਪਣੇ ਫੋਨ ਤੇ ਮੈਸੇਜ ਆਉਂਦਾ, ਆਪਾਂ ਉਹ OTP ਉਹਨਾਂ ਨਾਲ ਸਾਂਝਾ ਕਰ ਦਿੰਦੇ ਹਾਂ। ਸਾਂਝਾ ਕਰਨ ਤੋਂ ਬਾਅਦ ਉਹ ਸਕੈਮਰ ਸਾਡੇ ਘਰੋਂ ਚਲੇ ਜਾਂਦੇ ਨੇ। ਜਸਟ 31 ਮਿੰਟਾਂ ਬਾਅਦ ਸਾਡੇ ਫੋਨ ਤੇ ਇੱਕ ਮੈਸੇਜ ਆਉਂਦਾ ਕਿ ਤੁਹਾਡਾ ਅਕਾਊਂਟ ਸਾਫ਼ ਹੋ ਚੁੱਕਿਆ ਹੈ।
0: ਬਿਲਕੁਲ ਸਾਫ਼ ਹੋ ਚੁੱਕਿਆ। ਔਰ ਇਹ ਸਕੈਮਰਸ ਜਿਵੇਂ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਗਈ, ਵਾਕਈ ਬੜੇ ਹਾਈਟੈਕ ਹੋ ਚੁੱਕੇ ਨੇ। ਔਰ ਇਹਨਾਂ ਤੋਂ ਬਚਣ ਦਾ ਤਰੀਕਾ ਇਹੋ ਹੀ ਹੈ ਕਿ ਆਪਣੀ ਕੋਈ ਵੀ ਪੈਸੇ ਦੇ ਰਿਲੇਟਡ ਜਾਣਕਾਰੀ, ਖਾਸ ਕਰ OTP ਜਿਹੜੇ ਸਾਡੇ ਮੋਬਾਈਲਸ 'ਤੇ ਆਉਂਦੇ ਨੇ, ਉਹ ਕਿਸੇ ਨਾਲ ਵੀ ਸ਼ੇਅਰ ਨਾ ਕਰੋ। ਔਰ ਜੇਕਰ ਤੁਹਾਡੇ ਅਧਿਕਾਰਕ ਬੈਂਕ ਤੋਂ ਜੇਕਰ ਤੁਹਾਨੂੰ ਮੈਸੇਜ ਕੋਈ ਆਉਂਦਾ, ਉਸ ਨੂੰ ਖੋਲ੍ਹੋ, ਔਰ ਸਿਰਫ ਉਸ ਨੂੰ ਖੋਲ੍ਹੋ। ਜੇਕਰ ਅਨਨੋਨ ਨੰਬਰ ਤੋਂ ਕੋਈ APK ਫਾਈਲ ਆਉਂਦੀ ਹੈ, ਉਸ ਨੂੰ ਨਾ ਖੋਲ੍ਹੋ। ਕੋਈ ਵੀ ਹੋਰ ਜੇਕਰ ਤੁਹਾਨੂੰ ਕਿਹਾ ਜਾਂਦਾ ਕਿ ਇਹ ਤੁਹਾਨੂੰ ਇਹ ਸਕੀਮ ਮਿਲ ਰਹੀ ਹੈ, ਇਹ ਤੁਹਾਨੂੰ ਮਿਲ ਰਿਹਾ, ਤੁਹਾਡੇ ਲਈ ਇਹ ਹੈ, ਉਹਨਾਂ ਨੂੰ ਨਾ ਖੋਲ੍ਹੋ ਤਾਂ ਗੱਲ ਚੰਗੀ ਹੈ। ਕਿਉਂਕਿ ਜਦੋਂ ਅਸੀਂ ਉਹਨਾਂ ਫਾਈਲਸ ਨੂੰ ਖੋਲ੍ਹਦੇ ਹਾਂ, ਓਪਨ ਕਰਦੇ ਹਾਂ, OTP ਜਨਰੇਟ ਹੁੰਦੇ ਨੇ, ਔਰ ਉਹ ਕਲਿੱਕ ਕਰਨ ਦੇ ਲਈ ਕਿਹਾ ਜਾਂਦਾ, ਜਦੋਂ ਅਸੀਂ ਕਲਿੱਕ ਕਰਦੇ ਹਾਂ ਤਾਂ ਫਿਰ ਉੱਥੇ ਗੇਮ ਪੈ ਜਾਂਦੀ ਹੈ, ਔਰ ਇਹ ਗੇਮ ਤੁਹਾਡੇ ਨਾਲ ਨਾ ਪਵੇ। ਇਸ ਕਰਕੇ ਤੁਸੀਂ ਭਾਵੇਂ ਘਰ ਦੇ ਵਿੱਚ, ਦੁਪਹਿਰ ਦੀ ਗੱਲ ਜੇਕਰ ਅਸੀਂ ਕਰੀਏ, ਦੁਪਹਿਰ ਦਾ ਸਮਾਂ ਜਿਹੜਾ ਹੁੰਦਾ, ਖਾਸ ਕਰ ਗਰਮੀਆਂ ਦੇ ਵਿੱਚ, ਇੰਨੀ ਧੁੱਪ ਦੇ ਵਿੱਚ ਲੋਕ ਜਿਹੜੇ ਨੇ ਉਹ ਘੱਟ ਹੀ ਬਾਹਰ ਨਿਕਲਦੇ ਨੇ, ਔਰ ਜੇਕਰ ਕੋਈ ਇਸ ਤਰ੍ਹਾਂ ਤੁਹਾਡੇ ਨਾਲ ਸਕੈਮ ਹੁੰਦਾ, ਕੋਈ ਅੱਧਾ ਡਿਲੀਵਰੀ ਲਈ ਆਉਂਦਾ, ਤਾਂ ਸਾਫ਼ ਮਨਾ ਕਰੋ। ਔਰ ਜੇਕਰ ਵਾਕਈ ਤੁਸੀਂ ਡਿਲੀਵਰੀ ਕੀਤੀ ਹੈ ਫਿਰ ਤਾਂ ਠੀਕ ਹੈ, ਬਟ ਜੇਕਰ ਨਹੀਂ ਕੀਤੀ, ਕੋਈ ਇੱਦਾਂ ਆਉਂਦਾ, ਤਾਂ ਤੁਸੀਂ ਪੁਲਿਸ ਤੱਕ ਇਸ ਦੀ ਖਬਰ ਜਿਹੜੀ ਆ ਉਹ ਪਹੁੰਚਾ ਸਕਦੇ ਹੋ, ਔਰ ਅਲਰਟ ਮੋਡ 'ਤੇ ਤੁਹਾਨੂੰ ਵੀ ਰਹਿਣਾ ਪਏਗਾ। ਔਰ ਇਸ

0: ਕਰਕੇ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਗਈ ਹੈ ਕਿ ਤੁਸੀਂ ਹਮੇਸ਼ਾ ਖੁਦ ਜਾਗਰੂਕ ਹੋਵੋ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰੋ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਦਾ ਜ਼ਿਆਦਾ ਗਿਆਨ ਨਹੀਂ ਹੈ ਜਾਂ ਜਿਹੜੇ ਨਵੇਂ ਨਵੇਂ ਸੋਸ਼ਲ ਮੀਡੀਆ ਦੇ ਆਦੀ ਹੋਏ ਨੇ, ਯਾਨੀ ਮੈਂ ਸੀਨੀਅਰਸ ਦੀ ਗੱਲ ਕਰ ਰਿਹਾ, ਜੇਕਰ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਅੱਜ ਕੱਲ੍ਹ ਮੋਬਾਈਲ ਚਲਾਉਂਦੇ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੋਬਾਈਲ 'ਤੇ ਸ਼ੋਅ ਹੁੰਦੀਆਂ ਨੇ, ਮੈਸੇਜਿਸ ਆਉਂਦੇ ਨੇ, ਜੇਕਰ ਉਹ ਗਲਤੀ ਨਾਲ ਕੁਛ ਵੀ ਕਲਿੱਕ ਕਰ ਦੇਣ ਤਾਂ ਉਹਦਾ ਵੀ ਨੁਕਸਾਨ ਹੋ ਸਕਦਾ। ਔਰ ਇਸ ਲਈ ਉਹਨਾਂ ਨੂੰ ਕਹੋ ਕਿ ਕਿਸੇ ਵੀ ਮੈਸੇਜ ਦਾ ਕੋਈ ਰਿਪਲਾਈ ਨਹੀਂ ਕਰਨਾ। ਕੋਈ ਹੋਰ ਗੇਮਸ ਜਿਹੜੀਆਂ ਡਾਊਨਲੋਡ ਕਰਦੇ ਨੇ ਉਹਨਾਂ 'ਤੇ ਪੈਸੇ ਦੇ ਲਈ ਮੈਸੇਜਿਸ ਆਉਂਦੇ ਨੇ, ਪੈਸੇ ਪੇ ਕਰੋ ਤਾਂ ਇੱਦਾਂ ਹੋਏਗਾ, ਉੱਦਾਂ ਹੋਏਗਾ, 1 ਰੁਪਿਆ ਪੇ ਕਰੋ, ਔਰ ਇਹ 1 ਰੁਪਈਏ ਦੇ ਬਦਲੇ ਅਸੀਂ ਮਤਲਬ ਹੋਰ ਪੈਸੇ ਕਮਾਉਣ ਦੀ ਖਾਤਰ ਬਹੁਤ ਸਾਰਾ ਆਪਣਾ ਪੈਸਾ ਗਵਾ ਬੈਠਦੇ ਹਾਂ। ਇਸ ਕਰਕੇ ਉਹਨਾਂ ਨੂੰ ਵੀ ਦੱਸਣ ਦੀ, ਸਿਖਾਉਣ ਦੀ, ਜਾਗਰੂਕ ਕਰਨ ਦੀ ਜ਼ਰੂਰਤ ਹੈ ਸਾਨੂੰ। 102.7 FM ਰੇਨਬੋ 'ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਤੁਸੀਂ ਮੇਰੇ ਨਾਲ ਸ਼ੋਅ ਇੰਜੋਏ ਕਰ ਰਹੇ ਹੋ ਇਸ ਵੇਲੇ ਨੈੱਟ ਵਾਣੀ।
1: ਹਾਂਜੀ
2: ਬੀਬਾ ਜੀ, ਇਹ ਗਾਣਾ ਤੁਸੀਂ ਗਾ ਰਹੇ ਸੀ?
1: ਨਹੀਂ ਜੀ।

ਉਹ ਨਾ ਨਾ ਨਾ ਮਹਾਰਾਜ, ਮੈਨੂੰ ਕੁਛ ਨਹੀਂ ਹੋਇਆ, ਨਾ ਹੀ ਇੱਥੇ ਕੋਈ ਆਇਆ। ਮੈਂ ਦਰਅਸਲ ਉੱਚੀ ਬੋਲ ਕੇ ਚੈੱਕ ਕਰ ਰਿਹਾ ਸੀ ਕਿ ਕਿੰਨੀ ਕੁ ਉੱਚੀ ਆਵਾਜ਼ ਜਾਂਦੀ ਹੈ ਮੇਰੀ, ਔਰ ਕਿੰਨੀ ਕੁ ਤੇਜ਼ ਚੀਕ ਜਿਹੜੀ ਹੈ ਉਹ ਮੈਂ ਕੱਢ ਸਕਦਾ। ਔਰ 107 FM ਰੇਨਬੋ ਦੇ ਹਰੀਸ਼ ਨਾਲ ਹੈ ਤੁਹਾਡੇ, ਔਰ ਇਹ ਚੀਕਾਂ ਮਾਰਨ ਕਰਕੇ ਕੋਈ ਅਵਾਰਡ ਜਿੱਤ ਸਕਦਾ, ਕੋਈ ਆਪਣਾ ਨਾਮ ਜਿਹੜਾ ਵਰਲਡ ਬੁੱਕ ਦੇ ਵਿੱਚ ਰਿਕਾਰਡ ਦਰਜ ਕਰਵਾ ਸਕਦਾ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਜਿਹੜਾ ਇਹ ਚੀਕ ਮਾਰ ਕੇ ਬਣਿਆ ਮਹਾਰਾਜ। ਇਸ ਕਰਕੇ ਮੈਂ ਚੈੱਕ ਕਰ ਰਿਹਾ ਸੀ ਕਿ ਮੈਂ ਇਹ ਚੀਕਾਂ ਮਾਰ ਸਕਦਾ।

ਮਹਾਰਾਜ ਇਹ ਮਜ਼ਾਕ ਵਾਲੀ ਹਾਸੇ ਵਾਲੀ ਗੱਲ ਨਹੀਂ ਜੇ ਹੈਗੀ, ਕਿਉਂਕਿ ਆਸਟ੍ਰੇਲੀਆ ਦਾ ਇੱਕ ਸ਼ਖਸ ਹੈ ਜੋਸੈਫ ਮੈਕਗ੍ਰੇਗਰ, ਉਹਨੇ 32 ਸਾਲ ਪੁਰਾਣਾ ਰਿਕਾਰਡ ਤੋੜਿਆ ਮਹਾਰਾਜ। 1994 ਦੇ ਵਿੱਚ ਉੱਤਰੀ ਆਇਰਲੈਂਡ ਦੇ ਇੱਕ ਟੀਚਰ ਐਨਾਲੀਜ਼ਾ ਨੇ ਇਹ ਰਿਕਾਰਡ ਬਣਾਇਆ ਸੀ, ਪਹਿਲਾਂ ਉੱਚੀ ਚੀਕ ਮਾਰਨ ਵਾਲਾ ਰਿਕਾਰਡ ਜੋ ਗਿਨੀਸ ਵਰਲਡ ਬੁੱਕ ਦੇ ਵਿੱਚ ਰਿਕਾਰਡ ਦਰਜ ਕੀਤਾ ਗਿਆ ਸੀ। ਔਰ ਹੁਣ ਇਹ ਚੀਕ ਜਿਹੜੀ ਹੈ ਉਹ ਜੋਸੈਫ ਮੈਕਗ੍ਰੇਗਰ ਨੇ ਮਾਰੀ ਹੈ। ਆਹ ਹਾ ਹਾ ਕਿਆ ਬਾਤ ਹੈ, 58 ਸਾਲ ਦੇ ਉਹ ਜੋਸੈਫ ਜਿਨ੍ਹਾਂ ਨੇ ਇੱਦਾਂ ਕੁਛ ਕਹਿ ਕੇ ਚੀਕ ਮਾਰੀ ਹੋਏਗੀ। ਔਰ 122.4 ਡੈਸੀਬਲ ਦੀ ਉਹ ਚੀਕ ਹੈ, ਇਸੇ ਕਰਕੇ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋਇਆ ਮਹਾਰਾਜ। ਔਰ ਇੰਨੀ ਤੇਜ਼ ਚੀਕ ਕਿ ਉੱਡਦਾ ਹੋਇਆ ਜੈੱਟ ਦੀ ਜਿਵੇਂ ਆਵਾਜ਼ ਹੋਵੇ ਜਾਂ ਤੇਜ਼ ਐਂਬੂਲੈਂਸ ਦਾ ਸਾਇਰਨ ਵੱਜਦਾ ਹੋਵੇ, ਇੰਨੀ ਤੇਜ਼ ਤਿੱਖੀ ਉੱਚੀ ਚੀਕ ਜਿਹੜੀ ਹੈ ਉਹਨਾਂ ਨੇ 122.4 ਡੈਸੀਬਲ ਦੀ ਮਾਰੀ, ਅਤੇ ਇਸ ਕਰਕੇ ਉਹਨਾਂ ਦਾ ਨਾਮ ਗਿਨੀਜ਼ ਬੁੱਕ ਦੇ ਵਿੱਚ ਰਿਕਾਰਡ ਹੋਇਆ। ਔਰ ਤੁਹਾਨੂੰ ਦੱਸਦੇ ਹਾਂ ਕਿ ਇਹ ਇੱਕੋ ਵਾਰ ਦੇ ਵਿੱਚ ਨਹੀਂ ਹੋਇਆ, ਨਾ ਨਾ ਨਾ ਮਹਾਰਾਜ, ਕੋਸ਼ਿਸ਼ਾਂ ਕਰਦੇ ਰਹਿਣ ਨਾਲ ਹੀ ਚੀਜ਼ਾਂ ਹੱਲ ਹੁੰਦੀਆਂ ਨੇ ਔਰ ਤੁਹਾਨੂੰ ਮੰਜ਼ਿਲ ਮਿਲਦੀ ਹੈ। 7 ਵਾਰ ਅਗਲੇ ਨੇ ਕੋਸ਼ਿਸ਼ ਕੀਤੀ, 7 ਵਾਰ ਚੀਕਾਂ ਮਾਰੀਆਂ ਨੇ ਅਤੇ 1 ਵਾਰ ਜਾ ਕੇ ਉਹਦੀ ਸੁਣੀ ਗਈ ਹੈ। 7 ਵਾਰ ਚੀਕਾਂ ਮਾਰੀਆਂ ਅਤੇ ਫਿਰ ਅਖੀਰਲੀ ਚੀਕ ਉਹਦੀ ਗਿਨੀਸ ਬੁੱਕ ਵਾਲਿਆਂ ਨੇ ਸੁਣ ਲਈ, ਅਤੇ ਇਸ ਕਰਕੇ ਉਹਦਾ ਨਾਮ ਜਿਹੜਾ ਉਹ ਮਤਲਬ ਰਿਕਾਰਡ ਬਣਾਤਾ ਉਹਨੇ। 122.4 ਡੈਸੀਬਲ ਦੀ ਇਹ ਚੀਕ, ਔਰ ਜਿਨ੍ਹਾਂ ਨੇ ਪਹਿਲਾਂ 1994 ਦੇ ਵਿੱਚ ਐਨਾਲੀਜ਼ਾ ਨੇ ਮਾਰੀ ਸੀ ਚੀਕ, ਉਹਨਾਂ ਨੇ 121.7 ਡੈਸੀਬਲ ਦੀ ਚੀਕ ਲਗਾ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ। ਪਰ 32 ਸਾਲ, ਮਤਲਬ 32 ਸਾਲ ਕਿਸੇ ਨੇ ਚੀਕ ਮਾਰੀ ਨਹੀਂ ਯਾਰ, ਓਹੋ ਹੋ ਹੋ, ਚੀਕ ਨਹੀਂ ਮਾਰੀ, ਮਤਲਬ ਕਿਸੇ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਇਸ ਵੇਲੇ। ਨਾਓ ਕਹਿ ਕੇ ਮਤਲਬ ਚੀਕ ਮਾਰੀ ਹੈ ਜੋਸੈਫ ਨੇ, ਔਰ ਉਹਨਾਂ ਨੇ ਕਿਆ ਕਮਾਲ ਦੇ ਬੰਦੇ ਹੈ ਨਾ, ਮਤਲਬ ਚੀਕ ਮਾਰਨ ਦਾ ਰਿਕਾਰਡ, ਲੰਮੇ ਵਾਲ ਕਰਨ ਦਾ ਰਿਕਾਰਡ, ਲੰਮੇ ਨਹੂੰ ਕਰਨ ਦਾ ਰਿਕਾਰਡ, ਨਾ ਨਹਾਉਣ ਦਾ ਰਿਕਾਰਡ, ਇਹ ਸਾਰੇ ਰਿਕਾਰਡ ਅਜੀਬੋ ਗਰੀਬ ਰਿਕਾਰਡ ਜਿਹੜੇ ਨੇ। ਆ ਨਾ ਨਹਾਉਣ ਵਾਲਾ ਰਿਕਾਰਡ ਵੀ ਇੱਕ ਬਣਿਆ, ਤੁਹਾਨੂੰ ਪਤਾ, ਮਤਲਬ ਕੋਈ ਬੰਦਾ ਜਿਹੜਾ ਕਈ ਸਾਲਾਂ ਤੱਕ ਨਹਾਤਾ ਹੀ ਨਹੀਂ ਸਿਰਫ ਰਿਕਾਰਡ ਬਣਾਉਣ ਦੇ ਲਈ, ਔਰ ਕਈ ਲੋਕ ਜਿਹੜੇ ਨੇ ਉਹਦੇ ਲਾਗੇ ਛਾਗੇ ਵੀ ਨਹੀਂ ਆਉਂਦੇ, ਔਰ ਕਈ ਸਾਲਾਂ ਤੋਂ ਬੰਦਾ ਇਕੱਲਾ ਹੀ ਰਹਿ ਰਿਹਾ ਸਿਰਫ ਰਿਕਾਰਡ ਬਣਾਉਣ ਦੇ ਲਈ। ਇਹ ਜਨੂਨੀਅਤ ਹੈ ਬੰਦਿਆਂ ਦੇ ਅੰਦਰ, ਮਹਾਰਾਜ ਜਨੂਨੀਅਤ ਹੈ, ਇਹ ਜਨੂਨ ਹੈ ਕੁਝ ਕਰਕੇ ਦਿਖਾਉਣ ਦੀ, ਔਰ ਕੁਝ ਕਰਕੇ ਦਿਖਾਉਣ ਦੇ ਚੱਕਰ ਦੇ ਵਿੱਚ ਅਗਲਾ ਮੈਂ ਕਹਿੰਦਾ ਕਦੀ ਕੰਮ ਹੀ ਨਹੀਂ ਕੀਤਾ ਹੋਣਾ ਨਾ ਬੰਦੇ ਨੇ, ਕੰਮ 'ਤੇ ਸਵਾਹ ਜਾਣਾ ਉਹਨੇ, ਨਾਲ ਕੋਈ ਬਿਠਾਉਂਦਾ ਨਹੀਂ ਹੋਣਾ ਉਹਨੂੰ। ਔਰ ਇੱਦਾਂ ਦੇ ਅਜੀਬੋ ਗਰੀਬ ਔਰ ਇੰਟਰਸਟਿੰਗ ਗੱਲਾਂ ਸੁਣਨ ਦੇ ਲਈ, ਜਾਣਕਾਰੀ ਦੇ ਲਈ ਤੁਸੀਂ ਜੁੜੇ ਰਹੋ ਹਰੀਸ਼ ਦੇ ਨਾਲ, ਕਿਉਂਕਿ ਨੈੱਟਵਾਣੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਖਾਸ ਜਾਣਕਾਰੀ ਅਤੇ ਖਾਸ ਗੱਲਾਂ ਹਰੀਸ਼, ਨਾਲ ਨਾਲ ਗਾਣੇ ਵੀ ਪਲੇ ਕਰ ਰਿਹਾ ਹਰੀਸ਼। 102.7 FM ਰੇਨਬੋ 'ਤੇ ਬਣੇ ਰਹੋ ਪ੍ਰੋਗਰਾਮ ਨੈੱਟਵਾਣੀ ਦੇ ਨਾਲ।

0: ਲੰਘਦੀ ਕੋਲੋਂ ਲੰਘਦੀ ਪੰਜੇਬਾਂ ਛਣਕਾਵੇਂ ਜਾਣ ਕੇ। ਹਰਜੀਤ ਹਰਮਨ ਦਾ ਇਹ ਟਰੈਕ ਤੁਸੀਂ ਇੰਜੋਏ ਕੀਤਾ ਔਰ ਹਰੀਸ਼ ਦੇ ਨਾਲ ਬਣੇ ਹੋਏ ਹੋ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਨੈੱਟ ਵਾਣੀ ਔਰ ਬਹੁਤ ਸਾਰੀਆਂ ਜਾਣਕਾਰੀਆਂ ਸਾਡੇ ਤੱਕ ਪਹੁੰਚਦੀਆਂ ਨੇ ਔਰ ਕੰਮ ਦੀ ਚੀਜ਼ ਅਸੀਂ ਘੱਟ ਹੀ ਸੁਣਦੇ ਹਾਂ, ਪੜ੍ਹਦੇ ਹਾਂ, ਵੇਖਦੇ ਹਾਂ, ਕਿਉਂਕਿ ਹੋਰ ਹੀ ਸਾਨੂੰ ਚੀਜ਼ਾਂ ਦੇਖਣ ਤੋਂ ਟਾਈਮ ਨਹੀਂ ਮਿਲਦਾ। ਸਹੀ ਕਹਿ ਰਿਹਾ ਮੈਂ ਕਿ ਨਹੀਂ? ਬਿਲਕੁਲ ਬਿਲਕੁਲ ਸਹੀ ਗੱਲ ਹੈ ਮਹਾਰਾਜ। ਔਰ ਇਹ ਚੀਜ਼ ਸਾਡੇ ਤੱਕ ਪਹੁੰਚਣੀ ਬੜੀ ਜ਼ਰੂਰੀ ਹੈ, ਕੰਮ ਦੀ ਖਾਸ ਕਰਕੇ ਗੱਲ ਜਿਹੜੀ ਮੈਂ ਹੁਣ ਤੁਹਾਨੂੰ ਸੁਣਾਉਣ ਲੱਗਾ। ਆ ਧਿਆਨ ਨਾਲ ਸੁਣਿਓ ਕੀ ਕਹਿਣ ਡੇ ਨੇ।
1: ਨਾਲੀ ਰਸੀਦ ਅਸੀਂ ਅਕਸਰ ਹੀ ਸਿੱਟ ਦਿੰਦੇ ਹਾਂ, ਪਰ ਸਾਨੂੰ ਸਿੱਟਣੀ ਨਹੀਂ ਚਾਹੀਦੀ, ਉਹਦੇ ਤਿੰਨ ਬਹੁਤ ਵੱਡੇ ਫਾਇਦੇ ਹਨ। ਨੰਬਰ 1, ਜੇਕਰ ਟੋਲ ਰੋਡ ਤੇ ਜਾਂਦੇ ਹੋਏ ਸਾਡੀ ਗੱਡੀ ਕਿਤੇ ਖਰਾਬ ਹੋ ਜਾਂਦੀ ਹੈ ਤਾਂ ਟੋਲ ਟੈਕਸ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਉਸਨੂੰ ਟੋਅ ਕਰਕੇ ਲੈ ਕੇ ਜਾਣ ਦੀ। ਨੰਬਰ 2, ਜੇਕਰ ਟੋਲ ਰੋਡ ਦੇ ਉੱਪਰ ਸਾਡੀ ਗੱਡੀ ਦਾ ਕਿਤੇ ਪੈਟਰੋਲ ਮੁੱਕ ਜਾਵੇ ਤਾਂ ਨੀਚੇ ਦਿੱਤੇ ਐਮਰਜੈਂਸੀ ਨੰਬਰ ਤੇ ਅਸੀਂ ਕਾਲ ਕਰਕੇ ਪੈਟਰੋਲ ਪੰਪ ਤੋਂ ਤੇਲ ਮੰਗਵਾ ਸਕਦੇ ਹਾਂ। ਨੰਬਰ 3, ਜੇਕਰ ਟੋਲ ਰੋਡ ਤੇ ਚੱਲਦੇ ਹੋਏ ਸਾਡੀ ਗੱਡੀ ਸੜਕ ਖਰਾਬ ਹੋਣ ਕਾਰਨ ਕੋਈ ਡੈਮੇਜ ਹੋ ਜਾਂਦੀ ਹੈ ਜਾਂ ਸਾਰਾ ਖਰਚਾ ਟੋਲ ਕੰਪਨੀ ਵੱਲੋਂ ਕੀਤਾ ਜਾਵੇਗਾ, ਭਾਵੇਂ ਉਹ ਹਸਪੀਟਲ ਦਾ ਬਿੱਲ ਹੋਵੇ, ਉਹ ਟੋਲ ਕੰਪਨੀ ਹੀ ਦੇਵੇਗੀ। ਅਜਿਹੀਆਂ
0: ਬਿਲਕੁਲ ਜੀ ਬਿਲਕੁਲ ਸਮਝ ਆਈ ਇਹ ਜਾਣਕਾਰੀ। ਕਹਿਣ ਡੇ ਨੇ ਕਿ ਟੋਲ ਜਦੋਂ ਅਸੀਂ ਕਿਤੇ ਜਾਂਦੇ ਹਾਂ ਤਾਂ ਟੋਲ 'ਤੇ ਪੈਸੇ ਦਿੰਦੇ ਹਾਂ, ਪਰਚੀ ਮਿਲਦੀ ਹੈ, ਉਹ ਪਰਚੀ ਅਸੀਂ ਇੱਦਾਂ ਹੀ ਘਰ ਦੇ ਵਿੱਚ ਰੱਖ ਦਿੰਦੇ ਹਾਂ, ਹੈ ਕਿ ਨਹੀਂ? ਇੱਦਾਂ ਹੀ ਕਿਤੇ ਮਤਲਬ ਗੁੱਛੂ ਮੁੱਛੂ ਕਰਕੇ ਸਾਨੂੰ ਹੁੰਦਾ ਕਿ ਯਾਰ ਫਟਾਫਟ ਨਿਕਲੀਏ ਟੋਲ ਪਾਰ ਕਰਕੇ, ਬਟ ਉਹ ਪਰਚੀ ਦਾ ਇਹੀ ਫਾਇਦਾ ਹੁੰਦਾ ਕਿ ਜੇਕਰ ਉਸ ਟੋਲ ਰੋਡ 'ਤੇ ਸਾਡੀ ਗੱਡੀ ਖਰਾਬ ਹੋ ਜਾਏ ਤਾਂ ਟੋਲ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਉਸਨੂੰ ਟੋ ਕਰਕੇ ਕਾਰੀਗਰ ਤੱਕ ਪਹੁੰਚਾਉਣ ਦੀ, ਔਰ ਜੇਕਰ ਪੈਟਰੋਲ ਮੁੱਕ ਜਾਏ ਤਾਂ ਉਸ ਪਰਚੀ ਦੇ ਲਾਸਟ 'ਤੇ ਥੱਲੇ ਨਾ ਇੱਕ ਐਮਰਜੈਂਸੀ ਨੰਬਰ ਲਿਖਿਆ ਹੁੰਦਾ, ਉਸ ਨੰਬਰ 'ਤੇ ਕਾਲ ਕਰਕੇ ਜਿੱਥੇ ਵੀ ਗੱਡੀ ਖਰਾ ਸਾਡਾ ਪੈਟਰੋਲ ਮੁੱਕਿਆ ਉਹ ਟੋਲ ਵਾਲੇ ਪੈਟਰੋਲ ਲੈ ਕੇ ਪਹੁੰਚ ਜਾਣਗੇ।

ਅਤੇ ਉਸ ਟੋਲ ਰੋਡ ਦੇ ਉੱਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤਾਂ, ਔਰ ਤੀਸਰੀ ਗੱਲ ਇਹ ਕਿ ਜੇਕਰ ਖੱਡਾ ਖੁੱਡਾ ਆ ਜਾਏ ਰੋਡ ਖਰਾਬ ਹੋਣ ਦੀ ਵਜ੍ਹਾ ਦੇ ਨਾਲ, ਤੁਹਾਡਾ ਤੁਹਾਡੀ ਗੱਡੀ ਦੀ ਮਤਲਬ ਡੈਮੇਜ ਹੋ ਜਾਏ ਜਾਂ ਕੋਈ ਸੱਟ ਪੇਟ ਲੱਗ ਜਾਵੇ, ਤਾਂ ਸਾਰਾ ਖਰਚਾ ਜਿਹੜਾ ਉਹ ਟੋਲ ਵਾਲੇ ਠੀਕ ਕਰਵਾ ਕੇ ਦੇਣਗੇ ਗੱਡੀ ਵੀ, ਔਰ ਜੇਕਰ ਕੋਈ ਕੁਛ ਵੀ ਰੱਬ ਨਾ ਕਰੇ ਕੋਈ ਮਾੜੀ ਮੋਟੀ ਸੱਟ ਪੇਟ ਵੀ ਲੱਗਦੀ ਹੈ ਤਾਂ ਸਾਰਾ ਖਰਚਾ ਜਿਹੜਾ ਉਹ ਟੋਲ ਵਾਲਿਆਂ ਵੱਲੋਂ ਕੀਤਾ ਜਾਏਗਾ। ਇਹ ਇਸ ਦੇ ਬੈਨੀਫਿਟਸ ਨੇ, ਤਿੰਨ ਬੈਨੀਫਿਟ ਮਹਾਰਾਜ, ਔਰ ਇਹ ਬੈਨੀਫਿਟ ਤੁਹਾਨੂੰ ਪਹਿਲਾਂ ਪਤਾ ਸੀ, ਹੁਣ ਇਹ ਨਾ ਕਿਹੋ ਕਿ ਸਾਨੂੰ ਪਤਾ ਸੀ, ਬੜੇ ਸਿਆਣੇ ਲੱਗੇ ਬਣਨ, ਪਤਾ ਸੀ? ਜਿਹਨਾਂ ਨੂੰ ਪਤਾ ਸੀ ਉਹ ਮੈਸੇਜ ਕਰਕੇ ਦੱਸੋ ਮੈਨੂੰ ਕਿਹਨੂੰ ਕਿਹਨੂੰ ਪਤਾ ਸੀ। 9855 10 10 27 ਸਾਡਾ ਵਟਸਐਪ ਨੰਬਰ, ਮੈਸੇਜ ਕਰਕੇ ਮੈਨੂੰ ਦੱਸ ਸਕਦੇ ਕਿ ਮੈਨੂੰ ਪਹਿਲਾਂ ਹੀ ਪਤਾ ਸੀ।

107 FM ਰੇਨਬੋ ਤੇ ਹਰੀਸ਼ ਦੇ ਨਾਲ ਤੁਸੀਂ ਬਣੇ ਹੋਏ ਹੋ ਔਰ ਸ਼ੋ ਇੰਜੋਏ ਕਰ ਰਹੇ ਹੋ ਨੈਟ ਵਾਣੀ। ਔਰ ਦੋਸਤੋ ਥੋੜੇ ਦਿਨ ਪਹਿਲਾਂ ਯੋਗ ਦਿਵਸ ਹੋ ਕੇ ਹਟਿਆ ਔਰ ਸਿਰਫ ਯੋਗਾ ਡੇ ਵਾਲੇ ਦਿਨ ਹੀ ਯੋਗਾ ਕਰਨਾ ਜ਼ਰੂਰੀ ਹੁੰਦਾ ਹੈ ਕਿ ਜਾਂ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ ਜ਼ਰੂਰੀ ਹੈ, ਤੁਹਾਨੂੰ ਕੀ ਲੱਗਦਾ? ਦੋਸਤੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਯੋਗ ਕਰਨ ਦੇ ਨਾਲ, ਯੋਗਾ ਕਰਨ ਦੇ ਨਾਲ, ਜੇਕਰ ਅਸੀਂ ਸਵੇਰੇ ਉੱਠ ਕੇ ਜ਼ਿਆਦਾ

ਮੈਂ ਕਹਿੰਦਾ ਜੇਕਰ ਤੁਸੀਂ 20 ਮਿੰਟ ਵੀ ਯੋਗਾ ਕਰਦੇ ਹੋ ਤਾਂ ਬਹੁਤ ਸਾਰੀਆਂ ਸਰੀਰਿਕ ਪ੍ਰੋਬਲਮਸ ਜਿਹੜੀਆਂ ਨੇ ਉਹਦਾ ਹੱਲ ਹੁੰਦਾ। ਜੇਕਰ ਬਲੱਡ ਪ੍ਰੈਸ਼ਰ ਹਾਈ ਰਹਿੰਦਾ, ਹਾਰਟ ਬੀਟ ਹਾਈ ਰਹਿੰਦੀ ਹੈ, ਕਹਿੰਦੇ ਨਾ ਧੜਕਣ ਵੱਧ ਗਈ ਹੈ, ਮਤਲਬ ਇਹ ਸਾਰੀਆਂ ਚੀਜ਼ਾਂ, ਜਾਂ ਬਲੱਡ ਪ੍ਰੈਸ਼ਰ ਵੱਧ ਜਾਣਾ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਈ ਲੋਕਾਂ ਨੂੰ ਰਹਿੰਦੀਆਂ ਨੇ, ਅੱਡੀਆਂ ਦੇ ਵਿੱਚ ਦਰਦ ਹੋਣੀ, ਪੈਰਾਂ ਦੀਆਂ ਅੱਡੀਆਂ ਦੀ ਗੱਲ ਕਰ ਰਿਹਾ, ਔਰ ਇਹ ਸਾਰੀਆਂ ਚੀਜ਼ਾਂ ਦੀ ਇੱਕੋ ਇੱਕ ਮਰਜ਼ ਜਿਹੜੀ ਆ ਇਲਾਜ ਹੋ ਸਕਦਾ ਇਹਨਾਂ ਮਰਜ਼ਾਂ ਦਾ, ਯੋਗਾ। ਔਰ ਖਾਸ ਕਰਕੇ ਸਟ੍ਰੈਸ ਘੱਟ ਕਰਨ ਦੇ ਵਿੱਚ ਵੀ ਸਾਨੂੰ ਬੜਾ ਲਾਭਦਾਇਕ ਇੱਕ ਇਹ ਸਾਡੇ ਕੋਲ ਜ਼ਰੀਆ। ਅਨੁਲੋਮ ਵਿਲੋਮ ਦੀ ਗੱਲ ਕਰੀਏ ਤਾਂ ਅਨੁਲੋਮ ਵਿਲੋਮ ਕਰਨ ਦੇ ਨਾਲ ਵਿਗਿਆਨ ਇਹ ਕਹਿੰਦਾ ਕਿ ਦਿਲ ਦੀ ਧੜਕਣ ਦੇ ਵਿੱਚ ਖਾਸਾ ਬਦਲਾਅ ਆਉਂਦਾ, ਹਾਰਟ ਰੇਟ ਬਿਹਤਰ ਹੁੰਦੀ ਹੈ ਔਰ ਲੰਮੀ ਉਮਰ ਬਾਰੇ ਵੀ ਦੱਸਿਆ ਗਿਆ। ਤੁਹਾਨੂੰ ਦੱਸਦੇ ਹਾਂ ਕਿ ਸਾਡੀ ਜਿਹੜੀ ਸਾਡਾ ਨੱਕ ਹੈ, ਦੋ ਪਾਸਿਆਂ ਤੋਂ ਅਸੀਂ ਸਾਹ ਲੈਂਦੇ ਹਾਂ, ਇਹਦੇ ਨਾਲ ਅਨੁਲੋਮ ਵਿਲੋਮ ਦੇ ਵਿੱਚ ਇੱਕ ਪਾਸਾ ਬੰਦ ਕਰਕੇ ਦੂਸਰੇ ਤੋਂ ਲੈਂਦੇ ਹਾਂ, ਫਿਰ ਉਸ ਪਾਸੇ ਨੂੰ ਬੰਦ ਕਰਕੇ ਪਹਿਲੇ ਤੋਂ ਲੈਂਦੇ ਹਾਂ, ਇੱਦਾਂ ਅਨੁਲੋਮ ਵਿਲੋਮ ਜਿਹੜਾ ਉਹ ਕੀਤਾ ਜਾਂਦਾ। ਔਰ ਇਹਦਾ ਫਾਇਦਾ, ਬਹੁਤ ਸਾਰੇ ਫਾਇਦੇ ਨੇ ਯੋਗ ਦੇ, ਮਤਲਬ ਅਨਲਿਮਿਟਿਡ। ਔਰ ਕਈ ਲੋਕ ਤਾਂ ਦੋਸਤੋ ਇੱਦਾਂ ਦੇ ਨੇ ਜੋ ਕਹਿੰਦੇ ਨੇ ਕਿ ਮੈਨੂੰ ਬਹੁਤ ਸਾਰੀਆਂ ਪ੍ਰੋਬਲਮ ਸੀ ਬਟ ਜਦੋਂ ਦਾ ਮੈਂ ਯੋਗਾ ਕਰਨਾ ਸ਼ੁਰੂ ਕੀਤਾ ਉਸਦਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੇਂਜ ਹੋਈਆਂ ਨੇ ਜ਼ਿੰਦਗੀ ਦੇ ਵਿੱਚ। ਔਰ ਵੱਡੇ ਵੱਡੇ ਨਾਮੀ ਸ਼ਖਸੀਅਤਾਂ ਦੀ ਗੱਲ ਕਰੀਏ, ਐਕਟਰਸ ਦੀ ਗੱਲ ਕਰੀਏ, ਤੁਹਾਡੇ ਹੋਰ ਫੇਵਰੇਟ ਸਿੰਗਰਸ ਦੀ ਗੱਲ ਕਰੀਏ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਯੋਗਾ ਕਰ ਕਰਕੇ, ਮਤਲਬ ਜੇਕਰ ਤੁਸੀਂ ਯੰਗ ਜਵਾਨ ਵਿਖਣਾ ਚਾਹੁੰਦੇ ਹੋ, ਪਤਲੇ ਵਿਖਣਾ ਚਾਹੁੰਦੇ ਹੋ, ਤਾਂ ਤੁਸੀਂ ਯੋਗਾ ਕਰ ਸਕਦੇ ਹੋ ਔਰ ਇਹਦੇ ਸਰੀਰਕ ਫਾਇਦੇ ਬਹੁਤ ਜ਼ਿਆਦਾ ਬੈਨੀਫਿਟਸ ਨੇ। ਔਰ ਡੇਲੀ ਰੂਟੀਨ ਦੇ ਵਿੱਚ ਜੇਕਰ ਅਸੀਂ ਇਸ ਨੂੰ ਅਪਣਾਉਂਦੇ ਹਾਂ ਤਾਂ ਲਾਈਫ ਬਿਹਤਰ ਬਿਹਤਰ ਬਿਹਤਰ ਬਣਦੀ ਜਾਂਦੀ ਹੈ ਔਰ ਜ਼ਿੰਦਗੀ ਜਿਉਣ ਦਾ ਆਨੰਦ ਮਜ਼ਾ ਹੋਰ ਵੀ ਜ਼ਿਆਦਾ ਵੱਧ ਜਾਂਦਾ। ਜਿਵੇਂ ਤੁਸੀਂ ਨੈੱਟ ਚਲਾਉਂਦੇ ਹੋ, ਸੋਸ਼ਲ ਮੀਡੀਆ ਚਲਾਉਂਦੇ ਹੋ, ਉਵੇਂ ਸਿਰਫ ਆਪਣੇ ਆਪ ਨੂੰ 20 ਮਿੰਟ 25 ਮਿੰਟ ਸਵੇਰੇ ਦਿਓ ਔਰ ਯੋਗਾ ਕਰੋ, ਐਕਸਰਸਾਈਜ਼ ਕਰੋ, ਅਤੇ ਉਹਦੇ ਨਾਲ ਜ਼ਿੰਦਗੀ ਦੇ ਵਿੱਚ ਚੇਂਜ ਮਹਿਸੂਸ ਤੁਸੀਂ ਆਪ ਕਰੋਗੇ। ਔਰ ਫਿਰ ਮੈਨੂੰ ਮੈਸੇਜ ਕਰੋਗੇ 9855 10 10 27 'ਤੇ ਕਿ ਹਰੀਸ਼ ਜੀ ਤੁਸੀਂ ਸਹੀ ਕਹਿ ਰਹੇ ਸੀ ਜੋ ਤੁਸੀਂ ਦੱਸ ਰਹੇ ਸੀ ਕਿ ਯੋਗਾ ਕਰਨਾ ਚਾਹੀਦਾ। 107 FM ਰੇਨਬੋ 'ਤੇ ਹਰੀਸ਼ ਤੁਹਾਡੇ ਨਾਲ ਹੈ, ਨੈੱਟਵਾਣੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਬਟ ਇਸ ਟਾਈਮ ਇਸ ਪ੍ਰੋਗਰਾਮ ਨੂੰ ਇੱਥੇ ਵਾਈਂਡ ਅਪ ਕਰਨ ਦਾ ਵੇਲਾ ਆ ਗਿਆ। ਇਹ ਅਖੀਰਲਾ ਟਰੈਕ ਤੁਹਾਡੇ ਲਈ ਪਲੇ ਕਰਨ ਲੱਗਾ ਔਰ ਇਸ ਤੋਂ ਬਾਅਦ ਮੈਂ ਕਿਤੇ ਨਹੀਂ ਚੱਲਾਂ ਮਹਾਰਾਜ, ਮੈਂ ਤੁਹਾਡੇ ਕੋਲ 11 ਵਜੇ ਤੱਕ ਇਸੇ ਤਰ੍ਹਾਂ ਰਹਿਣਾ। ਅੱਜ ਐਂਟਰਟੇਨਮੈਂਟ ਚੱਲਦੀ ਰਹੇਗੀ, ਫੁੱਲ ਔਨ ਵਾਈਬ ਜਿਹੜੀ ਹੈ ਵੀਕਐਂਡ ਵਾਲੀ ਹੈ ਅੱਜ। ਆਏ ਹਾਏ ਨਜ਼ਾਰੇ।

ਹਾਏ ਹਾਏ ਹਾਏ 107 FM ਰੇਨਬੋ ਤੇ ਤੁਸੀਂ ਹਰੀਸ਼ ਦੀ ਆਵਾਜ਼ ਨੂੰ ਸੁਣ ਰਹੇ ਹੋ ਔਰ ਮਹਾਰਾਜ ਜਰਾ ਬਚ ਕੇ ਇਹ ਮਤਲਬ ਇਹ ਮੋੜ ਤੋਂ ਇਹ ਜਿਹੜਾ ਮੋੜ ਹੈ ਨਾ ਇਸ਼ਕ ਵਾਲਾ ਮੁਹੱਬਤ ਵਾਲਾ ਪਿਆਰ ਵਾਲਾ ਇਸ ਤੋਂ ਬਚ ਕੇ ਭਲੇ ਭਲੇ ਇਹ ਮੋੜ 'ਤੇ ਜਾ ਕੇ ਧੋਖਾ ਖਾ ਬੈਠਦੇ ਜੇ ਅੜ ਜਾਂਦੇ ਜੇ ਔਰ ਟਕਰਾ ਜਾਂਦੇ ਜੇ ਇਸ ਕਰਕੇ ਇਹ ਮੋੜ ਤੋਂ ਜਰਾ ਬਚ ਕੇ 107 FM ਰੇਨਬੋ ਦੇ ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਤੁਹਾਡੇ ਮੈਸੇਜਿਸ ਜੋ ਤੁਸੀਂ ਮੇਰੇ ਤੱਕ ਪਹੁੰਚਾਉਂਦੇ ਹੋ ਸਟਾਰਟ ਕਰਦੇ ਹਾਂ ਫਿਰ ਪੜ੍ਹਨੇ ਪਹਿਲਾ ਮੈਸੇਜ ਮੇਰੇ ਤੱਕ ਪਹੁੰਚਿਆ

ਕਿੱਥੋਂ? ਨਮਸਕਾਰ ਜੀ, ਹਾਰਦਿਕ ਅਭਿਨੰਦਨ। ਰੇਨਬੋ ਜਲੰਧਰ ਕੇ ਲੀਏ ਮੁਹੱਬਤੇਂ, ਦੁਆਏਂ ਔਰ ਨੇਕ ਤਮੰਨਾਏਂ। ਥੈਂਕ ਯੂ ਸੋ ਮਚ ਜੀ। ਗੀਤ ਯੇ ਆਪਨੇ ਕਿਆ ਕਹਿ ਦੀਆ, ਸਵਰ ਆਸ਼ਾ ਭੋਂਸਲੇ, ਮੁਹੰਮਦ ਰਫੀ ਸਾਹਿਬ। ਫਿਲਮ ਖੁਦਾ ਕਸਮ। ਚੰਡੀਗੜ੍ਹ ਤੋਂ ਮੈਸੇਜ ਆਇਆ ਜੀ, ਸਤੀਸ਼ ਅਨੇਜਾ, ਬਿਮਲਾ ਅਨੇਜਾ ਦਿਲ ਸੇ ਧੰਨਵਾਦ ਕਹਿ ਰਹੇ ਨੇ। ਥੈਂਕ ਯੂ ਸੋ ਮਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਅਤੇ ਤੁਹਾਡੀ ਫਰਮਾਇਸ਼ 'ਤੇ ਇਹ ਗਾਣਾ ਪਲੇ ਆ ਜੀ, ਖੁਦਾ ਕਸਮ ਫਿਲਮ ਦਾ।

ਉਹ ਮਹਾਰਾਜ, ਮੈਂ ਪਹਿਲਾਂ ਕਹਿੰਦਾ ਸੀ ਨਾ ਕਿ ਕਈ ਵਾਰੀ ਨਾ ਕੁਝ ਲਫ਼ਜ਼ ਇਦਾਂ ਦੇ ਹੁੰਦੇ ਨੇ ਜੋ ਸੂਲਾਂ ਵਾਂਗ ਦਿਲ 'ਤੇ ਚੁੱਭ ਜਾਂਦੇ ਨੇ, ਵੱਜਦੇ ਨੇ, ਕੁਝ ਇਦਾਂ ਦਾ ਹੀ ਕਹਿ ਤਾ ਹੋਏਗਾ। ਇਸੇ ਕਰਕੇ ਵਿਚਾਰੀ ਨੂੰ ਕਈ ਤੁਹਾਡੇ ਸਾਹਮਣੇ ਹੀ ਹੈ ਮਹਾਰਾਜ, ਕਿਆ ਕਹਿਦੀ ਆ, ਕਿਆ ਕਹਿਦੀ ਆ। 1017 FM ਰੇਨਬੋ 'ਤੇ ਹਰੀਸ਼ ਨਾਲ ਹੈ ਤੁਹਾਡੇ, ਔਰ ਮੈਂ ਇਸ ਵੇਲੇ ਕਹਿ ਰਿਹਾ ਜੋ ਤੁਹਾਨੂੰ ਪਸੰਦ ਹੈ, ਤੁਹਾਡੇ ਫੇਵਰੇਟ ਟਰੈਕ ਔਰ

ਤੁਹਾਡੇ ਮੈਸੇਜਿਸ ਜੋ ਤੁਸੀਂ ਮੇਰੇ ਤੱਕ ਭੇਜੇ ਨੇ। ਮੈਸੇਜ ਪੜ੍ਹਦੇ ਹਾਂ ਜੀ। ਅਗਲਾ ਸੁਰਨ ਸਿੰਘ ਪਿੰਡ ਦੌਲੇਵਾਲਾ ਜ਼ਿਲ੍ਹਾ ਮੋਗਾ ਤੋਂ ਗੀਤ ਚਾਂਦ ਸੇ ਪਰਦਾ ਫਿਲਮ ਆਓ ਪਿਆਰ ਕਰੇ ਸੁਣਨਾ ਚਾਹੁੰਦੇ ਨੇ ਅਤੇ ਇਹਨਾਂ ਨੂੰ ਫਿਰ ਸੁਣਾਉਂਦੇ ਹਾਂ ਜੀ ਇਹਨਾਂ ਦਾ ਫੇਵਰੇਟ ਵਾਲਾ ਟਰੈਕ। ਤੁਸੀਂ ਫਟਾਫਟ 9855-10-10-27 'ਤੇ ਵਟਸਐਪ ਭੇਜੋ ਜੇਕਰ ਨਹੀਂ ਭੇਜਿਆ। ਆਪਣਾ ਫੇਵਰੇਟ ਟਰੈਕ ਮੈਂ ਸੁਣਾਵਾਂਗਾ ਤੁਹਾਨੂੰ।

ਬਿਲਕੁਲ ਜੀ ਬਿਲਕੁਲ, ਪਰਦਾ ਕਰਕੇ ਰੱਖਣਾ ਚਾਹੀਦਾ, ਸੋਹਣੇ ਮੁਖੜਿਆਂ ਨੂੰ, ਸੋਹਣੇ ਚਿਹਰਿਆਂ ਨੂੰ ਨਜ਼ਰ ਲੱਗ ਜਾਂਦੀ ਹੁੰਦੀ ਹੈ ਕਦੀ ਕਦੀ। 107 FM ਰੇਨਬੋ ਦੇ ਹਰੀਸ਼ ਨਾਲ ਹੈ ਤੁਹਾਡੇ, ਔਰ ਨਾਲ ਨਾਲ ਮੇਰੀਆਂ ਗੱਲਾਂ ਔਰ ਨਾਲ ਨਾਲ ਤੁਹਾਡੇ ਮੈਸੇਜਿਸ ਅਤੇ ਤੁਹਾਡੇ ਫੇਵਰੇਟ ਵਾਲੇ ਟਰੈਕਸ ਜੋ ਮੈਂ ਪਲੇ ਕਰ ਰਿਹਾ। ਮੈਸੇਜ ਪੜ੍ਹਦੇ ਹਾਂ ਅਗਲਾ। ਗੁੱਡ ਈਵਨਿੰਗ ਹਰੀਸ਼ ਵੀਰ ਜੀ, ਗੁੱਡ ਈਵਨਿੰਗ ਜੀ, ਕਿਵੇਂ ਹੋ ਜੀ? ਮੈਂ ਬਿਲਕੁਲ ਠੀਕ ਹਾਂ। ਸੋਨੂ, ਰਵੀਰਾਜ, ਗੁਲਸ਼ਨ, ਨੱਕੀ, ਬਲਦੇਵ ਨਗਰ, ਜਲੰਧਰ ਸਿਟੀ, ਮੂਵੀ ਚਾਲਬਾਜ਼ ਟਰੈਕ, ਨਾ ਜਾਣੇ ਕਹਾਂ ਸੇ ਆਈ ਹੈ, ਨਾ ਜਾਣੇ ਕਹਾਂ ਕੁਝ ਆਏਗੀ, ਥੈਂਕਸ ਭੇਜ ਰਹੇ ਨੇ। ਥੈਂਕ ਯੂ ਸੋ ਮਚ ਤੁਹਾਡਾ, ਤੁਸੀਂ ਮੈਸੇਜ ਮੇਰੇ ਤੱਕ ਪਹੁੰਚਾਇਆ। ਅਤੇ ਹੁਣ ਇਹ ਟਰੈਕ ਜੋ ਮੈਂ ਗਾ ਰਿਹਾ ਸੀ, ਮੇਰੀ ਆਵਾਜ਼ ਦੇ ਵਿੱਚ ਪੱਕਾ ਮੈਨੂੰ ਪਤਾ ਹੈ ਕਿ ਤੁਸੀਂ ਨਹੀਂ ਸੁਣਨਾ ਚਾਹੋਗੇ। ਫਿਰ ਅਸੀਂ ਅਮਿਤ ਕੁਮਾਰ ਜੀ ਅਤੇ ਕਵਿਤਾ ਕ੍ਰਿਸ਼ਨ ਮੂਰਤੀ ਜੀ ਦੀ ਆਵਾਜ਼ ਦੇ ਵਿੱਚ ਸੁਣਾਉਂਦੇ ਹਾਂ ਜੀ, ਆ ਜਾਓ।

ਕਾਸ਼ ਜ਼ਿੰਦਗੀ ਵੀ ਇਹਨਾਂ ਗੀਤਾਂ ਦੀ ਤਰ੍ਹਾਂ ਮਿੱਠੀ ਮਿੱਠੀ ਹੁੰਦੀ, ਕਾਸ਼ ਜ਼ਿੰਦਗੀ ਵੀ ਇਹਨਾਂ ਗੀਤਾਂ ਦੀ ਤਰ੍ਹਾਂ ਬੜੀ ਆਸਾਨ ਹੁੰਦੀ, ਸੂਦਿੰਗ ਹੁੰਦੀ, ਸਕੂਨ ਭਰੀ ਹੁੰਦੀ। ਜੇਕਰ ਜ਼ਿੰਦਗੀ ਇੱਦਾਂ ਹੁੰਦੀ ਤਾਂ ਫਿਰ ਜ਼ਿੰਦਗੀ ਜਿਉਣ ਦਾ ਮਜ਼ਾ ਨਾ ਆਉਂਦਾ, ਕਿਉਂਕਿ ਜਿੰਨੀ ਦੇਰ ਤੱਕ ਤੜਕਾ ਨਾ ਲੱਗਾ ਹੋਵੇ, ਊਚ ਨੀਚ ਔਕੜਾਂ ਉਕੜਾਂ ਨਾ ਆਉਂਦੀਆਂ ਹੋਣ ਜ਼ਿੰਦਗੀ ਦੇ ਵਿੱਚ, ਤਾਂ ਜ਼ਿੰਦਗੀ ਜਿਉਣ ਦਾ ਮਜ਼ਾ ਵੀ ਨਹੀਂ ਸੀ ਆਉਣਾ। ਜਨਾਬ 1.7 FM ਰੇਨਬੋ 'ਤੇ ਹਰੀਸ਼ ਨਾਲ ਤੁਹਾਡੇ, ਔਰ ਇਸ ਵੇਲੇ ਜ਼ਿੰਦਗੀ ਦਾ ਅਲੱਗ ਪੜਾਅ ਅਸੀਂ ਦੋਵੇਂ ਜਿਉ ਰਹੇ ਹਾਂ, ਔਰ ਤੁਹਾਡੇ ਤੱਕ ਤੁਹਾਡੇ ਦਿਲ ਤੋਂ ਨਿਕਲੇ ਮੈਸੇਜਿਸ ਮੈਂ ਪੜ੍ਹ ਰਿਹਾ, ਔਰ ਤੁਹਾਡੇ ਫੇਵਰੇਟ ਟਰੈਕ ਤੁਹਾਡੇ ਤੱਕ ਪਹੁੰਚਾ ਰਹੇ ਹਾਂ 1.7 FM ਰੇਨਬੋ 'ਤੇ ਪ੍ਰੋਗਰਾਮ ਦਿਲ ਚਾਹਤਾ ਦੇ ਜ਼ਰੀਏ। ਆਓ ਫਿਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਆਪਾਂ। ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ਕਰਤਾ ਆਦਰਣੀਏ ਜੀ ਕੋ ਹਮਾਰਾ ਪਿਆਰ ਭਰਾ ਨਮਸਕਾਰ। ਨਮਸਕਾਰ ਜੀ, ਹਾਰਦਿਕ ਅਭਿਨੰਦਨ, ਬਹੁਤ ਹੀ ਸੁੰਦਰ ਪ੍ਰਸਤੁਤੀ ਹੋਤੀ ਹੈ ਆਪਕੀ, ਹਮੇਂ ਬਹੁਤ ਅੱਛਾ ਲੱਗਤਾ ਹੈ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।

ਬਿਲਕੁਲ ਜੀ ਬਿਲਕੁਲ। ਹੁਣ ਬੰਦਾ ਆਪਣੇ ਆਪ ਕਹਿ ਰਿਹਾ ਕਿ ਪਿਆਰ ਨਾ ਇੰਨਾ ਵਧਾਓ ਕਿ ਮੇਰਾ ਪਤਾ ਨਹੀਂ ਕਿ ਮੈਂ ਅੱਜ ਇੱਥੇ ਹਾਂ, ਕੱਲ੍ਹ ਉੱਥੇ ਹਾਂ, ਕੱਲ੍ਹ ਕਿੱਥੇ ਹਾਂ, ਫਿਰ ਕਿੱਥੇ ਹਾਂ। ਔਰ ਵੈਸੇ ਵੀ ਇਹ ਚੀਜ਼ ਹੈਗੀ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਚੀਜ਼ ਅਸੀਂ ਜਦੋਂ ਕਿਸੇ ਸ਼ਖਸ ਨੂੰ ਦਿੰਦੇ ਹਾਂ ਤਾਂ ਪਿਆਰ ਵੀ ਕਰਦੇ ਹਾਂ ਜ਼ਰੂਰਤ ਤੋਂ ਜ਼ਿਆਦਾ, ਤਾਂ ਉਹ ਕਦੇ ਕਦੇ ਨੁਕਸਾਨਦਾਇਕ ਬਣ ਜਾਂਦਾ। ਇਸ ਕਰਕੇ ਹੱਦ ਤੋਂ ਜ਼ਿਆਦਾ ਚੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਮਹਾਰਾਜ। ਲਿਮਿਟ ਦੇ ਵਿੱਚ ਹਰ ਇੱਕ ਚੀਜ਼ ਪਰਫੈਕਟ ਲੱਗਦੀ ਹੈ, ਹੈ ਕਿ ਨਹੀਂ? 107 FM ਰੇਨਬੋ 'ਤੇ ਸ਼ੋਅ ਚੱਲ ਰਿਹਾ ਦਿਲ ਚਾਹਤਾ ਹੈ, ਔਰ ਹਰੀਸ਼ ਨਾਲ ਤੁਹਾਡੇ ਫੇਵਰੇਟ ਗਾਣੇ ਸੁਣਾ ਰਿਹਾ ਜੋ ਤੁਸੀਂ ਮੇਰੇ ਤੱਕ ਵਟਸਅਪ ਮੈਸੇਜਿਸ ਰਾਹੀਂ ਭੇਜ ਰਹੇ ਹੋ। 9855-10-10-27 ਸਾਡਾ ਵਟਸਅਪ ਨੰਬਰ ਹੈ, ਔਰ ਇਸ ਵਟਸਅਪ 'ਤੇ ਤੁਸੀਂ ਫਿਲਮੀ ਗਾਣੇ ਭੇਜ ਰਹੇ ਹੋ ਮੇਰੇ ਤੱਕ, ਬਾਲੀਵੁੱਡ ਐਂਡ ਪੋਲੀਵੁੱਡ ਬੋਥ ਤੁਸੀਂ ਭੇਜ ਸਕਦੇ ਹੋ ਮੈਨੂੰ, ਔਰ ਮੈਂ ਸੁਣਾ ਰਿਹਾ ਤੁਹਾਨੂੰ। ਮੈਸੇਜ ਪੜ੍ਹਦੇ ਹਾਂ ਇੱਕ ਹੋਰ। ਨਮਸਕਾਰ ਜੀ, ਫਿਲਮ ਪਵਿੱਤਰ ਪਾਪੀ, ਗੀਤ ਤੇਰੀ ਦੁਨੀਆ ਸੇ ਹੋ ਕੇ, ਮਜਨੂੰ ਕਟੀਲਾ ਸੇ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਔਰ ਸਤਨਾ ਐਮ ਪੀ ਸੇ ਉਮੰਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ, ਇਹ ਮੈਸੇਜ ਮੇਰੇ ਤੱਕ ਪਹੁੰਚਾ ਰਹੇ ਨੇ ਜੀ। ਇੱਕ ਹੋਰ ਮੈਸੇਜ ਪੜ੍ਹਦੇ ਹਾਂ, ਕਾਰਜਕ੍ਰਮ ਦਿਲ ਚਾਹਤਾ ਹੈ, ਭਾਈ ਸਾਹਿਬ ਹਰੀਸ਼ ਜੀ, ਮੁਹੱਬਤ ਜ਼ਿੰਦਾਬਾਦ ਜੀ, ਥੈਂਕ ਯੂ। ਜਲ ਹੈ ਤੋ ਜੀਵਨ ਹੈ, ਇੱਕ ਪੌਦਾ ਅਵਸ਼ਯ ਲਗਾਏ, ਥੈਂਕ ਯੂ ਜੀ, ਜ਼ਰੂਰ ਲਗਾਉਣਾ ਚਾਹੀਦਾ ਜੀ। ਅਨਾਰਕਲੀ ਬਾਜ਼ਾਰ ਜਗਰਾਓਂ ਸੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦ ਪੁਰੀ ਕਹਿੰਦੇ ਨੇ ਜੀ ਸਾਡਾ ਨਾਮ ਸ਼ਾਮਿਲ ਜ਼ਰੂਰ ਕਰ ਲਿਓ ਜੀ, ਇਨਾਇਤ ਹੋ ਗਈ, ਨਾਮ ਤੁਹਾਡਾ ਸ਼ਾਮਿਲ ਹੋ ਗਿਆ ਜੀ, ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਗਲਾ ਮੈਸੇਜ ਪੜ੍ਹਦੇ ਹਾਂ, ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰਸਾਰਕ ਜੀ ਕੋ ਪਿਆਰ ਭਰੀ ਨਮਸਕਾਰ ਜੀ, ਨਮਸਕਾਰ, ਥੈਂਕ ਯੂ ਜੀ। ਔਰ ਕਹਿੰਦੇ ਨੇ ਕਿ ਕਿਸੇ ਵੀ ਸੌਂਗ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਗਾਉਂ ਨਥਾਣਾ ਪੰਜਾਬ।

107 FM ਰੇਨਬੋ ਤੇ ਤੁਹਾਡੇ ਫੇਵਰਟ ਟਰੈਕ ਹਰੀਸ਼ ਪਲੇ ਕਰ ਰਿਹਾ ਔਰ ਤੁਹਾਨੂੰ ਸੁਣਾ ਰਿਹਾ। ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ, ਫਿਲਮ ਦਰਦ ਸੌਂਗ ਪਿਆਰ ਕਾ ਦਰਦ ਹੈ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਹਨੀ, ਪੀਂਗਾ ਵਾਲਾ ਚੌਕ, ਗੁਰਾਇਆ, ਜਲੰਧਰ, ਪੰਜਾਬ ਤੋਂ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਥੈਂਕ ਯੂ ਸੋ ਮੱਚ। ਇੱਕ ਹੋਰ ਮੇਰੇ ਤੱਕ ਮੈਸੇਜ ਪਹੁੰਚਿਆ ਜੀ, ਇਹ ਗੋਬਿੰਦਪੁਰਾ ਸਿੱਖ ਰਾਜਸਥਾਨ ਤੋਂ, ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕਮਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਮੈਸੇਜ ਕਰ ਰਹੇ ਨੇ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਹੈ ਜੀ, ਆਦਰਣੀਏ ਪ੍ਰਸਾਰਕ ਜੀ ਨਮਸਕਾਰ, ਆਦਰਣੀਏ ਪ੍ਰਸਾਰਕ ਜੀ ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕੀਜੀਏ, ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ। ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਮੈਸੇਜ ਆਇਆ ਜੀ, ਥੈਂਕ ਯੂ ਸੋ ਮੱਚ। ਅਤੇ ਆਓ ਫਿਰ ਗਾਣਾ ਸੁਣਦੇ ਹਾਂ ਜੀ, ਦਰਦ ਫਿਲਮ ਦਾ।

ਆ ਮਹਾਰਾਜ ਪਤਾ ਨਹੀਂ ਹੈਗਾ ਇਹ ਦਰਦ ਅੱਗੇ ਜਾ ਕੇ ਜਿਹੜਾ ਹੁਣ ਮਿੱਠਾ ਮਿੱਠਾ ਲੱਗ ਰਿਹਾ ਅੱਗੇ ਜਾ ਕੇ ਬਹੁਤ ਜ਼ਿਆਦਾ ਤਕਲੀਫ ਦਿੰਦਾ ਜੇ ਹੈ ਕਿ ਨਹੀਂ ਜਿਹਨਾਂ ਨੂੰ ਲੱਗਿਆ ਉਹਨਾਂ ਨੂੰ ਪੁੱਛੋ ਮਹਾਰਾਜ 107 FM ਰੇਨਬੋ ਅਤੇ ਹਰੀਸ਼ ਨਾਲ ਤੁਹਾਡੇ ਔਰ ਦਿਲ ਚਾਹਤਾ ਹੈ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਔਰ ਤੁਹਾਡੇ ਮੈਸੇਜਿਸ ਮੈਂ ਇਸ ਵੇਲੇ ਪੜ੍ਹ ਰਿਹਾ 9855 10 10 27 ਸਾਡਾ ਵਟਸਐਪ ਨੰਬਰ ਹੈ ਔਰ ਇਸ ਵਟਸਐਪ ਨੰਬਰ 'ਤੇ ਤੁਸੀਂ ਵੀ ਜੇਕਰ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਮੇਰੇ ਲਿਸਨਰਸ ਜੋ ਇਸ ਵੇਲੇ ਗੱਡੀਆਂ 'ਤੇ ਸਫ਼ਰ 'ਤੇ ਜਾ ਰਹੇ ਨੇ ਆਪਣੇ ਘਰਾਂ ਨੂੰ ਔਰ ਕੁਝ ਵੀਕਐਂਡ ਇੰਜੋਏ ਕਰਨ ਦੇ ਲਈ ਜਾ ਰਹੇ ਨੇ ਔਰ ਇਸ ਵੇਲੇ ਸਫ਼ਰ 'ਤੇ ਨੇ ਜੇਕਰ ਤੁਸੀਂ ਮੈਸੇਜ ਨਹੀਂ ਭੇਜਿਆ ਮੇਰੇ ਤੱਕ ਤਾਂ ਗੱਡੀ ਦੇ ਵਿੱਚ 107 FM ਰੇਨਬੋ ਟਿਊਨ ਇਨ ਇਸੇ ਤਰ੍ਹਾਂ ਕਰਕੇ ਰੱਖੋ ਮੈਸੇਜ ਭੇਜੋ ਅਤੇ ਆਪਣਾ ਫੇਵਰੇਟ ਗਾਣਾ ਹੁਣੇ ਔਰ ਇਸ ਵੇਲੇ ਸੁਣੋ ਜਿਵੇਂ ਇਹਨਾਂ ਦੀ ਫਰਮਾਇਸ਼ ਲੱਗੀ ਹੈ ਪੂਰੀ ਹੋਣ ਹੁਣ ਮੈਸੇਜ ਪੜ੍ਹਦੇ ਹਾਂ ਜੀ ਹਰੀਸ਼ ਜੀ ਨਮਸਕਾਰ ਨਮਸਕਾਰ ਜੀ ਪਲੀਜ਼ ਪਲੇ ਸੌਂਗ ਤੇਰੀਆਂ ਮੁਹੱਬਤਾਂ ਫਿਲਮ ਤੇਰੀ ਮੇਰੀ ਇੱਕ ਜਿੰਦੜੀ ਪੱਪੂ ਚੋਪੜਾ ਕਵਿਤਾ ਚੋਪੜਾ ਸਿਲਵਰ ਕੁੰਜ 1 ਲੁਧਿਆਣਾ ਤੋਂ ਮੈਸੇਜ ਆਇਆ ਮੇਰੇ ਤੱਕ ਜੀ ਅਤੇ ਇਹਨਾਂ ਨੂੰ ਅਸੀਂ ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ ਜੀ ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ

ਨਾ ਜੀ ਨਾ ਨਾ ਨਾ ਨਾ ਨਾ ਹਿਚਕੀਆਂ ਨਹੀਂ ਮਾਰਨੀਆਂ 107 FM ਰੇਨਬੋ 'ਤੇ ਇਸ ਵੇਲੇ ਹਰੀਸ਼ ਨਾਲ ਤੁਹਾਡੇ ਔਰ ਤੁਹਾਡੇ ਫੇਵਰੇਟ ਟਰੈਕ ਮੈਂ ਸੁਣਾ ਰਿਹਾ ਜੀ। ਮੈਸੇਜ ਪੜ੍ਹਦੇ ਹਾਂ ਜੀ ਇੱਕ ਹੋਰ। ਸਰ ਪ੍ਰੇਮ ਨਮਸਕਾਰ, ਫਿਲਮ ਯਾਦੋਂ ਕੇ ਮੌਸਮ, ਬੋਲ ਤੁਮਸੇ ਬਿਛੜ ਕੇ ਜ਼ਿੰਦਾ ਹੈ, ਪਸੰਦ ਕਰਤਾ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰਮਣੀ ਵਰਮਾ, ਨੋਖੇ ਲਾਲ ਵਰਮਾ। ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਇੱਕ ਹੋਰ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਸੈਕਟਰ 67 ਮੋਹਾਲੀ ਚੰਡੀਗੜ੍ਹ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਸੇ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ, ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਭੇਜਣ ਦੇ ਲਈ ਜੀ। ਔਰ ਅਸੀਂ ਇਹ ਗਾਣਾ ਸੁਣਦੇ ਹਾਂ ਜੀ, ਤੁਮਸੇ ਬਿਛੜ ਕਰ ਜ਼ਿੰਦਾ ਹੈਂ।

ਆਪਣੇ ਫੇਵਰੇਟ ਟਰੈਕ ਤੁਸੀਂ ਸੁਣ ਰਹੇ ਹੋ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਜ਼ਰੀਏ, ਔਰ ਹਰੀਸ਼ ਉਹਨਾਂ ਟਰੈਕਸ ਨੂੰ ਤੁਹਾਡੇ ਤੱਕ ਪਹੁੰਚਾ ਰਿਹਾ ਜੀ। ਔਰ ਜੇਕਰ ਤੁਸੀਂ ਹਾਲੇ ਤੱਕ ਮੈਸੇਜ ਨਹੀਂ ਭੇਜਿਆ, ਹਾਂਜੀ ਮਹਾਰਾਜ ਤੁਹਾਨੂੰ ਹੀ ਕਹਿ ਰਿਹਾ, ਤੁਸੀਂ ਨਹੀਂ ਭੇਜਿਆ ਨਾ, 9855 10 10 10 ਸਾਡਾ ਵਟਸਐਪ ਨੰਬਰ ਹੈ, ਇਸ ਵਟਸਐਪ ਨੰਬਰ 'ਤੇ ਆਪਣਾ ਫੇਵਰੇਟ ਗਾਣਾ ਲਿਖ ਕੇ ਮੇਰੇ ਤੱਕ ਪਹੁੰਚਾ ਸਕਦੇ ਹੋ ਤੁਸੀਂ। ਮੈਸੇਜ ਪੜ੍ਹਦੇ ਹਾਂ ਜੀ ਅਸੀਂ ਅਗਲਾ। ਹਰੀਸ਼ ਸਾਹਿਬ ਜੀ, ਵੈਲਕਮ ਯੂ, VPO ਕੋਟਲੀ ਥਾਨ ਸਿੰਘ, ਜਲੰਧਰ ਸਿਟੀ, ਮਿੰਟੂ ਚੰਦੇਲ ਜੀ, ਫਿਲਮ ਕਾਲੀਆ, ਤੁਮ ਸਾਥ ਹੋ ਜਬ ਆਪਣੇ, ਧੰਨਵਾਦ। ਥੈਂਕ ਯੂ ਸੋ ਮੱਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ, ਔਰ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਹੋਏਗੀ ਜੀ। ਅਗਲਾ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਗਾਓ ਕਲਾਨਾ, ਤਹਿਸੀਲ ਭਾਦਰਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਸੇ, ਵਿਕਰਮ ਕੜਵਾਸਰਾ, ਸਚਿਨ ਕੜਵਾਸਰਾ, ਸਤੀਸ਼ ਕੜਵਾਸਰਾ, ਯੋਗੇਸ਼ ਕੜਵਾਸਰਾ ਔਰ ਯੂਧਵ ਕੜਵਾਸਰਾ। ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ, ਇਹ ਮੈਸੇਜ ਦਿਲ ਚਾਹਤਾ ਹੈ ਕਾਰਿਕ੍ਰਮ ਪੇਸ਼ਕਰਤਾ ਕੋ ਪਿਆਰ ਭਰਿਆ ਨਮਸਕਾਰ, ਕਾਰਿਕ੍ਰਮ ਕੀ ਖੂਬਸੂਰਤ ਲਾਜਵਾਬ ਪੇਸ਼ਕਸ਼ ਕੇ ਲਈ ਸ਼ੁਭਕਾਮਨਾਏ, ਧੰਨਵਾਦ ਜੀ, ਥੈਂਕ ਯੂ ਸੋ ਮੱਚ। ਸਾਧੁਲ ਸ਼ਹਿਰ ਰਾਜਸਥਾਨ ਸੇ, ਰਾਮ ਕੁਮਾਰ ਰਿਵਾੜ, ਚੰਦਰ ਕਲਾ ਰਿਵਾੜ, ਇਹ ਮੈਸੇਜ ਸਾਡੇ ਤੱਕ ਇਹਨਾਂ ਨੇ ਭੇਜਿਆ ਜੀ, ਥੈਂਕ ਯੂ ਸੋ ਮੱਚ। ਅਤੇ ਆਓ ਫਿਰ ਟਰੈਕ ਅਸੀਂ ਇੰਜੋਏ ਕਰਦੇ ਹਾਂ ਕਾਲੀਆ ਫਿਲਮ ਦਾ।

ਫਰਮਾਇਸ਼ਾਂ ਤੁਹਾਡੀਆਂ ਪੂਰੀਆਂ ਹੋ ਰਹੀਆਂ ਨੇ ਜੀ, ਔਰ ਹਰੀਸ਼ ਉਹਨਾਂ ਫਰਮਾਇਸ਼ਾਂ ਨੂੰ ਪੂਰਾ ਕਰਕੇ ਪ੍ਰਾਊਡ ਵੀ ਫੀਲ ਕਰ ਰਿਹਾ, ਔਰ ਤੁਸੀਂ ਖੁਸ਼ ਹੋ, ਔਰ ਜਿਨ੍ਹਾਂ ਦੀ ਫਰਮਾਇਸ਼ ਨਹੀਂ ਪੂਰੀ ਹੋ ਰਹੀ ਟੈਨਸ਼ਨ ਨਹੀਂ ਲੈਣੀ ਜਨਾਬ, ਕੱਲ੍ਹ ਜ਼ਰੂਰ ਪੂਰੀ ਹੋ ਜਾਏਗੀ, ਔਰ ਜਿਨ੍ਹਾਂ ਦੀਆਂ ਪੂਰੀਆਂ ਹੋ ਰਹੀਆਂ ਨੇ ਬੜੇ ਖੁਸ਼ ਨੇ। ਚਲੋ ਇੱਕ ਹੋਰ ਫਰਮਾਇਸ਼ ਪੂਰੀ ਕਰਦੇ ਹਾਂ। ਨਮਸਤੇ ਜੀ, ਦਿਨੇਸ਼ ਹੁਸ਼ਿਆਰਪੁਰ ਅੰਬੋਆ, ਪਲੀਜ਼ ਪਲੇ ਸੌਂਗ ਸੰਦੇਸ਼ ਆਤੇ ਹੈ ਫਿਲਮ ਬਾਰਡਰ, ਸੁਣਨਾ ਚਾਹੁੰਦੇ ਨੇ। ਥੈਂਕ ਯੂ ਜੀ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਜ਼ਰੂਰ ਸੁਣਾਵਾਂਗੇ ਗਾਣਾ। ਅਗਲਾ ਮੈਸੇਜ ਹੈ ਜੀ, ਦਿਲ ਚਾਹਤਾ ਹੈ, ਗਾਂਵ ਫਰਾਂਸੀ, ਜ਼ਿਲ੍ਹਾ ਹਿਸਾਰ ਸੇ, ਰਾਜ ਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ ਡੂਡੀ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਅਗਲਾ ਮੈਸੇਜ ਪੜ੍ਹਦੇ ਹਾਂ, ਦਿਲ ਚਾਹਤਾ ਹੈ, ਮੁਹੱਬਤ ਜ਼ਿੰਦਾਬਾਦ, ਜੈ ਜੈ ਆਕਾਸ਼ਵਾਣੀ, ਪ੍ਰਸਤੁਤਕਰਤਾ ਜੀ ਸਪ੍ਰੇਮ ਨੈਨੀ ਸੌਂਗ, ਚੱਕ PS, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ, ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ ਮੈਲਬਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਵੈਂਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ। ਅਗਲਾ ਮੈਸੇਜ ਹੈ ਜੀ ਮੇਰੇ ਤੱਕ ਪਹੁੰਚਿਆ, ਕਨੂਰਾ ਮੁਹੱਲਾ ਪਟਿਆਲਾ ਸੇ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਔਰ ਵੰਸ਼ ਬੱਤਾ ਇਹ ਮੈਸੇਜ ਭੇਜ ਰਹੇ ਨੇ ਜੀ, ਥੈਂਕ ਯੂ। ਔਰ ਇੱਕ ਹੋਰ ਮੈਸੇਜ, ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ, ਜ਼ਰਾ ਸਾ ਝੂਮ ਲੂੰ ਮੈਂ ਗੀਤ ਸੁਣਾ ਦਿਓ ਜੀ, ਕੋਸ਼ਿਸ਼ ਜ਼ਰੂਰ ਰਹੇਗੀ ਜੀ, ਫਿਲਹਾਲ ਇੱਕ ਹੀ ਗੀਤ ਇਸ ਵੇਲੇ ਪੂਰਾ ਅਸੀਂ ਸੁਣਾ ਸਕਦੇ ਹਾਂ ਜੀ। ਕਾਲਾ ਕੰਬੋਜ, ਰਜਨੀ ਬਾਲਾ ਕੰਬੋਜ, ਸੀਰਤ ਕੰਬੋਜ, ਜਪਜੀ ਕੰਬੋਜ।

ਦੇ ਗੁਰਫਤਿਹ ਸਿੰਘ ਕੰਬੋਜ ਪਿੰਡ ਮੋਣ ਕੇ ਹਿਠਾੜ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੈਸੇਜ ਮੇਰੇ ਤੱਕ ਪਹੁੰਚਿਆ ਜੀ। ਇੱਕ ਹੋਰ ਮੈਸੇਜ ਹੈ ਜੀ, ਪਿੰਡ ਹੀਰਾਵਾਲੀ ਜ਼ਿਲ੍ਹਾ ਫਜ਼ਿਲਕਾ ਦੇ ਪੱਕੇ ਸਰੋਤੇ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦਿਲਚਾਤਾ ਹੈ, ਲਾਈਵ ਸੁਣ ਰਹੇ ਹਾਂ। ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਨਾਲ ਜੁੜਦੇ ਹਾਂ ਜੀ। ਕੋਈ ਵੀ ਗੀਤ ਸੁਣਾ ਦਿਓ, ਕਹਿੰਦੇ ਨੇ। ਥੈਂਕ ਯੂ ਸੋ ਮੱਚ। ਔਰ ਠਾ ਠਾ ਕਰਦੇ ਮੈਸੇਜ ਮੇਰੇ ਤੱਕ ਪਹੁੰਚ ਰਹੇ ਨੇ ਜੀ, ਥੈਂਕ ਯੂ। ਔਰ ਆ ਜਾਓ ਫਿਰ, ਸੰਦੇਸ਼ ਆਤੇ ਹੈ, ਅਸੀਂ ਬਾਰਡਰ ਫਿਲਮ ਦਾ ਸੁਣ ਲੈਂਦੇ ਹਾਂ ਜੀ। ਫਰਮਾਇਸ਼ ਕੀਤੀ ਹੈ।

آغاز محفل آغاز شام غزل ਸੈਵਨ FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਇਸ ਵੇਲੇ ਸ਼ਾਮ ਗਜ਼ਲ ਦਾ ਆਗਾਜ਼ ਹੋ ਚੁੱਕਾ ਹੈ ਔਰ ਇਹ ਗਹਿਰਾਉਣ ਦੀ ਹੋਈ ਰਾਤ ਹੋਰ ਵੀ ਸੋਹਣੀ ਹੋਏਗੀ ਹੋਰ ਵੀ ਸਕੂਨ ਭਰੀ ਹੋਏਗੀ ਜਦੋਂ ਇਹਨਾਂ ਗਜ਼ਲਾਂ ਦੇ ਵਿੱਚ ਲੁਕੇ ਹੋਏ ਅਲਫਾਜ਼ ਅਹਿਸਾਸ ਤੁਹਾਡੇ ਤੱਕ ਪਹੁੰਚਣਗੇ ਔਰ ਟੁੰਬਣਗੇ ਤੁਹਾਡੇ ਦਿਲ ਨੂੰ ਔਰ ਕਹਿਣਗੇ ਤੁਹਾਨੂੰ ਜਗਾ ਕੇ ਕਿ ਅਹਿਸਾਸ ਉਹੀ ਹੈ ਨਾ ਜੋ ਕਦੇ ਵਿਛੜ ਗਿਆ ਸੀ ਤੇਰੇ ਕੋਲੋਂ ਜੋ ਕਦੇ ਜੁਦਾ ਹੋ ਗਿਆ ਸੀ ਤੇਰੇ ਕੋਲੋਂ ਦੇਖ ਅੱਜ ਮੈਂ ਫੇਰ ਤੇਰੇ ਕੋਲ ਹਾਂ ਅੱਜ ਮੈਂ ਫੇਰ ਤੇਰੇ ਅੰਦਰ ਸਮਾ ਰਿਹਾ ਹਾਂ ਅੱਜ ਮੈਂ ਫੇਰ ਤੇਰਾ ਹਾਂ ਅੱਜ ਮੈਂ ਫੇਰ ਤੈਨੂੰ ਮਿਲਣ ਆਇਆ ਹਾਂ ਅੱਜ ਮੈਂ ਫੇਰ ਤੇਰੀਆਂ ਅੱਖਾਂ 'ਚ ਸਮਾ ਰਿਹਾ ਹਾਂ ਹੰਝੂ ਬਣ ਕੇ ਅੱਜ ਮੈਂ ਫੇਰ ਤੈਨੂੰ ਮਿਲਣ ਆਇਆ ਹਾਂ ਤੇਰਾ ਬਣ ਕੇ

107 FM Rainbow ਤੇ ਤੁਸੀਂ ਇਸ ਵੇਲੇ ਹਰੀਸ਼ ਦੇ ਨਾਲ ਜੁੜੇ ਹੋਏ ਹੋ ਔਰ ਇਹ ਰਾਤ ਹੋਰ ਵੀ ਜ਼ਿਆਦਾ ਖੂਬਸੂਰਤ ਹੁੰਦੀ ਜਾ ਰਹੀ ਹੈ ਔਰ ਸਾਡਾ ਪ੍ਰੋਗਰਾਮ ਰੈਟਰੋ ਸੌਂਗਸ ਦਾ ਇਹ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਜੋ ਇਸ ਵੇਲੇ ਸਟਾਰਟ ਹੋ ਚੁੱਕਾ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਅਰਮਾਨ ਔਰ ਗੋਲਡਨ ਇਰਾ ਦੇ ਉਹ ਖੂਬਸੂਰਤ ਟਰੈਕਸ ਇਕੱਠੇ ਹੋਣਗੇ ਔਰ ਅਰਮਾਨ ਹੌਲੀ ਹੌਲੀ ਸਕੂਨ ਭਰੇ ਹੋਣ ਜਾਣਗੇ ਔਰ ਤੁਹਾਨੂੰ ਉਸੇ ਦੌਰ ਦੇ ਵਿੱਚ ਵਾਪਸ ਲੈ ਜਾਣਗੇ ਜਿਸ ਦੌਰ ਨੂੰ ਅਸੀਂ ਜਿਉਣਾ ਚਾਹੁੰਦੇ ਹਾਂ, ਹੈ ਨਾ। 102.7 FM ਰੇਨਬੋ ਅਤੇ ਹਰੀਸ਼ ਦੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਔਰ ਬਣੇ ਰਹੋ ਮੇਰੇ ਨਾਲ, ਕਿਉਂਕਿ ਹਾਲੇ ਮੈਂ ਇੱਥੇ ਹੀ ਹਾਂ ਤੁਹਾਡੇ ਕੋਲ।

ਐਫ ਐਮ ਬੈਂਡ 102.7 ਮੈਗਾਹਰਟਸ 'ਤੇ ਇਹ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਸਵੇਰੇ 5:55 'ਤੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸ਼ੁਭਰਾਤਰੀ। ਜੈ ਹਿੰਦ।